ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾ

सत नाम वाहे गुरु, सत नाम वाहे गुरु।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗਤ ਜੀ, ਆਪ ਜੀ ਨੂੰ ਬੇਨਤੀ ਹੈ ਕਿ ਰੈੱਡ ਡੀਅਰ ਵਿਖੇ ਕੱਲ੍ਹ ਨੂੰ ਨਗਰ ਕੀਰਤਨ ਹੋ ਰਿਹਾ ਹੈ। ਨਗਰ ਕੀਰਤਨ 'ਤੇ ਆਪਣੇ ਗੁਰਦੁਆਰਾ ਸਾਹਿਬ ਤੋਂ ਬੱਸ ਜਾਵੇਗੀ ਠੀਕ 8 ਵਜੇ ਸਵੇਰੇ। ਬੱਸ ਦਾ ਕਿਰਾਇਆ 50 ਰੁਪਏ ਪ੍ਰਤੀ ਸਵਾਰੀ ਹੋਵੇਗਾ। ਜਿਹੜੀ ਸੰਗਤ ਨੇ ਜਾਣਾ ਹੈ ਉਹ ਠੀਕ 8 ਵਜੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਜਾਵੇ। ਦੁਬਾਰਾ ਫਿਰ ਦੱਸਿਆ ਜਾਂਦਾ ਹੈ ਕਿ ਰੈੱਡ ਡੀਅਰ ਵਿਖੇ ਕੱਲ੍ਹ ਨੂੰ ਨਗਰ ਕੀਰਤਨ ਹੈ। ਨਗਰ ਕੀਰਤਨ 'ਤੇ ਆਪਣੇ ਗੁਰਦੁਆਰਾ ਸਾਹਿਬ ਤੋਂ ਬੱਸ ਜਾਵੇਗੀ। ਬੱਸ ਦਾ ਕਿਰਾਇਆ $50 ਇੱਕ ਸਵਾਰੀ ਦਾ ਹੋਵੇਗਾ। ਜਿਹੜੀ ਸੰਗਤ ਨੇ ਜਾਣਾ ਹੈ ਉਹ ਠੀਕ 8 ਵਜੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਸਾਨੂੰ ਸਭਨਾਂ ਨੂੰ ਜੁੜ ਮਿਲ ਕੇ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਪਾਠ ਬੋਧ ਸਮਾਗਮ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦਾ ਸਦਕਾ ਸੰਪੂਰਨਤਾ ਸਮੇਂ ਵੱਲ ਨੂੰ ਵੱਧ ਰਿਹਾ ਹੈ। ਅੱਜ 1 ਅਗਸਤ ਹੈ ਤੇ 16 ਅਗਸਤ ਦੀ ਸੰਪੂਰਨਤਾ ਹੈ। ਇੱਕ ਇੱਕ ਦਿਨ ਘਟਣਾ ਸ਼ੁਰੂ ਹੋ ਗਿਆ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਰਹਿੰਦਿਆਂ ਦਿਨਾਂ ਦਾ ਆਪ ਜੀਆਂ ਨੇ ਵੱਧ ਚੜ ਕੇ ਲਾਹਾ ਲੈਣਾ, ਜਿਸ ਤਰ੍ਹਾਂ ਰੋਜ਼ਾਨਾ ਆਪ ਜੀ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰਦੇ ਹੋ। ਵੀਕਐਂਡ ਤੇ ਫਿਰ ਕੁਝ ਪ੍ਰੇਮੀ ਘੱਟ ਆਉਂਦੇ ਨੇ, ਪਰ ਹੁਣ ਆਉਣ ਵਾਲੇ ਦਿਨਾਂ ਵਿੱਚ ਆਪ ਜੀ ਨੇ ਕਿਰਪਾ ਕਰਕੇ ਨਿਰੰਤਰ ਹਾਜ਼ਰੀਆਂ ਰੱਖਣੀਆਂ ਤਾਂ ਕਿ ਜਿਹੜੀਆਂ ਮਹਿੰਗੀਆਂ ਬਾਣੀਆਂ ਨੇ ਭਗਤ ਕਬੀਰ ਜੀ, ਭਗਤ ਫਰੀਦ ਜੀ ਦੇ ਸਲੋਕ, ਉਹਨਾਂ ਤੋਂ ਪਹਿਲਾਂ ਸਲੋਕ ਸਹਿਸਕ੍ਰਿਤੀ, ਫਿਰ ਉਸ ਤੋਂ ਬਾਅਦ ਭੱਟਾਂ ਦੇ ਸਵਈਏ, ਵਾਰਾਂ ਤੇ ਵਧੀਕ, ਸੋ ਉਹ ਸਾਰੀਆਂ ਮਹਿੰਗੀਆਂ ਬਾਣੀਆਂ ਜਿਨ੍ਹਾਂ ਦਾ ਪਾਠ ਕਰਨ ਵੇਲੇ ਸਾਨੂੰ ਕਾਫੀ ਮੁਸ਼ਕਲ ਆਉਂਦੀ ਹੈ, ਸੋ ਉਹ ਹੁਣ ਅੱਗੇ ਬਾਣੀਆਂ ਕੁਝ ਦਿਨਾਂ ਦੇ ਵਿੱਚ ਪ੍ਰਾਰੰਭ ਹੋ ਜਾਣੀਆਂ ਨੇ। ਸੋ ਆਪ ਜੀਆਂ ਨੇ ਇਸੇ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ। 1-2 ਬੇਨਤੀਆਂ ਨੇ ਸਤਿਕਾਰਯੋਗ ਬਾਈ ਜੀ ਵੱਲੋਂ ਆਪ ਜੀ ਨੂੰ ਕਿ ਜਦੋਂ ਕੋਈ ਵੀ ਮਿਲਦਾ ਹੈ ਤਾਂ ਕਿਰਪਾ ਕਰਕੇ ਫਤਿਹ ਹੀ ਬੁਲਾਇਆ ਕਰੋ। ਕਈ ਵਾਰੀ ਕੋਈ ਜਾਣੇ ਅਣਜਾਣੇ ਗੋਡੀ ਜਾਂ ਪੈਰੀ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਟਕਸਾਲ ਦਾ ਵੀ ਇਹ ਨਿਯਮ ਨਹੀਂ, ਜਾਂ ਕਈ ਵਾਰੀ ਕੋਈ ਭੁੱਲ ਭੁਲੇਖੇ ਲਾ ਵੀ ਦੇਵੇ ਤਾਂ ਫਿਰ ਦੇਖਣ ਵਾਲਿਆਂ ਦੇ ਕਈ ਵਾਰੀ ਮਨ ਵਿੱਚ ਆਉਂਦਾ ਹੈ ਵੀ ਸ਼ਾਇਦ ਰੋਕਿਆ ਨਹੀਂ ਜਾਂ ਇਸ ਤਰੀਕੇ ਨਾਲ ਹੋਇਆ। ਸੋ 1-2 ਦਿਨ ਪਹਿਲਾਂ ਵੀ ਸਾਡੇ ਮਨ ਵਿੱਚ ਇਹ ਫੁਰਨਾ ਸੀ ਕਿ ਸੰਗਤ ਨੂੰ ਵਿਸ਼ੇਸ਼ ਇਹ ਬੇਨਤੀ ਕੀਤੀ ਜਾਵੇ, ਪਰ ਚਲੋ ਅੱਜ ਦਾ ਉਹ ਸਮਾਂ ਯੋਗ ਬਣ ਗਿਆ ਕਿ ਜਦੋਂ ਵੀ ਮਿਲਣਾ ਹੈ। ਇਹ ਸਿੱਖ ਦਾ ਅਸੂਲ ਹੋਣਾ ਚਾਹੀਦਾ ਹੈ, 5 ਪਿਆਰੇ ਸਿੰਘ ਸਾਹਿਬਾਨ ਜਦੋਂ ਖੰਡੇ ਬਾਟੇ ਦੀ ਦਾਤ ਸਾਨੂੰ ਬਖਸ਼ਿਸ਼ ਕਰਦੇ ਨੇ ਉਸ ਵੇਲੇ ਫਿਰ ਉਹਨਾਂ ਵੱਲੋਂ ਇਹ ਹੁਕਮ ਹੁੰਦਾ ਹੈ ਕਿ ਜਿਹੜਾ ਵੀ ਅੱਗੇ ਆਵੇ ਗੁਰਸਿੱਖ ਪਿਆਰਾ ਤਾਂ ਉਹਨੂੰ ਫਤਿਹ ਗਜਾਉਣੀ ਹੈ, ਦੋਨੋਂ ਹੱਥ ਜੋੜ ਕੇ ਮੱਥਾ ਕੇਵਲ ਤੇ ਕੇਵਲ ਨਮਸਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੀਤੀ ਜਾਂਦੀ ਹੈ। ਜਾਂ ਕਿਤੇ ਤਿਆਰ ਵਰ ਤਿਆਰ 5 ਪਿਆਰੇ ਸਿੰਘ ਸਾਹਿਬਾਨ ਹੋਣ ਉੱਥੇ ਸੀਸ ਝੁਕਾਇਆ ਜਾ ਸਕਦਾ ਹੈ, ਪਰ ਜਦੋਂ ਗੁਰਸਿੱਖ ਆਪਸ ਦੇ ਵਿੱਚ ਮਿਲਦਾ ਹੈ, ਭਾਵੇਂ ਕੋਈ ਬੀਬੀਆਂ ਹੋਣ, ਭਚੰਗੀ ਹੋਣ, ਸਿੰਘ ਹੋਣ, ਤਾਂ ਸਾਡਾ ਸਾਰਿਆਂ ਦਾ ਇਹੀ ਫਰਜ਼ ਹੁੰਦਾ ਹੈ ਕਿ ਇੱਕ ਦੂਸਰੇ ਨੂੰ ਗੱਜ ਕੇ ਫਤਿਹ ਬੁਲਾਈ ਜਾਵੇ। ਸੋ ਇਹ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਹੁਣ ਵਾਸਤੇ ਵੀ ਤੇ ਅੱਗੇ ਵਾਸਤੇ ਵੀ, ਸਾਰੀ ਜ਼ਿੰਦਗੀ ਦੇ ਵਿੱਚ ਇਸ ਗੱਲ ਦਾ ਪ੍ਰਣ ਕਰਨਾ ਹੈ ਕਿ ਸਿੱਖ ਦਾ ਸੀਸ ਕੇਵਲ ਤੇ ਕੇਵਲ ਸਾਡੇ ਇਸ਼ਟ, ਸਾਡੇ ਸਤਿਗੁਰੂ, ਦਸਾਂ ਹੀ ਪਾਤਸ਼ਾਹੀਆਂ ਦੇ ਪ੍ਰਤੱਖ ਆਤਮਿਕ ਸਵਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੀ ਝੁਕਣਾ ਚਾਹੀਦਾ ਹੈ। ਕੋਈ ਵੀ ਮਹਾਂਪੁਰਖ ਹੋਵੇ, ਰੱਬ ਦਾ ਪਿਆਰਾ, ਕੋਈ ਵੀ ਗੁਰਸਿੱਖ ਹੋਣ, ਮਹਾਨ ਕਰਨੀ ਕਮਾਈ ਘਾਲਣਾ ਵਾਲੇ, ਉਹਨਾਂ ਨੂੰ ਕੇਵਲ ਫਤਿਹ ਹੀ ਸਾਂਝੀ ਕਰਨੀ ਹੈ। ਜਦੋਂ ਵੀ ਮਿਲਣਾ ਹੈ ਦੋਨੋਂ ਹੱਥ ਜੋੜ ਕੇ ਫਤਿਹ ਬੁਲਾਉਣੀ ਹੈ, ਗੋਡੀ ਜਾਂ ਪੈਰੀ ਹੱਥ ਲਾਉਣ ਦੀ ਜਾਂ ਮੱਥਾ ਟੇਕਣ ਦੀ। ਠੀਕ ਹੈ ਕਿ ਕਈ ਥਾਵਾਂ ਤੇ ਇਹ ਪਰੰਪਰਾ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖੀ ਨਿਯਮਾਂ, ਗੁਰਮਤ ਦੇ ਅਸੂਲਾਂ ਅਨੁਸਾਰ ਇਹ ਆ ਗਿਆ ਨਹੀਂ। ਸੋ ਇਸ ਕਰਕੇ ਆਪ ਜੀ ਨੇ ਇਸ ਗੱਲ ਦਾ ਜ਼ਰੂਰ ਬਰ ਜ਼ਰੂਰ ਖਿਆਲ ਰੱਖਣਾ ਹੈ। ਬਾਈ ਜੀ ਨੂੰ ਕਿਤੇ ਵੀ ਮਿਲਦੇ ਹੋ ਉਦੋਂ ਵੀ, ਜਾਂ ਅੱਗੇ ਵਾਸਤੇ ਕਿਸੇ ਵੀ ਮਹਾਂਪੁਰਖ ਨੂੰ ਮਿਲੋ, ਕਿਸੇ ਵੀ ਗੁਰਮੁਖਾਂ ਨੂੰ ਮਿਲੋ, ਕਿਸੇ ਵੀ ਸਿੰਘਾਂ ਦੀ ਸੰਗਤ ਜਾਂ ਦਰਸ਼ਨ ਹੋਣ, ਤਾਂ ਸਦਾ ਵਾਸਤੇ ਫਤਿਹ ਹੀ ਸਾਂਝੀ ਕਰਨੀ। ਸੋ ਅੱਜ ਹੁਣ ਅਸੀਂ ਅੱਗੇ ਸੰਥਿਆ ਪ੍ਰਾਰੰਭ ਕਰਦੇ ਹਾਂ। ਅੰਗ ਨੰਬਰ 915 ਹੈ।
ਜਿੱਥੋਂ ਅੱਜ ਸੰਥਿਆ ਪ੍ਰਾਰੰਭ ਹੋਣੀ ਹੈ, ਵਿਸ਼ੇਸ਼ ਕਰਕੇ ਤੁਸੀਂ ਅੱਜ ਧਿਆਨ ਰੱਖਣਾ ਹੈ, ਕਿਉਂਕਿ 917 ਅੰਗ ਤੋਂ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਪ੍ਰਾਰੰਭ ਹੋਣਾ ਹੈ। ਉਸ ਤੋਂ ਬਾਅਦ ਫਿਰ ਰਾਮਕਲੀ ਸਾਧ ਦੀ ਬਾਣੀ ਆਉਣੀ ਹੈ। ਸੋ ਇਹ ਨਿਤਨੇਮ ਦੇ ਵਿੱਚ ਤੁਸੀਂ ਰੋਜ਼ਾਨਾ ਹੀ ਅਨੰਦ ਸਾਹਿਬ ਜੀ ਦਾ ਪਾਠ ਕਰਦੇ ਹੋ, ਇਸ ਕਰਕੇ ਬਹੁਤ ਸਾਰੀਆਂ ਅਜਿਹੀਆਂ ਗਲਤੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਧਿਆਨ ਵਿੱਚ ਨਹੀਂ ਪਤਾ ਹੁੰਦੀਆਂ। ਸੋ ਅੱਜ ਆਪ ਜੀ ਨੇ ਪੂਰੀ ਇਕਾਗਰਤਾ ਦੇ ਨਾਲ ਆਪਣਾ ਧਿਆਨ ਟਿਕਾਉਂਦਿਆਂ ਹੋਇਆਂ ਪਾਵਨ ਪਵਿੱਤਰ ਗੁਰਬਾਣੀ ਦਾ ਪਾਠ ਸਰਵਣ ਕਰਨਾ ਹੈ, ਨਾਲ ਦੀ ਨਾਲ ਪੁੱਥੀ ਸਾਹਿਬਾਨਾਂ ਦੇ ਦਰਸ਼ਨ ਕਰਨੇ ਨੇ, ਤਾਂ ਕਿ ਪੂਰਨ ਤੌਰ 'ਤੇ ਸਾਨੂੰ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ, ਜੋ ਨਿਤਨੇਮ ਦੀ ਬਾਣੀ ਹੈ, ਪੰਜ ਪਿਆਰੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਫਿਰ ਸਾਨੂੰ ਮਰਿਆਦਾ ਦ੍ਰਿੜ ਕਰਾਉਣ ਵੇਲੇ ਬਖਸ਼ਿਸ਼ ਕਰਦੇ ਨੇ। ਸੋ ਇਹ ਪਾਵਨ ਪਵਿੱਤਰ ਅਨੰਦ ਸਾਹਿਬ ਜੀ ਦੀ ਮਿੱਠੀ ਪਿਆਰੀ ਬਾਣੀ ਅਸੀਂ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸਰਵਣ ਕਰਨੀ ਹੈ। ਆਓ ਰਲ ਮਿਲ ਕੇ ਉਚਾਰਨ ਕਰੋ ਜੀ।

पंजवा अष्टपदी एक ओंकार सतगुर प्रसाद दर्शन भेटत पाप सब नस है।

ਸੰਤਹ ਹਰ ਨਾਮ ਲਾਹਾ ਦਾਸ ਕਉ ਦੀਆ ਸਗਲੇ ਤ੍ਰਸਨ ਉਲਾਹੀ ਸੰਤਹ ਰਹਾ

ਹਾਂਜੀ ਹੁਣ ਵਿਸ਼ੇਸ਼ ਬਾਣੀ ਜਿਸ ਨੂੰ ਆਪਾਂ ਆਨੰਦ ਸਾਹਿਬ ਕਹਿੰਦੇ ਹਾਂ ਉਹ ਆਰੰਭ ਹੋ ਰਹੀ ਹੈ। ਇਹ ਬਾਣੀ ਕਦੋਂ ਕਿੱਥੇ ਕਿਵੇਂ ਉਚਾਰਨ ਕੀਤੀ ਜਦੋਂ ਇਤਿਹਾਸ ਵੱਲ ਨਜ਼ਰ ਮਾਰਾਂਗੇ ਇਹ ਪਵਿੱਤਰ ਬਾਣੀ ਤੀਜੇ ਪਾਤਸ਼ਾਹ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਪੱਲਿਆਂ ਦੀ ਬੰਸ਼ ਦੇ ਅਵਤੰਸ਼ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੀ ਹੈ। ਹਾਜੂਰ ਗੋਇੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਬਿਪਾਸ ਬਣਾਇਓ ਗੋਇੰਦਵਾਲ ਸਾਹਿਬ ਨਗਰ ਵਸਾ ਕੇ ਉੱਥੇ ਗੁਰਮਤ ਗੁਰਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਸਨ ਅਤੇ ਗੁਰੂ ਕਾ ਪਰਿਵਾਰ ਵੀ ਉੱਥੇ ਹੀ ਰਹਿੰਦਾ ਸੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦੋ ਸਾਹਿਬਜ਼ਾਦੇ ਸਨ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਦੋਹੇ ਸਪੁੱਤਰੀਆਂ ਸਨ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਪੋਤਰੇ ਦਾ ਜਨਮ ਹੋਇਆ ਅਤੇ ਜਦੋਂ ਪੋਤਰੇ ਦਾ ਜਨਮ ਹੋਇਆ ਉਸਦਾ ਇਸ਼ਨਾਨ ਕਰਵਾ ਕੇ ਸਾਫ ਸੁਥਰੇ ਵਸਤਰ ਪਹਿਨਾ ਕੇ ਹਜ਼ੂਰ ਦੇ ਪਾਸ ਲੈ ਆਏ ਅਤੇ ਨਾਲ ਹੀ ਪਰਿਵਾਰ ਨੇ ਬੇਨਤੀ ਕੀਤੀ ਮਹਾਰਾਜ ਇਸ ਪੋਤਰੇ ਨੂੰ ਆਸ਼ੀਰਵਾਦ ਦਿਓ। ਆਸ਼ੀਰਵਾਦ ਸਭ ਤੋਂ ਵੱਡੀ ਕਿਹੜੀ ਹੈ? ਉਹ ਹੈ ਗੁਰੂ ਦੀ ਬਾਣੀ। ਬਹਾਨਾ ਕੋਈ ਵੀ ਬਣੇ।

ਜਗਤ ਨਾਲ, ਪਰਮੇਸ਼ੁਰ ਦੇ ਨਾਲ ਵੀ ਕੋਈ ਸੰਬੰਧ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਇਹ ਪਵਿੱਤਰ ਬਾਣੀ ਉਚਾਰਨ ਕੀਤੀ ਹੈ, ਇਹਦੇ ਨਾਮ ਤੋਂ ਹੀ ਇਹ ਗੱਲ ਜ਼ਾਹਰ ਹੁੰਦੀ ਹੈ। ਆਨੰਦ, ਆਨੰਦ ਦਾ ਅਰਥ ਕੀ ਹੁੰਦਾ ਹੈ? ਦੁਨੀਆਂ ਦੇ ਵਿੱਚ ਸੁੱਖ ਅਤੇ ਦੁੱਖ ਦੋ ਸ਼ਬਦ ਪ੍ਰਚਲਿਤ ਨੇ। ਜੀਵ ਕਰਮਾਂ ਅਨੁਸਾਰ ਦੁੱਖ ਸੁੱਖ ਭੋਗਦੇ ਹਨ। ਹੁਕਮ ਲਿਖ ਦੁੱਖ ਸੁੱਖ ਪਾਈਆ ਹੈ, ਪਰ ਆਨੰਦ ਉਹ ਅਵਸਥਾ ਹੁੰਦੀ ਹੈ ਜਿੱਥੇ ਮੈਂ ਅਤੇ ਤੂੰ ਦਾ ਭੇਦ ਖਤਮ ਹੋ ਜਾਂਦਾ ਹੈ, ਜਿੱਥੇ ਆਤਮਾ ਅਤੇ ਪਰਮਾਤਮਾ, ਗੁਰੂ ਅਤੇ ਚੇਲਾ, ਸ਼ਬਦ ਅਤੇ ਸੁਰਤ ਇੱਕ ਹੋ ਜਾਂਦੇ ਨੇ, ਇਹਨਾਂ ਦਾ ਸੁਮੇਲ ਹੋ ਜਾਂਦਾ ਹੈ, ਫਿਰ ਉਹ ਆਨੰਦੀ ਅਵਸਥਾ ਪ੍ਰਗਟ ਹੋ ਜਾਂਦੀ ਹੈ। ਇਸ ਵਾਸਤੇ ਆਨੰਦ ਦਾ ਅਰਥ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇਹ ਕਰਦੇ ਸਨ, ਆਨੰਦ ਦਾ ਦੁਆਇਤ ਅੰਨ ਤੋਂ ਭਾਵ ਹੈ, ਜਿੱਥੇ ਦੁਆਇਤ ਨਾ ਰਹੇ। ਭਾਵ ਜਦੋਂ ਮੈਂ ਅਤੇ ਤੂੰ ਦਾ ਭੇਦ ਖਤਮ ਹੋ ਜਾਂਦਾ ਹੈ, ਜੀਵ ਈਸ਼ਰ ਦੀ ਏਕਤਾ ਹੋ ਜਾਂਦੀ ਹੈ, ਜਿੱਥੇ ਤੂੰ ਸਦਾ ਸਲਾਮਤ ਨਿਰੰਕਾਰ ਦਾ ਭਾਵ ਅਤੇ ਅਨਭਾਵ ਪ੍ਰਗਟ ਹੋ ਜਾਂਦਾ ਹੈ, ਉੱਥੇ ਫਿਰ ਉਹ ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਜੇ ਆਪਾਂ ਵੀ ਚਾਹੁੰਦੇ ਹਾਂ ਕਿ ਸਾਨੂੰ ਉਹ ਅਵਸਥਾ ਪ੍ਰਾਪਤ ਹੋਵੇ, ਫਿਰ ਇਸ ਬਾਣੀ ਨਾਲ ਜੁੜਨਾ ਪਵੇਗਾ। ਗੁਰੂ ਦੇ ਨਾਲ ਮਿਲ ਕੇ ਅਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਜਦੋਂ ਕਲਗੀਧਰ ਪਾਤਸ਼ਾਹ ਨੇ 1756 ਬਿਕਰਮੀ 1699 ਈਸਵੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਪੰਥ ਦੀ ਸਿਰਜਣਾ ਕੀਤੀ, ਉਸ ਵੇਲੇ ਵੀ ਗੁਰੂ ਮਹਾਰਾਜ ਨੇ ਇਸ ਬਾਣੀ ਨੂੰ ਅੰਮ੍ਰਿਤੀਆਂ ਬਾਣੀਆਂ ਦੇ ਵਿੱਚ ਸਥਾਨ ਅਤੇ ਸਨਮਾਨ ਬਖਸ਼ਿਸ਼ ਕੀਤਾ ਹੈ। ਜਪਜੀ ਸਾਹਿਬ, ਜਾਪ ਸਾਹਿਬ, ਸੁਧਾ ਸੁਰੀਏ, ਚੌਵੀ ਸਾਹਿਬ, ਅਖੀਰ 'ਤੇ ਅਨੰਦ ਸਾਹਿਬ ਬਾਣੀ ਪੜ੍ਹੀ ਅਤੇ ਹੁਣ ਵੀ ਪੰਜ ਪਿਆਰੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਹਨ, ਇਹ ਬਾਣੀ ਆਵਾਸ਼ ਪੜ੍ਹੀ ਜਾਂਦੀ ਹੈ, ਪੜ੍ਹਨੀ ਵੀ ਚਾਹੀਦੀ ਹੈ। ਕੋਈ ਸਮਾਂ ਸੀ ਕਈ ਸੰਸਥਾਵਾਂ 6 ਪੌੜੀਆਂ ਪੜ੍ਹ ਕੇ ਹੀ ਅੰਮ੍ਰਿਤ ਤਿਆਰ ਕਰਨ ਲੱਗ ਪਈਆਂ ਸਨ, ਪਰ ਟਕਸਾਲ ਦੇ ਮਹਾਂਪੁਰਖਾਂ ਨੇ ਮਿਲ ਬੈਠ ਕੇ ਵਿਚਾਰ ਕਰਕੇ ਫਿਰ ਉਹਨਾਂ ਨੂੰ ਆਖਿਆ, ਜਦੋਂ ਅੰਮ੍ਰਿਤ ਤਿਆਰ ਕੀਤਾ ਜਾਵੇ, ਚਾਹੇ ਕੋਈ ਸੰਸਥਾ ਵੀ ਕਰੇ, ਪੂਰਾ ਆਨੰਦ ਸਾਹਿਬ ਪੜ੍ਹਨਾ ਚਾਹੀਦਾ। ਅਤੇ ਫਿਰ ਇਸ ਦੇ ਨਾਲ ਨਾਲ ਇਸ ਬਾਣੀ ਦੀ ਇੰਨੀ ਮਹਾਨਤਾ ਹੈ, ਚਾਹੇ ਕੋਈ ਖੁਸ਼ੀ ਦਾ ਸਮਾਗਮ ਹੋਵੇ ਚਾਹੇ ਗਮੀ ਦਾ, ਰਾਗੀ ਸਿੰਘ ਆਨੰਦ ਸਾਹਿਬ ਦਾ ਪਾਠ ਜਾਂ ਗਾਇਨ ਜ਼ਰੂਰ ਕਰਦੇ ਹਨ। ਇਹਦਾ ਮਤਲਬ ਇਹ ਹੈ, ਇਹ ਬਾਣੀ ਸਾਨੂੰ ਗਮੀ ਤੋਂ ਬਾਹਰ ਕੱਢਦੀ ਹੈ ਅਤੇ ਆਨੰਦ ਵੱਲ ਸਾਡੇ ਧਿਆਨ ਨੂੰ ਜੋੜਦੀ ਹੈ। ਇਸ ਵਾਸਤੇ ਇਸ ਬਾਣੀ ਦਾ ਪਾਠ ਜਦੋਂ ਆਪਾਂ ਸ਼ਾਮ ਦੇ ਸਮੇਂ ਰਹਿਰਾ ਸਾਹਿਬ ਪੜ੍ਹਦੇ ਹਾਂ 6 ਪੌੜੀਆਂ ਦਾ, ਉਹਦੇ ਵਿੱਚ ਵੀ ਪਾਠ ਕੀਤਾ ਜਾਂਦਾ। ਦੇਖਦੇ ਕੋਲ ਵੀ ਕਈ ਗੁਰਮੁਖ ਪ੍ਰੇਮੀ ਸੰਪੂਰਨ ਪਾਠ ਵੀ ਕਰਦੇ ਹਨ, ਪਰ ਆਮ ਸੰਗਤਾਂ 6 ਪੌੜੀਆਂ ਇਸ ਬਾਣੀ ਦਾ ਪਾਠ ਕਰਦੀਆਂ ਨੇ, ਕਰਨਾ ਵੀ ਚਾਹੀਦਾ। ਅਤੇ ਹੁਣ ਆਪਾਂ ਇਸ ਬਾਣੀ ਨਾਲ ਜੁੜਦੇ ਹਾਂ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ।

ਹਰ ਮੇਰਾ ਜਨ ਭੁੱਖਾ ਸਭ ਗਵਾਈਆ ਤਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ।

ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਬੇਚਾਰੀਆ ਤੁਧ ਬਾਜ ਸਮਰੱਥ ਕੋਏ ਨਾ।

ਜਨ ਦੇ ਭਾਵੈ ਤਾ ਸੋ ਜਨ ਦੇਹ ਜਿਸਨੋ ਹੋਰ ਕਿਆ ਕਰਹਿ ਵੇਚਾਰਿਆ ਇੱਕ ਭਰਮ ਭੂਲੇ ਫਿਰਹਿ ਦਹ ਦਿਸ ਇੱਕ ਨਾਮ ਲਾਗ ਸੁਆਰਿਆ ਗੁਰ ਪ੍ਰਸਾਦੀ ਮਨ

0: ਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਰਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ
1: ਤਿੰਨੇ ਪੋਲੀ ਬੋਲਣੇ ਤਨ ਮਨ ਧਨ ਪੋਲੀ ਬੋਲਣੇ ਤਿੰਨੇ
0: ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ

ਜਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿੱਤ ਅੰਤ ਪਛੋਤ ਆਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰ।

0: ਤਜ ਤਿਸਨਾ ਬਹੁ ਤਨਾਹੀ ਬੋਲਣਾ ਖੰਨਿਹੋ ਤਿੱਖੀ ਬਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ
1: ਸੰਗਤ ਵਿੱਚ ਬੇਨਤੀ ਕਿਰਪਾ ਕਰਕੇ ਨਾਲ ਨਾ ਬੋਲੋ ਰੋਜ਼ ਰੋਜ਼ ਬੇਨਤੀ ਕਰਨੀ ਪੈਂਦੀ ਹੈ ਪਰ ਕਈ ਵਾਰੀ ਸ਼ਾਇਦ ਕੋਈ ਪ੍ਰੇਮੀ ਨਵਾਂ ਆਇਆ ਹੋਵੇ ਨਾਲ ਨਹੀਂ ਬੋਲਣਾ ਕਿਰਪਾ ਕਰਕੇ ਸੁਣਨਾ ਹੈ ਜੀ
0: ਜੋ ਤੂੰ ਚਲਾ ਇਹ ਤਿਵ ਚੱਲ ਹੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾ ਇਹ ਤਿਵੈ ਚੱਲ ਹੈ ਜਿਨ੍ਹਾਂ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾ ਇਹ ਸੇ ਹਰ ਹਰ ਸਦਾ ਧਿਆਵਹਿ ਕਰ ਕਿਰਪਾ ਜਿਨ ਨਾਮ ਲਾ ਇਹ ਸੇ ਹਰ ਹਰ ਸਦਾ ਧਿਆਵਹਿ ਜਿਸ ਨੋ ਕਥਾ ਸੁਣਾ ਇਹ ਆਪਣੀ ਸੇ ਗੁਰਦੁਆਰੈ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹਿ ਇਹ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹ ਤਿੰਨ ਕੈ ਮਨ ਵਸਿਆ ਜਿਨ ਧੁਰਹੁ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸ਼ਬਦ ਲਾਗਹੁ ਹਰ ਸਿਉ ਰਹੁ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀ ਆਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਆਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਆਹੋ ਤਾਂ ਮੈਲੇ

ਖੱਬੇ ਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀ ਆਹੋ ਨਿਰਮਲ ਬਾਹਰ ਆਹੋ ਨਿਰਮਲ, ਬਾਹਰ ਆਹੋ ਨਿਰਮਲ ਤਾਂ ਜੀ ਬਾਹਰ ਹੋ ਤਾਂ ਨਿਰਮਲ, ਜੀ ਆਹੋ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਬਣਜਾਰੇ, ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੈ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀ ਆਹੋ ਰਹੈ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੈ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ। ਪੁੱਛੋ ਵਿਵੇਕੀਆ ਜਾਏ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ। ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੁ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵਹੁ ਸੱਚੀ ਬਾਣੀ।

ਬਹੁ ਅੰਮ੍ਰਿਤ ਸਦਾ ਰਹਾਉ ਹਾਰ ਰੰਗ ਜਪਿਹੁ ਸਾਰਗ ਪਾਣੀ ਕਹਿ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤ ਗੁਰੂ ਬਾਜਹੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਾਰ ਹਾਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ।

ਪਾਓ ਸ਼ਬਦ ਛੇਤੀ ਮਨ ਮਿਲਿਆ ਸੱਚੈ ਲਾਇਆ ਪਾਓ ਸ਼ਬਦ ਛੇਤੀ ਮਨ ਮਿਲਿਆ ਸੱਚੈ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸੋ ਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੋ ਆਪ ਕਰੇ ਸੋ ਹੋਵੈ ਏਕਸ ਸਿਉ ਲਿਵ ਲਾਏ

ਧਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵੀਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ।

ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇਕ ਨਾ ਦਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ

0: ਪਵਿੱਤ ਸਤ ਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ
1: ਰਾਮ ਕਲੀ ਸਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ
2: ਵਾਹਿਗੁਰੂ ਜਿਹੜੀ ਬਾਣੀ ਹੁਣ ਆਰੰਭ ਹੋ ਰਹੀ ਹੈ ਉਹਦਾ ਸਿਰਲੇਖ ਗੁਰੂ ਮਹਾਰਾਜ ਨੇ ਜੋ ਲਿਖਿਆ ਹੈ ਰਾਮ ਕਲੀ ਸਤ ਰਾਮ ਕਲੀ ਰਾਗ ਦਾ ਵਾਚਕ ਹੈ ਅਤੇ ਸਦ ਬਾਣੀ ਦਾ ਨਾਮ ਹੈ ਇਹ ਬਾਣੀ ਕਦੋਂ ਕਿੱਥੇ ਕਿਸ ਨੇ ਉਚਾਰਨ ਕੀਤੀ ਜਦੋਂ ਆਪਾਂ ਇਤਿਹਾਸ ਵੱਲ ਨਜ਼ਰ ਮਾਰ ਕੇ ਦੇਖਾਂਗੇ ਇਸ ਬਾਣੀ ਦੇ ਵਿੱਚ ਜੋ ਭਾਵ ਸਿਧਾਂਤ ਪ੍ਰਗਟ ਕੀਤੇ ਗਏ ਹਨ ਉਹਨਾਂ ਤੋਂ ਭਲੀ ਭਾਂਤ ਇਹ ਸਪਸ਼ਟ ਹੁੰਦਾ ਹੈ ਇਹ ਪਵਿੱਤਰ ਬਾਣੀ ਗੋਇੰਦਵਾਲ ਸਾਹਿਬ ਜੀ ਦੇ ਅੰਦਰ ਉਚਾਰਨ ਕੀਤੀ ਗਈ ਇਸ ਦੇ ਨਾਲ ਨਾਲ ਇਹ ਬਾਣੀ ਕਿਸ ਨੇ ਉਚਾਰਨ ਕੀਤੀ ਜਿਸ ਵਿਅਕਤੀ ਨੇ ਬਾਣੀ ਉਚਾਰਨ ਕੀਤੀ ਅੰਤ ਵਿੱਚ ਉਸਦਾ ਨਾਮ ਵੀ ਦਰਜ ਹੈ ਉਹ ਕੌਣ ਸੀ ਕਹਿ ਸੁੰਦਰ ਸੁਣਹੁ ਸੰਤ ਬਾਬਾ ਮੋਹਰੀ ਜੀ ਦਾ ਸਪੁੱਤਰ ਭਾਈ ਸੁੰਦਰ ਜੀ ਇਹ ਬਾਣੀ ਉਹਨਾਂ ਨੇ ਲਿਖੀ ਹੈ ਪਰ ਉਚਾਰਨ ਨਹੀਂ ਕੀਤੀ ਇਹ ਵੀ ਧਿਆਨ ਰੱਖਣਾ ਹੈ ਲਿਖੀ ਭਾਈ ਸੁੰਦਰ ਜੀ ਨਹੀਂ ਹੈ ਪਰ ਜਦੋਂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਦਰਗਾਹੀ ਸੱਦਾ ਆਇਆ ਦਿਨ ਤੋਂ ਭੇਜੇ ਤਿੰਨੇ ਬੁਲਾਏ ਸੁਖ ਸਹਿਜ ਛੇਤੀ ਕਰਿਆ ਅੰਧ ਮੰਗਲ ਗੁਣ ਗਾਓ ਸਹਿਜ ਤੋਂ ਨੇਤਲ ਰਾਜਕੁਮਾਰ ਸਦ ਬਾਣੀ ਦਾ ਸੰਬੰਧ ਦਰਗਾਹੀ ਸੱਦੇ ਨਾਲ ਹੈ ਜਦੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਰੱਬ ਦੇ ਘਰ ਦਾ ਸੁਨੇਹਾ ਆਇਆ ਪੈਗਾਮ ਆਇਆ ਸੱਦਾ ਵੀ ਕਹਿ ਸਕਦੇ ਆਪਾਂ ਅਕਸਰ ਸੱਦਾ ਸ਼ਬਦ ਹੀ ਵਰਤਦੇ ਹਾਂ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਸੱਦਾ ਪੱਤਰ ਦਿੱਤਾ ਅਤੇ ਨਾਲ ਹੀ ਪਰਿਵਾਰ ਨੂੰ ਵੀ ਜਿਸਨੇ ਗੁਰੂ ਮਹਾਰਾਜ ਦੇ ਅੰਤਿਮ ਦਰਸ਼ਨ ਕਰਨੇ ਨੇ ਜਾਂ ਉਹਨਾਂ ਦੀ ਰਸਨਾ ਤੋਂ ਕੋਈ ਉਪਦੇਸ਼ ਬਚਨ ਸਰਵਣ ਕਰਨੇ ਹਨ ਅਤੇ ਉਹ ਸਾਰੇ ਹੀ ਆਓ ਹੁਣ ਸੰਗਤ ਵੀ ਆਈ ਹੈ ਗੁਰਸਿੱਖ ਵੀ ਆਏ ਨੇ ਅਤੇ ਪਰਿਵਾਰ ਨੂੰ ਵੀ ਬੁਲਾਇਆ ਗਿਆ ਜਿਸ ਦਾ ਇਸ ਦੇ ਵਿੱਚ ਜ਼ਿਕਰ ਆਉਂਦਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚਖੰਡ ਜਾਣ ਤੋਂ ਪਹਿਲਾਂ ਸੰਗਤ ਨੂੰ ਅਤੇ ਆਪਣੇ ਪਰਿਵਾਰ ਨੂੰ ਕੀ ਸੰਦੇਸ਼ ਦਿੱਤਾ ਉਹ ਇਸ ਬਾਣੀ ਵਿੱਚ ਅੰਕਿਤ ਹੈ ਦੂਸਰੀ ਗੱਲ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਉਹਦੀ ਅੰਤਿਮ ਕਿਰਿਆ ਉਹ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਉਹਦਾ ਵੀ ਜ਼ਿਕਰ ਇਸ ਬਾਣੀ ਵਿੱਚ ਆਇਆ ਇਹ ਜਿੰਨੇ ਵੀ ਬਚਨ ਇਸ ਬਾਣੀ ਵਿੱਚ ਆਏ ਨੇ ਉਹ ਵਾਰਤਕ ਸਨ ਅਤੇ ਫਿਰ ਸੁੰਦਰ ਜੀ ਨੇ ਉਹਨਾਂ ਨੂੰ ਕਾਵਿ ਦੇ ਵਿੱਚ ਗੁੰਥਨ ਕੀਤਾ ਅਤੇ ਜੋ ਗੁਰੂ ਅਮਰਦਾਸ ਮਹਾਰਾਜ ਨੇ ਅੰਤਿਮ ਸਮੇਂ ਸੰਗਤ ਨਾਲ ਪਰਿਵਾਰ ਦੇ ਨਾਲ ਬਚਨ ਕੀਤੇ ਉਹ ਸਾਰੀ ਇਮਾਰਤ ਉਹ ਸਾਰੀ ਵਾਰਤਾ ਇਸ ਬਾਣੀ ਵਿੱਚ ਅੰਕਿਤ ਹੈ। ਅਖੀਰ ਉੱਤੇ ਬਾਬਾ ਮੋਹਰੀ ਜੀ ਦਾ ਨਾਮ ਵੀ ਆਇਆ, ਮੋਹਰੀ ਪੁੱਤ ਸਨਮੁਖ ਹੋਇਆ। ਹੁਣ ਇੱਥੋਂ ਪਤਾ ਲੱਗਦਾ ਹੈ ਬਈ ਗੁਰੂ ਮਹਾਰਾਜ ਨੇ ਪਰਿਵਾਰ ਦੇ ਨਾਲ ਵੀ ਬਚਨ ਬਿਲਾਸ ਕੀਤੇ ਅਤੇ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸਾਰੇ ਪਰਿਵਾਰ ਨੂੰ ਸੰਗਤ ਨੂੰ ਆਖਿਆ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਡਾ ਸਰੂਪ ਜਾਣਨਾ। ਸਾਰੀ ਸੰਗਤ ਨੂੰ ਹੁਕਮ ਕੀਤਾ ਗੁਰੂ ਰਾਮਦਾਸ ਮਹਾਰਾਜ ਦੇ ਚਰਣਾਂ 'ਤੇ ਮੱਥਾ ਟੇਕੋ। ਪਰਿਵਾਰ ਨੂੰ ਵੀ ਆਖਿਆ, ਹੁਕਮ ਕੀਤਾ ਤੁਸੀਂ ਵੀ ਮੱਥਾ ਟੇਕੋ। ਬਾਬਾ ਮੋਹਰੀ ਜੀ ਨੇ ਗੁਰੂ ਮਹਾਰਾਜ ਦਾ ਬਚਨ ਮੰਨਿਆ, ਚਰਣਾਂ 'ਤੇ ਮੱਥਾ ਟੇਕਿਆ। ਔਰ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਨੇ ਆਪਣੇ ਪਿਤਾ ਗੁਰਦੇਵ ਦਾ ਹੁਕਮ ਨਹੀਂ ਵੀ ਸੀ ਮੰਨਿਆ, ਉਹਦਾ ਕੋਈ ਜ਼ਿਕਰ ਨਹੀਂ ਆਇਆ। ਬਾਬਾ ਮੋਹਰੀ ਜੀ ਸਨਮੁਖ ਹੋਏ, ਬਚਨ ਮੰਨਿਆ, ਉਹਨਾਂ ਦਾ ਨਾਮ ਆ ਗਿਆ। ਪਰ ਜਿਹੜੇ ਨਹੀਂ ਝੁਕੇ ਉਹਨਾਂ ਦਾ ਨਾਮ ਵੀ ਦਰਜ ਨਹੀਂ ਹੋ ਸਕਿਆ। ਲਓ ਹੁਣ ਇਹ ਬਾਣੀ ਅੰਤਿਮ ਸਮੇਂ ਗੁਰੂ ਅਮਰਦਾਸ ਮਹਾਰਾਜ ਨੇ ਜੋ ਬਚਨ ਵਿਚਾਰਾਂ ਸੰਗਤ ਅਤੇ ਪਰਿਵਾਰ ਦੇ ਨਾਲ ਸਾਂਝੀਆਂ ਕੀਤੀਆਂ ਅਤੇ ਬਾਬਾ ਸੁੰਦਰ ਜੀ ਨੇ ਉਸ ਨੂੰ ਕਾਲਮ ਬੰਦ ਕੀਤਾ, ਹੁਣ ਉਹ ਬਾਣੀ ਸੱਦ ਬਾਣੀ ਹੈ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਪ੍ਰਾਣੀ ਚੜ੍ਹਾਈ ਕਰ ਜਾਂਦਾ, ਜਿਹੜਾ ਪਹਿਲਾ ਸਹਿਜ ਪਾਠ ਕੀਤਾ ਜਾਂਦਾ ਜਾਂ ਕਈ ਅਖੰਡ ਪਾਠ ਵੀ ਕਰਵਾਉਂਦੇ ਨੇ, ਭੋਗ ਤੋਂ ਬਾਅਦ ਇਹ ਸੱਦ ਬਾਣੀ ਦਾ ਪਾਠ ਕੀਤਾ ਜਾਂਦਾ। ਇਹ ਵੀ ਇੱਕ ਸਿੱਖ ਪੰਥ ਦੀ ਮਰਯਾਦਾ ਬਣੀ ਹੋਈ ਹੈ। ਪਹਿਲੇ ਭੋਗ 'ਤੇ, ਸਿਰਫ ਪਹਿਲੇ ਭੋਗ 'ਤੇ ਇਹ ਸੱਦ ਬਾਣੀ ਦਾ ਪਾਠ ਕੀਤਾ ਜਾਂਦਾ ਅਤੇ ਬਾਕੀ ਸਮੇਂ ਹੋਰ ਸਮੇਂ ਨਹੀਂ ਕੀਤਾ ਜਾਂਦਾ। ਆਓ ਹੁਣ ਆਪਾਂ ਉਸ ਪਵਿੱਤਰ ਬਾਣੀ ਨਾਲ ਜੁੜੀਏ ਅਤੇ ਨਾਲੇ ਪਾਠ ਸੁਣੋ, ਉਹਦੀ ਅਰਥ ਭਾਵ ਵੀ ਨਾਲ ਨਾਲ ਸਮਝਣ ਦੀ ਵਿਚਾਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਇਹਦੇ ਵਿੱਚ ਗੁਰੂ ਮਹਾਰਾਜ ਨੇ ਇੱਕ ਹੋਰ ਵੀ ਸਾਡਾ ਭੁਲੇਖਾ ਦੂਰ ਕੀਤਾ। ਬਹੁਤੇ ਲੋਕ ਇਹ ਗੱਲ ਮੰਨਦੇ ਨੇ ਵੀ ਜਦੋਂ ਆਦਮੀ ਮਰ ਜਾਂਦਾ, ਆਮ ਬੋਲੀ ਵਿੱਚ ਆਪਾਂ ਕਹਿੰਦੇ ਚੜ੍ਹਾਈ ਕਰ ਜਾਂਦਾ, ਅਕਾਲ ਚਲਾਣਾ ਕਰ ਜਾਂਦਾ, ਬਹੁਤੇ ਲੋਕਾਂ ਦਾ ਇਹ ਖਿਆਲ ਹੈ ਵੀ ਉਸ ਤੋਂ ਬਾਅਦ ਕੁਝ ਵੀ ਨਹੀਂ ਰਹਿੰਦਾ ਜਾਂ ਇਸ ਦੁਨੀਆਂ ਤੋਂ ਪਰੇ ਹੋਰ ਕੋਈ ਦਰਗਾਹ ਜਾਂ ਰੱਬ ਦੀ ਦੁਨੀਆਂ ਹੈ ਹੀ ਨਹੀਂ। ਬਹੁਤੇ ਲੋਕ ਇਸ ਗੱਲ ਨੂੰ ਨਹੀਂ ਮੰਨਦੇ, ਪਰ ਗੁਰੂ ਮਹਾਰਾਜ ਨੇ ਇਹ ਵੀ ਭੁਲੇਖਾ ਸਾਰਿਆਂ ਦਾ ਦੂਰ ਕੀਤਾ, ਜਦੋਂ ਇਸ ਦੁਨੀਆਂ ਤੋਂ ਜਾਣਾ ਅੱਗੇ ਵੀ ਕੋਈ ਆਨੰਦਮਈ ਕੋਈ ਐਸਾ ਅਸਥਾਨ ਹੈ ਜਿੱਥੇ ਰੱਬ ਦੇ ਪਿਆਰੇ ਜਾਂਦੇ ਨੇ, ਉਹਦਾ ਵੀ ਜ਼ਿਕਰ ਗੁਰੂ ਮਹਾਰਾਜ ਨੇ ਇਸ ਬਾਣੀ ਵਿੱਚ ਕੀਤਾ। ਆਓ ਹੁਣ ਆਪਾਂ ਇਸ ਬਾਣੀ ਦੇ ਨਾਲ ਜੁੜੀਏ ਅਤੇ ਪਿਆਰ ਦੇ ਨਾਲ ਪਵਿੱਤਰ ਬਾਣੀ ਦਾ ਪਾਠ ਸਰਵਣ ਕਰੋ। ਹਾਂਜੀ,
1: ਰਾਮ ਕਲੀ ਸੱਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾ ਜਗ ਦਾਤਾ ਸੋਏ ਭਗਤ ਵਛਲ ਤਿਹੁ ਲੋਏ ਜਿਉ ਗੁਰ ਸ਼ਬਦ ਸਮਾਵੇ ਅਵਰ ਨਾ ਜਾਣੈ ਕੋਏ ਜਿਉ ਅਵਰੋ ਨਾ ਜਾਣ ਹੈ ਸ਼ਬਦ ਗੁਰ ਕੈ ਏਕ ਨਾਮ ਧਿਆਵਹੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੈ ਹਰ ਪ੍ਰਭ ਪਾਸ ਜੀਓ ਸਤਿਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ ਪੈਜ ਰੱਖੋ ਹਰ ਜਨ ਹੈ ਕੇਰੀ ਹਰ ਦੇਹੋ ਨਾਮ ਨਿਰੰਜਨੋ ਅੰਤ ਚਲਦਿਆ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਉ, ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਧੰਨ ਧੰਨ ਕਹੈ ਸਾਬਾਸ ਜੀਉ, ਮੇਰੇ ਸਿੱਖ ਸੁਣ ਹੋ ਪੁੱਤ ਭਾਈ ਹੋ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਉ, ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਉ, ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੇ, ਆਨੰਦ ਅਨਹਦ ਵਜਹਿ ਵਾਜੇ, ਹਰ ਆਪ ਗੱਲ ਮੇ ਲਾਵੇ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਉ, ਤੁਰ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਭ ਪਾਸ ਜੀਉ, ਸਤਿਗੁਰ ਭਾਣੈ ਆਪਣੈ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੈ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ, ਮਿਤ ਪੈਜੈ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੇ, ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈ ਨਾ ਵਏ, ਸਤਿਗੁਰੂ ਪ੍ਰਤੱਖ ਹੋਦੈ ਬਹਿ ਰਾਜ ਆਪ ਟਿਕਾਇਆ, ਸਭ ਸਿੱਖ ਬੰਦਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੈ ਕੀਰਤਨ ਕਰਿਓ ਨਿਰਬਾਣ ਜੀਉ, ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਉ, ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ, ਬੇਬਾਨ ਹਰ ਰੰਗ ਗੁਰ ਭਾਵਏ, ਪਿੰਡ ਪੱਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵਏ, ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਉ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨੀਸਾਨ ਜੀਉ, ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾ ਮਨ ਲਈ ਰਜਾਏ ਜੀਉ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਉ, ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੈ ਗੁਰੂ ਆਪ ਰੱਖਿਆ ਕੋਈ ਕਾਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰ ਹੈ ਭਾਣਾ ਦੀ ਵਡਿਆਈ, ਧੁਰ ਲਿਖਿਆ ਲੇਖ ਰਜਾਏ ਜੀਉ, ਕਹਿ ਸੁੰਦਰ ਸੁਣ ਹੋ ਸੰਤ ਹੋ, ਸਭ ਜਗਤ ਪੈਰੀ ਪਾਏ ਜੀਉ।
2: ਥੋੜੀ ਜੀ ਵਿਚਾਰ ਕਰਨੀ ਜ਼ਰੂਰੀ ਹੈ, ਗਿਆਨੀ ਜੀ ਨੇ ਵੀ ਇਸ਼ਾਰਾ ਕੀਤਾ, ਜਦੋਂ ਆਪਾਂ ਇਸ ਬਾਣੀ ਦਾ ਚੌਥਾ ਅੰਕ ਹੈ ਪੰਜਵਾਂ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਬਾਣ, ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਉਸ ਵੇਲੇ ਗੁਰਸਿੱਖਾਂ ਨੂੰ ਇਹ ਹਦਾਇਤ ਕੀਤੀ ਗਈ ਹੈ, ਇਲਾਹੀ ਬਾਣੀ ਦਾ ਨਿਰਬਾਣ ਤੋਂ ਭਾਵ ਹੈ ਇੱਕ ਰਸ, ਅਖੰਡ ਕੀਰਤਨ ਕੀਤਾ ਜਾਵੇ। ਫਿਰ ਅਗਲੀ ਪੰਕਤੀ ਜਿਹੜਾ ਸਾਨੂੰ ਭੁਲੇਖਾ ਪਾਉਂਦੀ ਹੈ, ਕੇਸੋ ਗੋਪਾਲ ਪੰਡਿਤ ਸੱਜਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀ। ਕੇਸੋ ਗੋਪਾਲ ਪੰਡਿਤ ਨੂੰ ਸੱਜਿਓ, ਕੇਸੋ ਗੋਪਾਲ ਨਾਂ ਦਾ ਪੰਡਿਤ ਕੋਈ ਹੈ ਸੀ ਜਾਂ ਨਹੀਂ, ਇਹਦੇ ਬਾਰੇ ਇਤਿਹਾਸ ਖੋਜਣਾ ਪਵੇਗਾ, ਅਤੇ ਨਾਲੇ ਸਿੱਖ ਧਰਮ ਤਾਂ ਹੈ ਹੀ ਵੱਖਰਾ ਧਰਮ, ਇਸ ਲਈ ਮਹਾਂਪੁਰਖ ਅਤੇ ਜਿਹੜੇ ਗੁਰਸਿੱਖੀ ਦੇ ਗੁਰਮਤ ਦੇ ਵਿਦਵਾਨ ਨੇ ਉਹ ਇਹ ਗੱਲ ਕਹਿੰਦੇ ਨੇ ਵੀ ਕੇਸੋ ਗੋਪਾਲ ਕਿਸੇ ਪੰਡਿਤ ਦਾ ਨਾਮ ਨਹੀਂ, ਕੇਸੋ ਅਤੇ ਗੋਪਾਲ ਪਰਮੇਸ਼ਰ ਦਾ ਨਾਮ ਹੈ, ਕੇਸੋ ਕੂਕੀਐ ਨਾ ਸੋਈਐ ਆਸਾਰ, ਗੋਪਾਲ ਵੀ ਬੇਅੰਤ ਵਾਰੀ ਬਾਣੀ ਵਿੱਚ ਨਾਮ ਆਇਆ। ਕੇਸੋ ਗੋਪਾਲ ਦੇ ਪੰਡਿਤ ਕੌਣ ਨੇ, ਪੰਡਿਤ ਤੋਂ ਭਾਵ ਹੁੰਦਾ ਉਹਨੂੰ ਜਾਣਨ ਵਾਲੇ, ਉਹਦਾ ਗਿਆਨ ਉਹਦੀ ਜਾਣਕਾਰੀ ਰੱਖਣ ਵਾਲੇ, ਉਹ ਹਨ ਬ੍ਰਹਮ ਗਿਆਨੀ ਗੁਰਸਿੱਖ ਮਹਾਂਪੁਰਖ ਭਾਈ, ਉਹਨਾਂ ਨੂੰ ਸੱਦਿਓ, ਕਿਸੇ ਪੰਡਿਤ ਨੂੰ ਨਹੀਂ ਬੁਲਾਉਣਾ, ਬ੍ਰਹਮ ਗਿਆਨੀਆਂ ਨੂੰ ਸੱਦੋ, ਐਸੇ ਮਹਾਂਪੁਰਖਾਂ ਨੂੰ ਸੱਦੋ, ਹਰ ਹਰ ਕਥਾ ਪੜ੍ਹੈ ਪੁਰਾਣ ਜੀ। ਪੰਡਿਤ ਲੋਕ ਗਰੜ ਪੁਰਾਣ ਦੀ ਕਥਾ ਕਰਦੇ ਨੇ ਮਰਨ ਤੋਂ ਬਾਅਦ, ਪਰ ਇੱਥੇ ਗਰੜ ਪ੍ਰਾਣ ਦਾ ਵੀ ਕੋਈ ਜ਼ਿਕਰ ਨਹੀਂ ਆਇਆ, ਹਰ ਹਰ ਕਥਾ ਪੜ੍ਹੈ ਪੁਰਾਣ ਜੀ। ਪੁਰਾਣ ਦਾ ਅਰਥ ਮਹਾਂਪੁਰ ਕਰਦੇ ਸਨ ਪੁਰਾਣ ਪੁਰਾਤਨ ਭਾਵ ਅਨਾਦੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਿਹੜੀ ਇਹ ਪਵਿੱਤਰ ਬਾਣੀ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਇਹ ਤੁਰਕੀ ਬਾਣੀ ਹੈ ਅਤੇ ਤੁਸੀਂ ਪੁਰਾਣ ਤੋਂ ਭਾਵ ਅਨਾਦੀ ਜੋ ਅਕਾਲ ਪੁਰਖ ਹੈ ਉਹਦੀ ਹਰ ਹਰ ਕਥਾ ਉਸ ਵਾਹਿਗੁਰੂ ਪਰਮੇਸ਼ਰ ਦੀ ਤੁਰਕੀ ਬਾਣੀ ਦੀ ਕਥਾ ਪੜ੍ਹਨੀ ਹੈ ਕੀਰਤਨ ਦੇ ਨਾਲ ਕਥਾ ਦਾ ਸੰਬੰਧ ਹੈ ਨਾ ਤੁਸੀਂ ਗੁਰਬਾਣੀ ਨੂੰ ਜਦੋਂ ਪੜ੍ਹਦੇ ਹੋ ਉਹਦੇ ਵਿੱਚ ਕਈ ਥਾਵਾਂ 'ਤੇ ਬੜਾ ਸਪੱਸ਼ਟ ਲਿਖਿਆ ਹੈ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਕੀਰਤਨ ਕਥਾ ਦਾ ਸੰਬੰਧ ਹੈ ਇਸੇ ਲਈ ਜੇ ਪਹਿਲਾਂ ਗੁਰਬਾਣੀ ਦਾ ਕੀਰਤਨ ਆ ਗਿਆ ਫਿਰ ਹਰ ਹਰ ਕਥਾ ਪੜ੍ਹਿਆ ਪੁਰਾਣ 'ਚ ਅਤੇ ਫਿਰ ਇਹ ਗੁਰਬਾਣੀ ਦੀ ਕਥਾ ਇਹ ਰੱਬ ਦੀ ਬਾਣੀ ਹੈ ਪੁਰਾਣ ਪੁਰਾਤਨ ਅਨਾਦੀ ਅਤੇ ਇਸ ਗੁਰਬਾਣੀ ਦੀ ਕਥਾ ਦਾ ਹੀ ਉਚਾਰਨ ਕਰਨਾ ਹੋਰ ਕਿਸੇ ਪੁਰਾਣ ਦੀ ਕਿਸੇ ਗ੍ਰੰਥ ਦੀ ਕਥਾ ਵੀ ਨਹੀਂ ਕਰਨੀ ਮਰਨ ਤੋਂ ਬਾਅਦ ਇਹ ਗੁਰੂ ਮਹਾਰਾਜ ਨੇ ਉਸ ਵੇਲੇ ਪਰਿਵਾਰ ਨੂੰ ਸੰਗਤਾਂ ਨੂੰ ਹਦਾਇਤ ਕੀਤੀ ਹਰ ਕਥਾ ਪੜ੍ਹੀਏ ਹਰ ਨਾਮ ਸੁਣੀ ਸਪੱਸ਼ਟ ਫਿਰ ਆ ਗਿਆ ਵੀ ਵਾਹਿਗੁਰੂ ਦੀ ਬਾਣੀ ਦੀ ਕਥਾ ਪੜ੍ਹਨੀ ਹੈ ਅਤੇ ਵਾਹਿਗੁਰੂ ਦੇ ਨਾਮ ਨੂੰ ਸੁਣਨਾ ਵੀ ਬਾਣ ਹਰ ਰੰਗ ਗੁਰ ਭਾਵੇ ਵੀ ਬਾਣ ਤੋਂ ਭਾਵੇ ਉਹ ਅਰਥੀ ਜਿਸ ਦੇ ਉੱਤੇ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਕੇ ਪਾਇਆ ਜਾਂਦਾ ਹੈ ਅਤੇ ਸਜਾਇਆ ਵੀ ਜਾਂਦਾ ਫਿਰ ਉਸ ਉੱਤੇ ਚਾਕੇ ਅਤੇ ਸ਼ਮਸ਼ਾਨ ਘਾਟ ਲਿਜਾਇਆ ਜਾਂਦਾ ਬੇਬਾਨ ਕਿਹੜਾ ਹਰ ਰੰਗ ਵਾਹਿਗੁਰੂ ਦਾ ਪ੍ਰੇਮ ਵਾਹਿਗੁਰੂ ਦੇ ਪ੍ਰੇਮ ਦਾ ਬੇਬਾਨ ਲੈ ਕੇ ਆਓ ਇਹੀ ਗੁਰੂ ਨੂੰ ਪਾਉਂਦਾ ਪਿੰਡ ਪੱਤਲ ਕਿਰਿਆ ਦੀ ਪਿੰਡ ਪ੍ਰਾਹੁਣੇ ਪੱਤਲਾਂ ਮਨਸਾਉਣੀਆਂ ਕਪਾਲ ਕਿਰਿਆ ਕਰਨੀ ਦੀਵੇ ਜਗਾਉਣੇ ਇਹ ਸਾਰੀ ਮਨਮਤ ਹੈ ਅਤੇ ਫੁੱਲ ਚੁਗਣੇ ਅਤੇ ਫੁੱਲ ਕਿੱਥੇ ਪਾਉਣੇ ਨੇ ਹਰ ਸਰ ਪਾਵੇ ਹੁਣ ਕਈ ਵਿਦਵਾਨਾਂ ਨੇ ਇੱਥੇ ਹਰ ਸਰ ਦਾ ਅਰਥ ਜਿਹੜੇ ਸਨਾਤਨ ਧਰਮ ਵੱਲ ਨੂੰ ਚੁਕਾ ਰੱਖਦੇ ਨੇ ਗੰਗਾ ਦਾ ਅਰਥ ਕੀਤਾ ਹਰ ਸਰ ਪਰ ਜਿੰਨੇ ਵੀ ਸਨਾਤਨ ਧਰਮ ਦੇ ਗ੍ਰੰਥ ਨੇ ਕਿਸੇ ਵੀ ਗ੍ਰੰਥ ਵਿੱਚ ਹਰ ਸਰ ਗੰਗਾ ਦਾ ਨਾਮ ਨਹੀਂ ਆਇਆ ਇਹ ਗੱਲ ਨੋਟ ਕਰਨ ਵਾਲੀ ਹੈ ਕਿਸੇ ਵੀ ਉਹਨਾਂ ਦੇ ਧਰਮ ਗ੍ਰੰਥ ਵਿੱਚ ਹਰ ਸਰ ਗੰਗਾ ਦਾ ਨਾਂ ਨਹੀਂ ਆਇਆ ਫੁੱਲ ਹਰ ਸਰ ਪਾਵੇ ਹਰ ਸਰ ਤੋਂ ਭਾਵ ਹੈ ਹਰ ਇੱਕ ਸਰੋਵਰ ਚਾਹੇ ਕੋਈ ਵੀ ਵਗਦਾ ਪਾਣੀ ਹੈ ਉਹਦੇ ਵਿੱਚ ਤੁਸੀਂ ਸਾਡੇ ਫੁੱਲ ਪਾ ਦੇਣੇ ਅਤੇ ਬਾਕੀ ਪੁਰਾਣੇ ਜਿਹੜੇ ਲੋਕ ਸਨ ਉਹ ਬ੍ਰਾਹਮਣਵਾਦ ਤੋਂ ਪ੍ਰਭਾਵਿਤ ਸਨ ਅਤੇ ਉਹਨਾਂ ਨੇ ਹਰਿਦੁਆਰ ਗੰਗਾ ਵਿੱਚ ਫੁੱਲ ਵੀ ਪਾਏ ਕਈ ਹੁਣ ਵੀ ਭੁੱਲੜ ਉੱਥੇ ਪਾਉਣ ਚਲੇ ਜਾਂਦੇ ਹੋਣਗੇ ਪਰ ਇਹ ਗੁਰੂ ਦਾ ਹੁਕਮ ਨਹੀਂ ਸਿਰਫ ਸਿੱਖ ਰਹਿਤ ਮਰਜ਼ਾਦਾ ਵਿੱਚ ਵੀ ਇਹੀ ਲਿਖਿਆ ਵੀ ਵਗਦੇ ਪਾਣੀ ਵਿੱਚ ਫੁੱਲਾਂ ਨੂੰ ਪ੍ਰਵਾਹਿਤ ਕੀਤਾ ਜਾਵੇ ਕਿਤੇ ਵੀ ਵਗਦਾ ਪਾਣੀ ਉੱਤੇ ਤੁਸੀਂ ਫੁੱਲ ਉਤਾਰ ਸਕਦੇ ਹੋ ਪਰ ਹੁਣ ਸਿੱਖ ਪੰਥ ਨੇ ਜਿਹੜੇ ਲੋਕ ਗੰਗਾ 'ਤੇ ਜਾਂਦੇ ਸਨ ਉਹਨਾਂ ਨੂੰ ਉੱਧਰੋਂ ਵਰਜਨ ਦੇ ਲਈ ਕੀਰਤਪੁਰ ਸਾਹਿਬ ਪਤਾਲਪੁਰੀ ਸਾਹਿਬ ਵਾਲੇ ਪਾਸੇ ਨੂੰ ਪ੍ਰੇਰਣਾ ਕੀਤੀ ਹੈ ਵੀ ਚਲੋ ਉੱਥੇ ਨਾ ਜਾਣ ਇੱਧਰ ਗੁਰੂ ਘਰ ਸਥਾਨ 'ਤੇ ਹੈ ਨਾ ਇੱਥੇ ਆ ਜਾਣ ਪਰ ਇਹ ਵੀ ਕੋਈ ਵਹਿਮ ਭਰਮ ਨਹੀਂ ਕਰਨਾ ਵੀ ਉੱਥੇ ਹੀ ਫੁੱਲ ਪਾਉਂਦੇ ਕਿਤੇ ਵੀ ਵਗਦਾ ਪਾਣੀ ਹੈ ਉੱਥੇ ਤੁਸੀਂ ਫੁੱਲ ਪਾ ਸਕਦੇ ਹੋ ਉਤਾਰ ਸਕਦੇ ਹੋ ਅਤੇ ਇਸ ਵਾਸਤੇ ਇਹ ਜਿਹੜੀਆਂ ਪੰਕਤੀਆਂ ਭੁਲੇਖਾ ਪਾਉਂਦੀਆਂ ਸਨ ਅਤੇ ਇਹਦੇ ਲਈ ਵਿਸ਼ੇਸ਼ ਵਿਚਾਰ ਕਰਨੀ ਜ਼ਰੂਰੀ ਸੀ ਅਤੇ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਵਿਸਤਾਰ ਬਹੁਤਾ ਨਹੀਂ ਹੋ ਸਕਦਾ ਕਿਉਂਕਿ ਸਮਾਂ ਅੱਗੇ ਨਹੀਂ ਦਿੰਦਾ ਹੁਣ ਆਪਾਂ ਅੱਗੇ ਵੀ ਪਾਠ ਕਰਨਾ ਲਓ ਹੁਣ ਸੰਗਤਾਂ ਅੱਗੇ ਪਵਿੱਤਰ ਬਾਣੀ ਦਾ ਪਾਠ ਸਰਵਣ ਕਰੋ
1: ਰਾਮ ਕਲੀ ਮਹੱਲਾ ਪੰਜਵਾਂ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਜਾਨੀਅੜਾ ਹਰ ਜਾਨੀਅੜਾ ਨੈਣ ਅਲੋਇੜਾ ਹਰ ਜਾਨੀਅੜਾ ਨੈਣ ਅਲੋਇਆ ਘਟ ਘਟ ਸੋਇਆ ਹਰ ਅੰਮ੍ਰਿਤ ਪ੍ਰਿਆ ਗੂੜਾ ਹਰ ਆਤ ਅੰਮ੍ਰਿਤ ਪ੍ਰਿਆ ਗੂੜਾ ਨੈਣ ਅਲੋਇਆ ਘਟ ਘਟ ਸੋਇਆ ਆਤ ਅੰਮ੍ਰਿਤ ਪ੍ਰਿਆ ਗੂੜਾ ਨਾਲ ਹੋਵੰਦਾ ਲਹਿ ਨਾ ਸਕੰਦਾ ਸੁਆਉ ਨਾ ਜਾਣੈ ਮੂੜਾ ਮਾਇਆ ਮਦ ਮਾਤਾ ਓਛੀ ਬਾਤਾ ਮਿਲਣ ਨਾ ਜਾਈ ਭਰਮ ਧੜਾ ਕਹੋ ਨਾਨਕ ਗੁਰ ਬਿਨ ਨਾਹੀ ਸੂਝੈ ਹਰ ਸਾਜਨ ਸਭ ਕੈ ਨਿਕਟ ਖੜਾ ਗੋਬਿੰਦਾ ਮੇਰਾ ਗੋਬਿੰਦਾ

0: ਘਟ ਅੰਤਰ ਸੋਹਣਿਆ ਇੱਕ ਦਾਸੀ ਧਾਰੀ ਸਬਲ ਪਸਾਰੀ ਜੀ ਜੰਤ ਲੈ ਮੋਹਣਿਆ ਜਿਸਨੋ ਰਾਖੈ ਸੋ ਸੱਚ ਭਾਖੈ ਗੁਰ ਕਾ ਸ਼ਬਦ ਵਿਚਾਰਾ ਕਹੋ ਨਾਨਕ ਜੋ ਪ੍ਰਭ ਕਹੋ ਭਾਣਾ ਤਿਸ ਹੀ ਕਹੋ ਪ੍ਰਭ ਪਿਆਰਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੁਗੜ ਸੁਜਾਨੋ ਸੁਗੜ ਸੁਜਾਨਾ ਸਦ ਪ੍ਰਧਾਨਾ ਜਾਣੋ ਪ੍ਰਭ ਜਾਣੋ ਸਵਾਮੀ ਸੁਗੜ ਸੁਜਾਣੋ ਸੁਗੜ ਸੁਜਾਨਾ ਸਦ ਪ੍ਰਧਾਨਾ ਹਰ ਅੰਮ੍ਰਿਤ ਹਰ ਕਾ ਨਾਮਾ ਚਾਖ
1: ਹਰ
0: ਸੁਗੜ ਸੁਜਾਨਾ ਸਦ ਪ੍ਰਧਾਨਾ ਅੰਮ੍ਰਿਤ ਹਰ ਕਾ ਨਾਮਾ ਚਾਖ ਅਘਾਣੇ ਸਾਰਗ ਪਾਣੇ ਜਿਨ ਕੈ ਭਾਗ ਮਥਾਨਾ ਤਿੰਨ ਹੀ ਪਾਇਆ ਤਿੰਨ ਹੈ ਧਿਆਇਆ ਤਿੰਨ ਹੀ ਪਾਇਆ ਤਿੰਨ ਹੈ ਧਿਆਇਆ ਸਗਲ ਤਿਸੈ ਕਾ ਮਾਣੋ ਕਹੋ ਨਾਨਕ ਥਿਰ ਤਖਤ ਨਿਵਾਸੀ ਕਹੋ ਨਾਨਕ ਥਿਰ ਤਖਤ ਨਿਵਾਸੀ ਸੱਚ ਤਿਸੈ ਦੀ ਬਾਣੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕਹਿ ਸੁਣੀਐ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸ ਹੈ ਵਧਾਈ ਸੋ ਪ੍ਰਭ ਧਿਆਈਐ ਸਭ ਕਿਛ ਪਾਈਐ ਮਰੈ ਨਾ ਆਵੈ ਜਾਈ ਚੁਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲ ਨਿਰਗੁਨੀਐ ਕਹੋ ਨਾਨਕ ਘਰ ਪ੍ਰਭ ਮੇਰੇ ਕਹਿ ਨਿਤ ਨਿਤ ਮੰਗਲ ਸੁਣੀਐ ਰਾਮ ਕਲੀ ਮਹੱਲਾ ਪੰਜਵਾ ਹਰ ਹਰ ਧਿਆਏ ਮਨਾ ਖਿਨ ਨਾ ਵਿਸਾਰੀਐ ਰਾਮ ਰਾਮਾ ਰਾਮ ਰਮਾ ਕੰਠ ਉਰਧਾਰੀਐ ਉਰਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨ ਭੈ ਦੂਰ ਕਰਤਾ ਪਾਪ ਹਰਤਾ ਦੁਸਹਿ ਦੁਖ ਭਾਵ ਖੰਡਨੋ ਜਗਦੀਸ ਈਸ ਗੋਪਾਲ ਮਾਧੋ ਗੁਣ ਗੋਵਿੰਦ ਵਿਚਾਰੀਐ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨਸ ਰੈਣ ਚਿਤਾਰੀਐ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਲਖ ਭੰਡਾਰ ਨਾਮ ਅਨੰਤ ਧਰਾ ਨਾਮ ਨਰ ਹਰ ਨਿਧਾਨ ਜਿਨ ਕੈ ਰਸ ਭੋਗ ਏਕ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਧਿਆਇਣਾ ਕਿਲਵਿਖ ਹਰਣਾ ਨਾਮ ਪੁਨਹਿ ਚਰਣਾ ਨਾਮ ਜਮ ਕੀ ਤਰਾਸ ਹਰਾ ਬਿਨਵੰਤ ਨਾਨਕ ਰਾਸ ਜਨ ਕੀ ਚਰਨ ਕਮਲ ਹੈ ਆਸਰਾ ਗੁਣ ਬੇਅੰਤ ਸਵਾਮੀ ਤੇਰੇ ਕੋਏ ਨ ਜਾਣਈ ਦੇਖ ਚਲਤ ਦਿਆਲ ਸੁਣ ਭਗਤ ਵਖਾਣਈ ਦੇਖ ਚਲਤ ਦਿਆਲ ਸੁਣ ਭਗਤ ਵਖਾਣਈ ਜੀ ਅਜੰਤ ਸਭ ਤੁਝ ਧਿਆਵ ਹੈ ਪੁਰਖ ਪਤ ਪਰਮੇਸਰਾ ਸਭ ਜਾਚਕ ਏਕ ਦਾਤਾ ਸਰਬ ਜਾਚਕ ਏਕ ਦਾਤਾ ਕਰੁਣਾ ਮੈਂ ਜਗਦੀਸਰਾ ਸਾਧੂ ਸੰਤ ਸੁਜਾਨ ਸੋਈ ਜਿਸ ਹੈ ਪ੍ਰਭ ਜੀ ਮਾਨਈ ਬਿਨਵੰਤ ਨਾਨਕ ਕਰਹੋ ਕਿਰਪਾ ਸੋਏ ਤੁਝ ਹੈ ਪਛਾਨਈ ਮੋਹਿ ਨਿਰਗੁਣ ਅਨਾਥ ਸਰਣੀ ਆਇਆ ਬਲ ਬਲ ਬਲ ਗੁਰਦੇਵ ਜਿਨ ਨਾਮ ਦ੍ਰਿੜਾਇਆ ਗੁਰ ਨਾਮ ਦੀਆ ਕੁਸਲ ਥੀਆ ਸਰਬ ਇੱਛਾ ਪੁੰਨੀਆ ਜਲਨੇ ਬੁਝਾਈ ਸ਼ਾਂਤ ਆਈ ਮਿਲੇ ਚਿਰੀ ਵਿਛੁਨਿਆ ਆਨੰਦ ਹਰਖ ਸਹਿਜ ਸਾਚੇ ਮਹਾ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰ ਪੂਰੇ ਤੇ ਪਾਇਆ ਰਾਮ ਕਲੀ ਮਹੱਲਾ ਪੰਜਵਾ ਰੁਣ ਚੁਣੋ ਸਬਦ ਅਨਾਹਦ ਨਿਤ ਉਠ ਗਾਈਐ ਸੰਤਨ ਕੈ ਕਿਲ ਵਿਖ ਸਭ ਦੋਖ ਬਿਨਾਸਨ ਹਰ ਨਾਮ ਜਪੀਐ ਗੁਰ ਮੰਤਨ ਕੈ ਹਰ ਨਾਮ ਲੀਜੈ ਅਮਿਓ ਪੀਜੈ ਰੈਣ ਦਿਨਸ ਅਰਾਧੀਐ ਜੋਗ ਦਾਨ ਅਨੇਕ ਕਿਰਿਆ ਲਗ ਚਰਨ ਕਮਲ ਹੈ ਸਾਧੀਐ ਭਾਉ ਭਗਤ ਦਇਆਲ ਮੋਹਨ ਦੁਖ ਸਗਲ ਪਰ ਹਰੈ ਭਾਉ ਭਗਤ ਦਇਆਲ ਮੋਹਨ ਭਾਉ ਭਗਤ ਦਇਆਲ ਮੋਹਨ ਦੁਖ ਸਗਲੇ ਪਰ ਹਰੈ ਬਿਨਵੰਤ ਨਾਨਕ ਤਰੈ ਸਾਗਰ ਧਿਆਏ ਸਵਾਮੀ ਨਰ ਹਰੈ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵ ਹੈ ਗੁਣ ਤੇਰੇ ਰਾਮ ਅਨੰਦ ਮੰਗਲ ਗੁਰ ਚਰਣੀ ਲਾਗੇ ਪਾਏ ਸੁਖ ਘਨੇਰੇ ਰਾਮ ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਪ੍ਰਮ ਭਾਉ ਭਾਗਾ ਹਰ ਨਾਮ ਰਸਨਾ ਭਾਖਿਆ हर एक चितवै प्रभ एक गावै हर एक दृष्टि आया बिनवंत नानक प्रभ करी कृपा पूरा सतगुर पाया मिल रही है प्रभ साध जना मिल हर कीर्तन सुनिए राम दयाल प्रभु दामोदर माधो अंत ना पाइए गुनिए राम दयाल दुख हर शरण दाता सगल दुख निवारणो मोह सोग विकार बिखड़े जपत नाम उदारणो सब जीय तेरे प्रभु मेरे कर कृपा सब रेण थीवा बिनवंत नानक प्रभ मया कीजै नाम तेरा जप जीवा राख लिए प्रभ भगत जना अपनी चरणी लाए राम आठ पहर अपना प्रभ सिमर है एको नाम त्याए राम त्याए सो प्रभ तरे पवजल रहे आवन जाना त्याए सो प्रभ तरे पवजल रहे आवन जाना सदा सुख कल्याण कीर्तन प्रभ लगा मीठा भाणा सब इच्छ पुनी आस पूरी मिले सतगुर पूरिया बिनवंत नानक प्रभ आप मेले फिर नाही दुख विसूरिया रामकली महला पंजवा छंत सलोक चरण कमल शरणागति आनंद मंगल गुणगाम नानक प्रभ आरा दिया विपत निवारण राम छंत प्रभ विपत निवारणो तिस बिन अवर ना कोए जियो सदा सदा हर सिमरिया जल थल महियल सोए जियो जल थल महियल पूर रहया एक निमख मनहो ना विसरै गुर चरण लागे दिन सभागे सर्ब गुण जगदीसरै कर सेव सेवक दिन सरैणी तिस भावै सो होए जियो बल जाए नानक सुख है दाते परगास मन तन होए जियो सलोक हर सिमरत मन तन सुखी बिनसी दुतिया सोच नानक टेक गोपाल की गोविंद संकट मोच छंत पै संकट काटे नारायण दयाल जियो हर गुण आनंद गाए प्रभ दीना नाथ प्रतिपाल जियो प्रतिपाल अचुत पुरख एको तिसह स्यो रंग लागा कर चरण मस्तक मेल लीने सदा अन दिन जागा जियो पिंड ग्रह उत्थान तिसका तन जोबन धन माल जियो तन जोबन धन माल जियो साध सदा बल जाए नानक सर्ब जिया प्रतिपाल जियो सलोक रसना उचरै हर हरे गुण गोविंद वखियान नानक पकड़ी टेक एक परमेसर रखै निदान छंत सो स्वामी प्रभ रख को अंचल ताकै लाग जियो भज साधु संग दयाल देव मन की मत त्याग जियो एक ओट कीजै जियो दीजै आस एक धरणी तरै साध संगे हर नाम रंगे संसार सागर सब तरै जन्म मरण विकार छूटे फिर ना लागै दाग जियो बल जाए नानक पुरख पूरन फिर जा का सुहाग जियो सलोक धर्म अर्थ अर काम मोख मुकत पदार्थ नाथ सगल मनोरथ पूरिया नानक लिखिया माथ छंत सगल इच्छ मेरी पुनिया मिलिया निरंजन राय जियो अनद भया वडभागी हो ग्रहे प्रगटे प्रभ आए जियो ग्रहे लाल आए पुरब कमाए ताकि उपमा क्या गणा बेअंत पूरन सुख सहज दाता कवन रसना गुणपणा आप मिलाए गह कंठ लाए आपे मिलाए गह कंठ लाए तिस बिना नहीं जाए जियो बल जाए नानक सदा करते सब मह रहया समाए जियो राग रामकली महला पंजवा राण राण झुंझनड़ा गाओ सखी हर एक त्याव हो सतगुर तुम सेव सखी मन चिंदेड़ा फल पाव हो रामकली महला पंजवा रुति सलोक
1: तुसी जड़ा पंजवा शंत आरंभ होया सी इहदियां केवल दो ही पंक्तियां इत्थे लिखियां हन ते पढ़ियां गईयां वैसे कुछ पुरातन बीड़ां दे विच इस शंत दा संपूर्ण पाठ भी आया चार पदियां विच जदों सचखंड श्री हजूर साहिब नूं जाणे हां ਬੁਰਹਾਨਪੁਰ ਸ਼ਹਿਰ ਰਸਤੇ ਵਿੱਚ ਪੈਂਦਾ, ਉੱਥੇ ਸੰਗਤਾਂ ਮੁਕਾਮ ਵੀ ਕਰਦੀਆਂ ਹਨ। ਉੱਥੇ ਇੱਕ ਪੁਰਾਤਨ ਬੀੜ ਹੈ, ਉਹਦੇ ਬਾਰੇ ਪੁਰਾਣੇ ਸਿੰਘ ਦੱਸਦੇ ਸਨ ਵੀ ਉਹਦੇ ਵਿੱਚ ਵੀ ਇਸ ਸੰਤ ਦਾ ਪੂਰਾ ਪਾਠ ਵੀ ਲਿਖਿਆ ਮਿਲਦਾ। ਪਰ ਜਿਹੜੀ ਦੰਮੇ ਸਾਹਿਬ ਵਾਲੀਆਂ ਬੀੜਾਂ ਨੇ ਅਤੇ ਪੰਥ ਵਿੱਚ ਪ੍ਰਚਲਿਤ ਹੋਰ ਵੀ ਗੁਰੂ ਮਹਾਰਾਜ ਦੇ ਸਰੂਪ ਹਨ, ਉਹਨਾਂ ਦੇ ਵਿੱਚ ਦੋ ਹੀ ਪੰਕਤੀਆਂ, ਦੋ ਹੀ ਇਹ ਪੰਕਤੀਆਂ ਗੁਰੂ ਮਹਾਰਾਜ ਨੇ ਲਿਖੀਆਂ ਨੇ। ਇਸ ਲਈ ਹੁਣ ਇੱਥੇ ਕੋਈ ਆਪਾਂ ਸ਼ੰਕਾ ਨਹੀਂ ਕਰਨੀ, ਜੋ ਦਮੇ ਸਾਹਿਬ ਵਾਲੀ ਬੀੜ ਹੈ ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲਿਖਵਾਈ ਹੈ। ਜੇ ਉਹਦੇ ਵਿੱਚ ਦੋ ਹੀ ਨੇ ਤਾਂ ਸਾਨੂੰ ਦੋ ਹੀ ਪੜ੍ਹਨੀਆਂ ਚਾਹੀਦੀਆਂ। ਚਲੋ ਕਿਸੇ ਲਿਖਾਰੀ ਨੇ ਕਿਤੋਂ ਮਿਲ ਗਈਆਂ ਜਾਂ ਨਹੀਂ ਮਿਲੀਆਂ, ਸਾਨੂੰ ਉਹਦੇ ਬਾਰੇ ਕੋਈ ਬਹੁਤੀ ਵਿਚਾਰ ਕਰਨ ਦੀ ਲੋੜ ਨਹੀਂ ਹੈ, ਅਤੇ ਜਿੰਨੀਆਂ ਲਿਖੀਆਂ ਨੇ ਉਨੀਆਂ ਹੀ ਪੜ੍ਹੀਆਂ ਗਈਆਂ ਨੇ ਅਤੇ ਇੰਨੀਆਂ ਹੀ ਪੜ੍ਹ ਲੈਣੀਆਂ। ਅੱਗੇ ਹੁਣ ਪਾਠ ਸਰਵਣ ਕਰੋ।
0: ਰਾਮ ਕਲੀ ਮਹੱਲਾ ਪੰਜਵਾਂ, ਰੁੱਤੀ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰ ਬੰਧਨ ਪ੍ਰਭ ਪਾਰ ਬ੍ਰਹਮ, ਬਾਛੋ ਸਾਧ ਹੈ ਧੂਰ, ਆਪ ਨਿਵਾਰ ਹਰ ਹਰ ਭਜੋ, ਨਾਨਕ ਪ੍ਰਭ ਭਰਪੂਰ, ਕਿਲ ਵਿਖ ਕਾਟਣ ਭੈ ਹਰਣ, ਸੁਖ ਸਾਗਰ ਹਰ ਰਾਏ, ਦੀਨ ਦਇਆਲ ਦੁਖ ਭੰਜਨੋ, ਨਾਨਕ ਨੀਤ ਧਿਆਏ ਛੰਤ, ਜਸ ਗਾਵ ਹੋ ਵਡਭਾਗੀ ਹੋ, ਕਰ ਕਿਰਪਾ ਭਗਵੰਤ ਜੀਓ, ਰੁਤੀ ਮਾਹ ਮੂਰਤ ਘੜੀ, ਗੁਣ ਉਚਰਤ ਸੋਭਾਵੰਤ ਜੀਓ, ਗੁਣ ਰੰਗ ਰਾਤੇ ਧਨ ਤੇ ਜਨ, ਜਿਨੀ ਇੱਕ ਮਨ ਧਿਆਇਆ, ਸਫਲ ਜਨਮ ਭਇਆ ਤਿਨ ਕਾ, ਜਿਨੀ ਸੋ ਪ੍ਰਭ ਪਾਇਆ, ਪੁੰਨ ਦਾਨ ਨ ਤੁਲ ਕਿਰਿਆ, ਹਰ ਸਰਬ ਪਾਪਾ ਹੰਤ ਜੀਓ, ਬਿਨਵੰਤ ਨਾਨਕ ਸਿਮਰ ਜੀਵਾ, ਜਨਮ ਮਰਨ ਰਹੰਤ ਜੀਓ, ਸਲੋਕ ਉਦਮ ਅਗਮ ਅਗੋਚਰੋ, ਚਰਨ ਕਮਲ ਨਮਸਕਾਰ, ਕਥਨੀ ਸਾਤ ਉਦਭਾਵਸੀ, ਨਾਨਕ ਨਾਮ ਆਧਾਰ, ਸੰਤ ਸਰਣ ਸਾਜਨ ਪਰਹੋ, ਸੁਆਮੀ ਸਿਮਰ ਅਨੰਤ, ਸੂਕੇ ਤੇ ਹਰਿਆ ਥੀਆ, ਨਾਨਕ ਜਪ ਭਗਵੰਤ ਛੰਤ, ਰੁੱਤ ਸਰਸ ਬਸੰਤ ਮਾਹ, ਚੇਤ ਵੈਸਾਖ ਸੁਖ ਮਾਸ ਜੀਓ, ਹਰ ਜੀਓ ਨਾ ਹੋ ਮਿਲਿਆ, ਮੌਲਿਆ ਮਨ ਤਨ ਸਾਸ ਜੀਓ, ਘਰ ਨਾ ਹੋ ਨਿਹਚਲ ਅਨਦ ਸਖੀਏ, ਚਰਨ ਕਮਲ ਪਰ ਫੁੱਲਿਆ, ਸੁੰਦਰ ਸੁਗੜ ਸੁਜਾਨ ਬੇਤਾ, ਗੁਣ ਗੋਬਿੰਦ ਅਮੁੱਲਿਆ, ਵੱਡ ਭਾਗ ਪਾਇਆ ਦੁੱਖ ਗਵਾਇਆ, ਭਈ ਪੂਰਨ ਆਸ ਜੀਓ, ਬਿਨਵੰਤ ਨਾਨਕ ਸਰਣ ਤੇਰੀ ਮਿਟੀ ਜਮ ਕੀ ਤਰਾਸ ਜੀਓ, ਸਲੋਕ।
1: ਇਹ ਜਿਹੜਾ ਪਿਛਲਾ ਸੰਤ ਪੜ੍ਹਿਆ ਗਿਆ ਹੈ, ਪਹਿਲੀ ਪੰਕਤੀ ਦਾ ਵਿਸਰਾਮ ਰੁੱਤ ਸਰਸ ਬਸੰਤ, ਇੱਥੇ ਛੋਟਾ ਵਿਸਰਾਮ ਹੈ, ਮਾਹਾ ਚੇਤ ਵੈਸਾਖ ਸੁਖ ਮਾਸ ਜੀ, ਮਾਹ ਦਾ ਅਰਥ ਹੁੰਦਾ ਮਹੀਨਾ, ਇਹਦਾ ਚੇਤ ਦੇ ਨਾਲ ਸੰਬੰਧ ਹੈ। ਫਿਰ ਵੈਸਾਖ ਦੇ ਵਿੱਚ ਵੀ ਸੁਖ ਮਾਸ ਜੀ ਹੋਵੇ, ਸੁੱਖ ਦਾ ਮਹੀਨਾ, ਰੁੱਤ ਸਰਸ ਬਸੰਤ, ਮਾਹ ਚੇਤ ਵੈਸਾਖ ਸੁਖ ਮਾਸ ਜੀਓ, ਇਸ ਤਰ੍ਹਾਂ ਅਰਥ ਸਪਸ਼ਟ ਹੁੰਦਾ।
0: ਸਲੋਕ ਸਾਧ ਸੰਗਤ ਬਿਨ ਭ੍ਰਮ ਮੁਈ, ਕਰਤੀ ਕਰਮ ਅਨੇਕ, ਕੋਮਲ ਬੰਧਨ ਬਾਧਿਆ, ਨਾਨਕ ਕਰਮ ਹੈ ਲੇਖ, ਜੋ ਭਾਣੇ ਸੇ ਮੇਲਿਆ, ਵਿਛੋੜੇ ਵੀ ਆਪ, ਨਾਨਕ ਪ੍ਰਭ ਸਰਨਾਗਤੀ, ਜਾ ਕਾ ਵੱਡ ਪ੍ਰਤਾਪ।

0: ਹੋਈ ਦੇ ਸਾਸਨ ਜਾਮ ਜੀਓ ਬਿਨਵੰਤ ਨਾਨਕ ਓਟ ਤੇਰੀ ਰਾਖ ਪੂਰਨ ਕਾਮ ਜੀਓ ਸਲੋਕ ਸਰਦਾ ਲਾਗੀ ਸੰਗ ਪ੍ਰੀਤ ਮੈਂ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਛੰਤ ਰੁੱਤ ਬਰਸ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਓ ਘਣ ਉਣਵ ਬੁਠੇ ਜਲ ਥਲ ਪੂਰਿਆ ਮਕਰੰਦ ਜੀਓ ਪ੍ਰਭ ਪੂਰ ਰਹਿਆ ਸਰਬ ਠਾਈ ਹਰ ਨਾਮ ਨਵ ਨਿਦ ਗ੍ਰਹੇ ਭਰੇ ਸਿਮਰ ਸਵਾਮੀ ਅੰਤਰ ਜਾਮੀ ਕੁਲ ਸਮੂਹਾ ਸਭ ਤਰੇ ਪ੍ਰਿਯ ਰੰਗ ਜਾਗੇ ਨਹਿ ਛੇਦਰ ਲਾਗੇ ਕਿਰਪਾ
1: ਨਾਲ ਐਡਾ ਹੁੰਦਾ ਹੈ ਨਾ ਤਾਂ ਪ੍ਰਿਯ ਇਸ ਤਰੀਕੇ ਇਹਦਾ ਪਾਠ ਹੋ ਜਾਵੇ ਤਾਂ ਫਿਰ ਥੋੜਾ ਜ਼ਿਆਦਾ ਸਪਸ਼ਟ ਹੋ ਜਾਂਦਾ ਜੇ ਕਾਹਲੀ ਨਾਲ ਪੜ੍ਹ ਕੇ ਅਸੀਂ ਇਹਨੂੰ ਲੰਘ ਜਾਵਾਂਗੇ ਤਾਂ ਫਿਰ ਉਹ ਕਈ ਵਾਰੀ ਨਾਲ ਕੰਨਾਂ ਲੱਗ ਜਾਂਦਾ ਕਈ ਵਾਰੀ ਲਾਂ ਜਾਂ ਦੁਲਾਵਾਂ ਲੱਗ ਜਾਂਦੀਆਂ ਥੋੜਾ ਇਹਨੂੰ ਲੰਬਾ ਕਰਕੇ ਪੜ੍ਹ ਲੈਣਾ
0: ਚਾਹੀਦੇ ਪ੍ਰੇਯ ਰੰਗ ਜਾਗੇ ਨਹਿ ਛੇਦਰ ਲਾਗੇ ਕਿਰਪਾਲ ਸਦ ਬਖ ਸਿੰਧ ਜੀਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜੀਓ ਸਲੋਕ ਆਸ ਪਿਆਸੀ ਮੈਂ ਫਿਰੋ ਕਬ ਪੇਖੋ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲਵੇ ਸਾਂਤ ਨਾ ਉਪਜੈ ਤਿਲ ਪਲ ਰਹਿਣ ਨਾ ਜਾਏ ਹਰ ਸਦ ਹੈ ਸਰਣਾਗਤੀ ਨਾਨਕ ਆਸ ਪੁਜਾਏ ਛੰਤ ਰੁੱਤ ਸਰਦ ਅਡੰਬਰੋ ਅਸੂ ਕਤਕੇ ਹਰ ਪਿਆਸ ਜੀਓ ਖੋ ਜੰਤੀ ਦਰਸਨ ਫਿਰਤ ਕਬ ਮਿਲੀਐ ਗੁਣ ਤਾਸ ਜੀਓ ਬਿਨ ਕੰਤ ਪਿਆਰੇ ਨਹਿ ਸੂਖ ਸਾਰੇ ਹਾਰ ਕੰਗਣ ਧ੍ਰਿਗ ਬਣਾ ਸੁੰਦਰ ਸੁਜਾਨ ਚਤੁਰ ਬੇਤੀ ਸਾਸ ਬਿਨ ਜੈਸੇ ਤਨਾ ਈਤ ਊਤ ਦਹਿ ਦਿਸ ਅਲੋਕਨ
2: ਈਤ ਉਤ ਦਹਿ ਦਿਸ ਅਲੋਕਨ
0: ਮਨ ਮਿਲਨ ਕੀ ਪ੍ਰਭ ਪਿਆਸ ਜੀਓ ਬਿਨਵੰਤ ਨਾਨਕ ਧਾਰ ਕਿਰਪਾ ਮਿਲ ਹੋ ਪ੍ਰਭ ਗੁਣਦਾਸ ਜੀਓ ਸਲੋਕ ਜਲਣ ਬੁਝੀ ਸੀਤਲ ਭਏ ਮਨ ਤਨ ਉਪਜੀ ਸ਼ਾਂਤ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਭਰਾਂਤ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਭ੍ਰਮ ਭੈ ਮਿਟ ਗਏ ਰਮਣ ਰਾਮ ਭਰਪੂਰ ਛੰਤ ਰੁੱਤ ਸਿਸੀਅਰ ਸੀਤਲ ਹਰ ਪ੍ਰਗਟੇ ਮੰਗਰ ਪੋਹੇ ਜੀਓ ਜਲਣ ਬੁਝੀ ਦਰਸ ਪਾਇਆ ਬਿਨਸੇ ਮਾਇਆ ਧਰੋਹ ਜੀਓ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਾਰ ਡੋਰ ਸੀਗਾਰ ਸਭ ਰਸ ਗੁਣ ਗਾਓ ਅਲਖ ਅਭੇਵਿਆ ਭਾਉ ਭਗਤ ਗੋਵਿੰਦ ਬਾਂਛਤ ਜਮ ਨ ਸਾਕੈ ਜੋ ਹੈ ਜੀਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹ ਨ ਪ੍ਰੇਮ ਬਿਛੋਹ ਜੀਓ ਸਲੋਕ ਹਰ ਧਨ ਪਾਇਆ ਸੁਹਾਗਣੀ ਡੋਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਨਾਦ ਬਿਨੋਦ ਅਨੰਦ ਕੋਟ ਪ੍ਰਿਯ ਪ੍ਰੀਤਮ ਸੰਗ ਬਨੇ ਮਨ ਬਾਂਛਤ ਫਲ ਪਾਇਆ ਹਰ ਨਾਨਕ ਨਾਮ ਭਨੇ ਛੰਤ ਹਿਮ ਕਰ ਰੁੱਤ ਮਨ ਭਾਵਤੀ ਮਾਘ ਫੱਗਣ ਗੁਣਵੰਤ ਜੀਓ ਸਖੀ ਸਹੇਲੀ ਗਾਓ ਮੰਗਲੋ ਗ੍ਰਹਿ ਆਏ ਹਰ ਕੰਤ ਜੀਓ ਗ੍ਰਹਿ ਲਾਲ ਆਏ ਮਨ ਧਿਆਏ ਸੇਜ ਸੁੰਦਰ ਸੋਹੀਆ ਵਣ ਤ੍ਰਿਣ ਤ੍ਰਿਭਵਨ ਭਏ ਹਰਿਆ ਦੇਖ ਦਰਸਨ ਮੋਹੀਆ ਮਿਲੇ ਸਵਾਮੀ ਇੱਛ ਪੁੰਨੀ ਮਨ ਜਪਿਆ ਨਿਰਮਲ ਮੰਤ ਜੀਓ ਬਿਨਵੰਤ ਨਾਨਕ ਨਿਤ ਕਰਹੋ ਰਲੀਆ ਹਰ ਮਿਲੇ ਸ੍ਰੀ ਧਰ ਕੰਤ ਜੀਓ ਸਲੋਕ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀ ਹੈ ਨਾਨਕ ਨਾਮ ਪਿਆਰ ਜਿਨ ਜਾਣਿਆ ਸਈ ਤਰੇ ਸੇ ਸੂਰੇ ਸੇ ਬੀਰ ਨਾਨਕ ਤਿੰਨ ਬਲਿਹਾਰਣੈ ਹਰ ਜਪ ਉਤਰੇ ਤੀਰ ਛੰਤ ਚਰਨ ਬਿਰਾਜਿਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜੀਓ ਆਵਣ ਜਾਵਣ ਦੁਖ ਹਰੇ ਹਰ ਭਗਤ ਕੀਆ ਪਰਵੇਸ ਜੀਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮਨ ਤੇ ਬੀਸਰੈ ਤਜ ਆਪ ਸਰਣੀ ਪਰੇ ਚਰਣੀ ਸਰਬ ਗੁਣ

0: ਤੀਸਰੈ ਗੋਵਿੰਦ ਗੁਣ ਨਿਧ ਸ੍ਰੀ ਰੰਗ ਸਵਾਮੀ ਆਦਿ ਕਉ ਆਦੇਸ ਜੀਓ ਬਿਨਵੰਤ ਨਾਨਕ ਮਾਇਆ ਧਾਰੋ ਜੁਗ ਜੁਗੋ ਇਕ ਵੇਸ ਜੀਓ।
1: ਇੱਥੇ ਆਪਾਂ ਹੁਣ ਬ੍ਰੇਕ ਕਰ ਲੈਂਦੇ ਹਾਂ 5 ਮਿੰਟ, ਜਲ ਪਾਣੀ ਆਪ ਜੀ ਵਰਤ ਕੇ ਫਿਰ ਹਾਜ਼ਰ ਹੋ ਜਾਣਾ ਜੀ।

ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।

0: बैठ जाओ जी, पोथी साहिब प्रकाश कर लो। अगे आप हम संथिया महाराज जी की कृपा दे नाल प्रारंभ करिए। अगे हम जिहड़ी बाणी प्रारंभ होनी है, पंज ग्रंथी की बाणी है, दखनी ओंकार। इहदे बारे बाई जी आप जी नूं कुछ बेनतियां करनगे। आम गुरसिखां दे जीवन जिन्ना चिर अजे एक दो कुछ जिहड़े बाहर गई हुई संगत आउंदे उन्हां चिर मैं एक दो बेनती आप जी दे चरणां विच कर दिंदा। पहला, जदों गुरसिखां दे जीवन असीं वेखदे हां, जिस वेले तक सानू भी महाराज जी ने गुरमत की विद्या प्राप्त करन दा समा बख्शिश कीता, उदों तक गुरसिखां दे जीवन विच पंज ग्रंथी का नितनेम बड़ा परपक हुंदा सी। जिन्ने भी सिंघ अमृत संचार दीयां सेवावां दे विच लगदे, पंजां प्यारियां दी सेवा विच बेअंत ही सिंघां दे महाराज दी कृपा दे नाल दर्शन हुंदे रहे। लगभग 80-85% सिंघां नूं पंज ग्रंथी कंठ हुंदी सी। सो इस करके जदों ये खालसे पंथ दी रहत गुरु कलगीधर साहिब महाराज सच्चे पातशाह जी ने बख्शिश कीती, उस तो पहला गुरसिखां दे अंदर जपजी साहिब जी का पाठ करन दा रुझान रहा है। फिर उस तो बाद पंज ग्रंथी नितनेम सिंघ जाण के करदे हुंदे सी। जिवें असीं हुण सत बाणियां नूं नितनेम जाणदे हां ना, इसे तरह ही जिहड़ियां पंज ग्रंथी दीयां सत बाणियां ने, कई बारी 10 बाणियां भी कुछ पंज ग्रंथियां दे विच तुहानूं लिखियां होईयां दर्शन होणगे, पर जिहड़ियां पुरातन पंज ग्रंथियां ने जां टकसाल वल्लों छपदियां ने उहनां विच सत बाणियां ने। सो पहलां गुरसिख प्यारे जदों सत बाणियां नितनेम दीयां जपजी, जाप सवैये चौपई ते आनंद सवेर वेले, रहरा साहिब जी संध्या वेले, ते फिर विराजन वेले कीर्तन सोहिला साहिब जी दी बाणी दा पाठ करदे, इहदे नाल नाल पंज ग्रंथी दीयां जिहड़ियां सत बाणियां सी इह वी नितनेम दा ही गुरसिखां दा हिस्सा हुंदा सी। इन्नी परपक्ता सी। सो कई वारी जदों छोटियां हुंदियां असीं गुरबाणी कंठ मुकाबलियां दे विच जांदे हुंदे सी उत्थे पंजाब विच, बड़े छोटे छोटे बच्चियां दे उदों दर्शन होने जिन्हां नूं उदों पंज ग्रंथी कंठ हुंदी सी। पर हुण साडे विच कुछ रिवाज इहो जिहा हो गया वी आह वी शॉर्टकट कर लो जी, आह वी बाणी घट पढ़ लो जी। वध बाणी पढ़न दा नुकसान कोई नहीं, पर घट पढ़न दा ते हो सकदा है। जिन्नी वध पढ़ोगे, जिन्नी बाणी वध पढ़ोगे, उन्ना समा भी सफला ज्यादा होएगा, उन्ने स्वास भी सफले ज्यादा होणगे। घट तां फिर असीं हुण सारा कुछ ही करदे आ। सो इस करके अजकल ये बहुता रिवाज तुरिया है भी आह भी शॉर्टकट कर लो जी। बाणी भी जिवें बाई जी ने तुहानूं दस्सिया भी 40 पौड़ियां ने आनंद साहिब जी दी बाणी दीआं, तुसीं हुणे संथिया कीती है। पर हुण आम करके असीं ज्यादातर 6 पौड़ियां पढ़ के सारन लग पए। कुछ गुरमुख प्यारे 6 पौड़ियां नितनेम विच भी पढ़ के आनंद साहिब जी दीआं सार लैंदे ने भी अज टाइम घट है, अज चलो 6 पढ़ लो, अगों पिछों 40 पढ़ लैंदे आ। सो इस करके आप जी दे चरणां विच ये बेनती है, कोई भी बाणी जिन्नी मारे सच्चे पातशाह जी ने उच्चारण कीती है, वह सारी का ही पाठ करना चाहीदा। जदों भी कदे समा बनता है आनंद साहिब जी का पाठ कड़ाह प्रशादी देग तैयार करके किया जाता है, भावें कि संगती रूप में हुण बहुतात यही रीत तुर पई है भी 6 पौड़ियां का पाठ किया जाता है, पर कोशिश यह होनी चाहिए है भी कोई एक सिंह नाल लग के संपूर्ण पाठ भी 40 पौड़ियां का कर लवे। कई बार समा घट हुंदा, इस करके 6 पौड़ियां पढ़ लिया जांदियां ने। पर वेखो दुनियावी उदाहरण लो, एक कवितावां लिखदे ने कवि, इह महाराज जी दी बाणी नाल मैं इहनूं रिलेट नहीं कर रहा पर समझाउण लई इक उदाहरण दे रहा। कवितावां लिखदे ने कवि, मान लो एक कवि ने 40 बंदां दी एक कविता लिखी है, तुसीं कहो जी मैं पहले 5 बंद पढ़ ले ते अखीरला एक पढ़ लिया, ते फिर कह दईए भी नहीं सानू सारी दी समझ लग गई, इवें किवें लग जाएगी। 40 बंद 40 पैराग्राफ किसी कवि ने लिखे आ अपनी कविता दे, तुसीं कहो जी मैं 5 पहले पढ़ ले ते एक लास्ट वाला पढ़ लिया, पर फल मैनू सारी कविता का मिलना चाहिए, ਸਮਝ ਮੈਨੂੰ ਸਾਰੀ ਕਵਿਤਾ ਦੀ ਲੱਗਣੀ ਚਾਹੀਦੀ ਲੱਗ ਜਾਏਗੀ, ਕਦੇ ਵੀ ਨਹੀਂ ਲੱਗ ਸਕਦੀ। ਸੋ ਇਸ ਕਰਕੇ 40 ਪੌੜੀਆਂ ਆਨੰਦ ਸਾਹਿਬ ਜੀ ਦੀਆਂ ਇਹ ਪਾਠ ਕਰਨ ਦਾ ਬਹੁਤ ਹੁਣ ਘਟਦਾ ਜਾਂਦਾ ਹੈ ਕੰਮ, ਜਿਵੇਂ ਹਰ ਇੱਕ ਚੀਜ਼ ਦਾ ਇੱਕ ਰਿਵਾਜ਼ ਹੁੰਦਾ ਨਾ, ਵੇਖੋ ਵੇਖੀ ਅਸੀਂ ਇਹ ਕੰਮ ਬਹੁਤਾ ਕਰਨ ਲੱਗ ਪਏ ਹਾਂ ਵੀ ਚਲੋ ਇਹਨੇ ਨਾ ਸਰਦਾ ਤੇ ਸਾਰ ਲਓ। ਪਰ ਕੋਈ ਮੂਵੀ ਵੇਖਦੇ ਹਾਂ ਫਿਰ ਉਹ ਵਿੱਚੋਂ ਟ੍ਰੇਲਰ ਵੇਖ ਕੇ ਤਾਂ ਨਹੀਂ ਨਾ ਕਦੇ ਸਾਰਦੇ, ਸਾਰੀ ਵੇਖਦੇ ਹਾਂ। ਜਿੰਨਾ ਚਿਰ ਉਹ ਸਾਰੀ ਮੂਵੀ ਨਹੀਂ ਆਉਂਦੀ ਫਿਰ ਸਾਰੀ ਨਹੀਂ ਵੇਖੀ ਜਾਂਦੀ, ਉਹਨਾਂ ਚਿਰ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਵੀ ਮੈਂ ਸਾਰਾ ਕੁਝ ਵੇਖ ਲਿਆ। ਸੋ ਇਸ ਕਰਕੇ ਵਿੱਚੋਂ ਕੋਈ ਸੀਨ ਨਹੀਂ ਸਕਿੱਪ ਕਰਦੇ, ਉੱਥੇ ਪੌਜ਼ ਕਰਕੇ ਫਿਰ ਜਾਂਦੇ ਹਾਂ ਕੁਝ ਕਰਨ ਵੀ ਕਿਤੇ ਲੰਘ ਨਾ ਜਾਵੇ ਕੰਮ। ਇਸੇ ਕਰਕੇ ਇਹ ਤੇ ਧੁਰ ਕੀ ਬਾਣੀ ਹੈ, ਸੱਚਖੰਡ ਤੋਂ ਆਈ ਹੈ, ਮਾਰੇ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ। ਜਿਨ੍ਹਾਂ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਉਹ ਨਿਹਾਲ ਹੋ ਗਏ, ਤਨ ਮਨ ਉਹਨਾਂ ਦਾ ਠਰ ਗਿਆ, ਸਦਾ ਵਾਸਤੇ ਨਿਹਾਲ ਹੋ ਗਿਆ, ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਗਈ। ਤੇ ਜਿਨ੍ਹਾਂ ਨੂੰ ਮਹਾਰਾਜ ਜੀ ਦੀ ਸ਼ੋਅ ਪ੍ਰਾਪਤ ਹੋਈ ਹੋਏਗੀ ਉਹਨਾਂ ਦਾ ਕੀ ਹਾਲ ਹੋਇਆ ਹੋਵੇਗਾ। ਸੋ ਸਾਨੂੰ ਇਹ ਗੁਰਬਾਣੀ ਦੀ ਸ਼ੋਅ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੋ ਰਹੀ ਹੈ। ਅੱਖਰ ਅੱਖਰ ਮਹਾਰਾਜ ਜੀ ਦਾ ਗੁਰੂ ਜਾਣ ਕੇ ਪਾਠ ਕਰਨਾ ਹੈ। ਸੋ ਇਸ ਕਰਕੇ ਮੈਂ ਥੋੜੀ ਬੇਨਤੀ ਤੁਹਾਡੇ ਚਰਨਾਂ ਵਿੱਚ ਤਾਂ ਕੀਤੀ ਵੀ ਕੁਝ ਜਿਹੜੇ ਰਹਿੰਦੇ ਵਿਦਿਆਰਥੀ ਉਹ ਵੀ ਉਦੋਂ ਤੱਕ ਆ ਜਾਣ। ਸੋ ਇਸ ਕਰਕੇ ਇਹ ਬੇਨਤੀ ਹੈ ਵੀ ਪੰਜ ਗ੍ਰੰਥੀ ਦੀਆਂ ਜਿਹੜੀਆਂ ਬਾਣੀਆਂ ਨੇ, ਸੱਤ ਨੇ ਕੁੱਲ, ਹੁਣ ਮੈਂ ਇਹ ਨਹੀਂ ਦੱਸਣੀਆਂ ਕਿ ਕਿਹੜੀਆਂ ਕਿਹੜੀਆਂ ਨੇ, ਤੁਸੀਂ ਲੱਭੋ ਫਿਰ ਤੁਹਾਨੂੰ ਪਤਾ ਲੱਗੇ, ਕੱਲ ਦੇ ਦਿਨ ਆਰੰਭਤਾ ਵੇਲੇ ਫਿਰ ਦੱਸ ਦਿਆਂਗੇ ਵੀ ਪੰਜ ਗ੍ਰੰਥੀ ਵਿੱਚ ਕਿਹੜੀਆਂ ਬਾਣੀਆਂ ਹੁੰਦੀਆਂ। ਜਿਨ੍ਹਾਂ ਨੇ ਪਹਿਲਾਂ ਪੰਜ ਗ੍ਰੰਥੀ ਪਾਠ ਬੋਧ ਸਮਾਗਮ ਅਟੈਂਡ ਕੀਤਾ ਹੈ ਉਹਨਾਂ ਨੂੰ ਸ਼ਾਇਦ ਯਾਦ ਹੋਣ ਨਾ, ਜਦੋਂ ਸੰਥਿਆ ਹੋਈ ਸੀ ਸਤਾਮ ਉਹਨਾਂ ਬਾਣੀਆਂ ਦੀ ਪੰਜ ਗ੍ਰੰਥੀ ਦੀਆਂ ਦੀ। ਸੋ ਕੱਲ੍ਹ ਤੱਕ ਤੁਸੀਂ ਆਪ ਲੱਭੋ, ਕੱਲ੍ਹ ਜਦੋਂ ਫਿਰ ਆਪਾਂ ਸੰਥਿਆ ਪ੍ਰਾਰੰਭ ਕਰਾਂਗੇ ਉਦੋਂ ਦੱਸ ਦੇਵਾਂਗੇ ਵੀ ਇਹ ਸੱਤ ਬਾਣੀਆਂ ਪੰਜ ਗ੍ਰੰਥੀ ਵਿੱਚ ਦਰਜ ਨੇ। ਸੋ ਉਹ ਵੀ ਜਿਹੜੀਆਂ ਬਾਣੀਆਂ ਨੇ ਨਿਤਨੇਮ ਵਿੱਚ ਸਾਨੂੰ ਸ਼ਾਮਿਲ ਕਰਨੀਆਂ ਚਾਹੀਦੀਆਂ ਨੇ। ਹੁਣ ਮੈਂ ਬਾਈ ਜੀ ਨੂੰ ਬੇਨਤੀ ਕਰਦਾ ਕਿ ਉਹ ਦੱਖਣੀ ਓਅੰਕਾਰ ਦੀ ਉਥਾਨਕਾ ਦੇ ਸੰਬੰਧ ਵਿੱਚ ਤੁਹਾਨੂੰ ਕੁਝ ਬੇਨਤੀਆਂ ਕਰ ਦੇਣਗੇ, ਫਿਰ ਆਪਾਂ ਪਾਠ ਪ੍ਰਾਰੰਭ ਕਰਦੇ ਹਾਂ।
1: ਸਭ ਸੰਗਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ।
1: ਜਿਹੜੀ ਬਾਣੀ ਹੁਣ ਆਰੰਭ ਹੋ ਰਹੀ ਹੈ, ਅਕਸਰ ਇਹਦਾ ਨਾਮ ਦੱਖਣੀ ਓਅੰਕਾਰ ਲਿਆ ਜਾਂਦਾ ਹੈ, ਪਰ ਜਦੋਂ ਅਸੀਂ ਇਸ ਗੁਰਬਾਣੀ ਦਾ ਸਿਰਲੇਖ ਪੜ੍ਹਦੇ ਹਾਂ, ਰਾਮਕਲੀ ਮਹੱਲਾ ਪਹਿਲਾ ਦੱਖਣੀ, ਰਾਮਕਲੀ ਦੀ ਜਾਤੀ ਦੱਖਣੀ ਹੈ, ਬਾਣੀ ਦਾ ਨਾਮ ਓਅੰਕਾਰ ਹੈ। ਇਸ ਬਾਣੀ ਦੀ ਆਰੰਭਤਾ ਵੀ ਓਅੰਕਾਰ ਤੋਂ ਹੀ ਗੁਰੂ ਮਹਾਰਾਜ ਨੇ ਕੀਤੀ ਹੈ। ਇਹ ਬਾਣੀ ਕਿੱਥੇ ਉਚਾਰਨ ਕੀਤੀ, ਕਦੋਂ ਉਚਾਰਨ ਕੀਤੀ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦੱਖਣ ਦੀ ਯਾਤਰਾ ਵੱਲ ਨਿਕਲੇ, ਉਸ ਵੇਲੇ ਇੱਕ ਨਰਮਦਾ ਨਦੀ ਆਉਂਦੀ ਹੈ, ਉਸ ਨਰਮਦਾ ਨਦੀ ਦੇ ਕੰਢੇ 'ਤੇ ਇੱਕ ਬੜਾ ਪ੍ਰਾਚੀਨ ਸਨਾਤਨ ਧਰਮ ਦਾ ਧਰਮ ਅਸਥਾਨ ਮੰਦਰ ਬਣਿਆ ਹੋਇਆ ਸੀ, ਜਿਸ ਦਾ ਨਾਮ ਹੀ ਓਅੰਕਾਰ ਸੀ। ਓਅੰਕਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇੱਕ ਅਸੂਲ ਸੀ, ਜਿੱਥੇ ਵੀ ਕਿਸੇ ਧਰਮ ਦਾ ਧਰਮ ਅਸਥਾਨ ਹੁੰਦਾ ਉੱਥੇ ਜ਼ਰੂਰ ਜਾਂਦੇ, ਫਿਰ ਜਿਹੜੇ ਉਸ ਧਰਮ ਦੇ ਮੁਖੀ ਆਚਾਰੀਆ ਜਾਂ ਉਸਦੇ ਜਾਣਕਾਰ ਪੇਸ਼ਵਾ ਹੁੰਦੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਵੀ ਕਰਦੇ ਸਨ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੱਖਣ ਦੀ ਯਾਤਰਾ ਸਮੇਂ ਜਦੋਂ ਓਅੰਕਾਰ ਮੰਦਰ ਦੇ ਵਿੱਚ ਗਏ ਹਨ, ਜਿਹੜਾ ਉੱਥੋਂ ਦਾ ਪੁਜਾਰੀ ਸੀ, ਆਪਾਂ ਗ੍ਰੰਥੀ ਕਹਿੰਦੇ ਹਾਂ, ਉਹ ਪੁਜਾਰੀ ਕਹਿੰਦੇ ਨੇ, ਉਹ ਇੱਕ ਬੜਾ ਵਿਦਵਾਨ ਪੁਰਸ਼ ਸੀ ਅਤੇ ਉਹਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪ੍ਰਸ਼ਨੋਤਰੀ ਵਿਚਾਰ ਹੋਈ। ਉਹਨੇ ਕੁਝ ਸਵਾਲ ਵੀ ਕੀਤੇ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸੰਪੂਰਨ ਬਾਣੀ ਉਸ ਪੰਡਤ ਦੇ ਪ੍ਰਥਾਏ ਉਚਾਰਨ ਕੀਤੀ ਜਿਹੜਾ ਓਅੰਕਾਰ ਨਾਮ ਦੇ ਮੰਦਰ ਦਾ ਮੁੱਖ ਪੁਜਾਰੀ ਸੀ ਅਤੇ ਵਿਦਵਾਨ ਵੀ ਬਹੁਤ ਵੱਡਾ ਸੀ। ਇਸ ਵਾਸਤੇ ਹੁਣ ਆਪਾਂ ਇਸ ਬਾਣੀ ਦੇ ਨਾਲ ਜੁੜਨਾ। ਸਭ ਸੰਗਤਾਂ ਧਿਆਨ ਦਿਓ, ਅੱਖਰਾਂ ਵੱਲ ਨਿਗਾਹ, ਸੁਰਤੀ ਨੂੰ ਬਾਣੀ ਨਾਲ ਜੋੜੋ ਤਾਂ ਕਿ ਸਾਨੂੰ ਬਾਣੀ ਦੀ ਸੰਥਿਆ ਦਾ ਪੂਰਨ ਲਾਭ ਪ੍ਰਾਪਤ ਹੋ ਸਕੇ। ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ।

0: ਪੂਰਾ
1: ਇਹ ਜੋ ਪੰਕਤੀ ਆਪ ਸੰਗਤਾਂ ਨੇ ਹੁਣ ਸਰਵਣ ਕੀਤੀ ਹੈ ਇਹਨੂੰ ਧਿਆਨ ਦੇ ਨਾਲ ਪੜ੍ਹੋ ਅਤੇ ਵਿਚਾਰੋ ਕਰਤੇ ਕੀਮਤ ਕਰਤਾ ਜਾਣੈ ਕਹਿ ਜਾਣੈ ਗੁਰ ਸੁਰ ਕਹਿ ਦੁਲਾਵਾਂ ਦੇ ਨਾਲ ਲਿਖਿਆ ਹੋਇਆ ਇਹਨੂੰ ਕਹਿ ਹੀ ਪੜ੍ਹਨ ਜਿੱਥੇ ਵੀ ਕੋਈ ਲਗ ਮਾਤਰ ਲਿਖੀ ਹੋਈ ਹੈ ਉਹਨੂੰ ਬੜੇ ਧਿਆਨ ਅਤੇ ਗਹੁ ਦੇ ਨਾਲ ਪੜ੍ਹਨਾ ਚਾਹੀਦਾ ਇਸੇ ਬਾਣੀ ਦਾ ਪਾਠ ਇੱਕ ਸਿੱਖ ਅਨੰਦਪੁਰ ਸਾਹਿਬ ਕਰ ਰਿਹਾ ਸੀ ਉੱਚੀ ਆਵਾਜ਼ ਦੇ ਵਿੱਚ ਕਲਗੀਧਰ ਪਾਤਸ਼ਾਹ ਦੂਰ ਆਪਣੇ ਮਹਿਲਾਂ ਵਿੱਚ ਬੈਠੇ ਸੁਣ ਵੀ ਰਹੇ ਸਨ ਜਦੋਂ ਇਹ ਪੰਕਤੀ ਆਈ ਉਸਨੇ ਕੋਈ ਬਹੁਤੀ ਵੱਡੀ ਗਲਤੀ ਭਾਵੇਂ ਨਹੀਂ ਸੀ ਕੀਤੀ ਉਹਨੇ ਕਹਿ ਜਾਣੈ ਦੀ ਥਾਂ ਕਿ ਜਾਣੈ ਗੁਰਸੂਰਾ ਪੜ੍ਹ ਦਿੱਤਾ ਅਤੇ ਗੁਰੂ ਮਹਾਰਾਜ ਨੇ ਇੱਕ ਸੇਵਾਦਾਰ ਨੂੰ ਭੇਜਿਆ ਜਾਓ ਜਾ ਕੇ ਸਿੱਖ ਨੂੰ ਆਖੋ ਬਾਣੀ ਸ਼ੁੱਧ ਪੜ੍ਹੇ ਪਰ ਉਸਨੇ ਗੁਰੂ ਮਹਾਰਾਜ ਦੀ ਆਗਿਆ ਨਾ ਮੰਨੀ ਕਹਿਣ ਲੱਗਾ ਮੈਂ ਬਾਣੀ ਜਿਵੇਂ ਵੀ ਪੜ੍ਹੀ ਹੈ ਅਤੇ ਪੜ੍ਹ ਰਿਹਾ ਹਾਂ ਉਹ ਸ਼ੁੱਧ ਹੀ ਹੈ ਗੁਰੂ ਮਹਾਰਾਜ ਨੇ ਆਖਿਆ ਭਾਈ ਬਾਣੀ ਸ਼ੁੱਧ ਨਹੀਂ ਪੜ੍ਹ ਰਿਹਾ ਔਰ ਉਸਨੇ ਅੱਗੋਂ ਝਗੜਾ ਕੀਤਾ ਅਤੇ ਗੁਰੂ ਮਹਾਰਾਜ ਨੇ ਉਹਦੇ ਤਮਾਚੇ ਮਰਵਾਏ ਸਿੱਖ ਦੇ ਪਾਸੋਂ ਫਿਰ ਉਹਨੇ ਗੁਰੂ ਮਹਾਰਾਜ ਦੇ ਪਾਸ ਆ ਕੇ ਸ਼ਿਕਾਇਤ ਕੀਤੀ ਕਹਿੰਦਾ ਮਹਾਰਾਜ ਜੇ ਬਾਣੀ ਪੜ੍ਹਦਿਆਂ ਇੱਥੇ ਮਾਰ ਪੈਂਦੀ ਹੈ ਫਿਰ ਇਹ ਗੁਰੂ ਦੀ ਬਾਣੀ ਜਮ੍ਹਾਂ ਤੋਂ ਜਮ੍ਹਾਂ ਦੀ ਮਾਰ ਤੋਂ ਕਿਵੇਂ ਬਚਾਵੇਗੀ ਤਾਂ ਹਜ਼ੂਰ ਕਹਿਣ ਲੱਗੇ ਭਾਈ ਤੂੰ ਬਾਣੀ ਗਲਤ ਪੜ੍ਹਦਾ ਸੀ ਉਹਦੀ ਤੈਨੂੰ ਸਜ਼ਾ ਮਿਲੀ ਹੈ ਨਾ ਕਿ ਬਾਣੀ ਪੜ੍ਹਨ ਦਾ ਕੋਈ ਤੈਨੂੰ ਦੰਡ ਦਿੱਤਾ ਗਿਆ ਗਲਤੀ ਦੀ ਸਜ਼ਾ ਤਾਂ ਹੁੰਦੀ ਹੈ ਨਾ ਜੇ ਕੋਈ ਬਾਣੀ ਗਲਤ ਪੜ੍ਹੇਗਾ ਉਹਨੂੰ ਸਜ਼ਾ ਹੁੰਦੀ ਹੈ ਤੂੰ ਬਾਣੀ ਗਲਤ ਪੜ੍ਹੀ ਹੈ ਤੈਨੂੰ ਤਾਂ ਸਜ਼ਾ ਦਿੱਤੀ ਗਈ ਹੈ ਅਤੇ ਕਹਿਣ ਲੱਗਾ ਦੱਸੋ ਮਹਾਰਾਜ ਮੈਂ ਕਿਹੜੀ ਗਲਤੀ ਕੀਤੀ ਗੁਰੂ ਮਹਾਰਾਜ ਨੇ ਪੰਜ ਗ੍ਰੰਥੀ ਪੋਥੀ ਮੰਗਵਾਈ ਕਹਿਣ ਲੱਗੇ ਅਪੜ ਬਾਣੀ ਜਦੋਂ ਉਸਨੇ ਫੇਰ ਪੜ੍ਹਿਆ ਕੀ ਜਾਣਾ ਗੁਰਸੂਰਾ ਪੜ੍ਹ ਦਿੱਤਾ ਹਜ਼ੂਰ ਕਹਿੰਦੇ ਖੜ ਜਾ ਹੁਣ ਇੱਥੇ ਹਾਂ ਦੇਖ ਧਿਆਨ ਦੇ ਨਾਲ ਕੱਕੇ ਨੂੰ ਦੁਲਾਵਾਂ ਲੱਗੀਆਂ ਨੇ ਜਾਂ ਲਾਂ ਲੱਗੀ ਹੈ ਜੋ ਧਿਆਨ ਨਾਲ ਵੇਖਿਆ ਕਹਿੰਦਾ ਜੀ ਦੁਲਾਵਾਂ ਨੇ ਕਹਿੰਦੇ ਫਿਰ ਤੂੰ ਕੇ ਕਿਉਂ ਪੜ੍ਹਿਆ ਤੈਨੂੰ ਪਤਾ ਲਗਾ ਮਾਤਰਾ ਜੋ ਲੱਗੀਆਂ ਨੇ ਜਾਂ ਲਾਈਆਂ ਨੇ ਅਤੇ ਇਹ ਇੱਕ ਡੂੰਘਾ ਅਰਥ ਭਾਵ ਰੱਖਦੀਆਂ ਨੇ ਅਤੇ ਜਿਵੇਂ ਸਹੀ ਬਾਣੀ ਪੜੂਗਾ ਉਹਦੇ ਅਰਥ ਵੀ ਸਹੀ ਹੋਣਗੇ ਅਤੇ ਜਿਹੜਾ ਬਾਣੀ ਦੀਆਂ ਲਗਾ ਮਾਤਰਾ ਬੇਧਿਆਨੀ ਵਿੱਚ ਸ਼ੁੱਧ ਨਹੀਂ ਪੜ੍ਹੇਗਾ ਅਤੇ ਅਰਥ ਵੀ ਸਹੀ ਨਹੀਂ ਬਣ ਸਕਦੇ ਕੁਝ ਸਿੰਘਾਂ ਨੇ ਆਖਿਆ ਮਹਾਰਾਜ ਇਸ ਪੰਕਤੀ ਦੇ ਅਰਥ ਵੀ ਕਰਕੇ ਸਮਝਾ ਦਿਓ ਤਾਂ ਹਜ਼ੂਰ ਨੇ ਸਮਝਾਏ ਵੀ ਕਹਿਣ ਲੱਗੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਪਰਮੇਸ਼ਰ ਦੀ ਮਹਿਮਾ ਕਰਦੇ ਹਨ ਉਸ ਕਰਤਾ ਪੁਰਖ ਦੀ ਮਿਤ ਮਰਿਜ਼ਾਦਾ ਨੂੰ ਉਹ ਕਰਤਾ ਪੁਰਖ ਪਰਮ ਪਿਤਾ ਪਰਮਾਤਮਾ ਆਪ ਜਾਣਦਾ ਹੈ ਕਹਿ ਦਾ ਅਰਥ ਹੁੰਦਾ ਅਥਵਾ ਆਪਾਂ ਪੰਜਾਬੀ ਵਿੱਚ ਜਾਂ ਸ਼ਬਦ ਵਰਤਣ ਜਾਂ ਅਥਵਾ ਜਾਂ ਗੁਰੂ ਸੂਰਮਾ ਉਸ ਬਾਰੇ ਜਾਣਦਾ ਜਿਵੇਂ ਤੂੰ ਪੜ੍ਹਿਆ ਕੀ ਜਾਣਾ ਗੁਰਸੂਰਾ ਇਹ ਤਾਂ ਸਵਾਲੀਆ ਵਾਕ ਬਣ ਗਿਆ ਗੁਰੂ ਸੂਰਮਾ ਕੀ ਜਾਣ ਸਕਦਾ ਜੇ ਗੁਰੂ ਸੂਰਮਾ ਹੀ ਉਸ ਪਰਮਾਤਮਾ ਬਾਰੇ ਨਹੀਂ ਕੁਛ ਜਾਣ ਸਕਦਾ ਤਾਂ ਫਿਰ ਉਹ ਦੂਜਿਆਂ ਨੂੰ ਕੀ ਸਮਝਾਵੇਗਾ ਦੂਜਿਆਂ ਨੂੰ ਬ੍ਰਹਮ ਗਿਆਨ ਕਿਵੇਂ ਦੇ ਸਕੇਗਾ ਤੂੰ ਤਾਂ ਗੁਰੂ 'ਤੇ ਸ਼ੰਕਾ ਖੜੀ ਕਰ ਦਿੱਤੀ ਫਿਰ ਗੁਰੂ ਮਹਾਰਾਜ ਨੇ ਜਦੋਂ ਇਹ ਵਿਚਾਰ ਹੋਈ ਕੁਝ ਸਿਆਣੇ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜਾਣੇ ਅਣਜਾਣੇ ਪਤਾ ਨਹੀਂ ਲਗਾ ਮਾਤਰਾ ਅੱਖਰ ਵੱਧ ਘੱਟ ਸਾਥੋਂ ਪੜ੍ਹੇ ਜਾਂਦੇ ਨੇ ਜਿੰਨਾ ਚਿਰ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ ਇਹਦੇ ਅਰਥਾਂ ਨੂੰ ਨਹੀਂ ਸਮਝਦੇ ਉਨ੍ਹਾਂ ਚਿਰ ਬਾਣੀ ਦਾ ਸ਼ੁੱਧ ਪਾਠ ਕਰਨਾ ਵੀ ਨਾਮੁਮਕਿਨ ਹੈ ਗੁਰਬਾਣੀ ਦੀ ਵਿਚਾਰ ਕਰਾਂਗੇ ਅਰਥ ਭਾਵ ਨੂੰ ਸਮਝਾਂਗੇ ਫਿਰ ਪਾਠ ਦਾ ਪਤਾ ਲੱਗਦਾ ਵੀ ਸ਼ੁੱਧ ਹੈ ਜਾਂ ਨਹੀਂ ਸ਼ੁੱਧ ਇਸ ਵਾਸਤੇ ਸਾਨੂੰ ਅਰਥ ਪੜਾਓ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਬੋ ਕੀ ਤਲਵੰਡੀ ਤਖ਼ਤ ਸ੍ਰੀ ਦਮਦਮਾ ਸਾਹਿਬ, ਉੱਥੇ ਸੰਪੂਰਨ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਆਪਣੇ ਅਨੁਭਵ ਦੁਆਰਾ ਕੰਠੋਂ ਉਚਾਰਨ ਕੀਤੀ ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਸਾਰੀ ਬਾਣੀ ਲਿਖਵਾਈ। ਫਿਰ ਉਸ ਦੇ ਉਤਾਰੇ ਬਾਬਾ ਦੀਪ ਸਿੰਘ ਜੀ ਨੇ ਕੀਤੇ, ਜੋ ਟਕਸਾਲ ਦੇ ਪਹਿਲੇ ਜਥੇਦਾਰ ਸਨ। ਇਸ ਢੰਗ ਦੇ ਨਾਲ ਜਿੰਨੀ ਬਾਣੀ ਹਜ਼ੂਰ ਹਰ ਰੋਜ਼ ਉਚਾਰਨ ਕਰਦੇ, ਓਨੀ ਬਾਣੀ ਦੇ ਸਰਲ ਅਰਥ ਵੀ ਕਰਕੇ ਸੰਗਤਾਂ ਨੂੰ ਸਰਵਣ ਕਰਵਾਉਂਦੇ। ਇਸ ਢੰਗ ਦੇ ਨਾਲ ਹੁਣ ਇਹਨਾਂ ਹੀ ਦਿਨਾਂ ਦੇ ਵਿੱਚ 23/7 ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਵੀ ਆ ਰਿਹਾ ਹੈ ਅਤੇ ਦਮਦਮੀ ਟਕਸਾਲ ਦਾ ਆਗਾਜ਼ ਵੀ ਉਸੇ ਦਿਨ ਹੋਇਆ, ਕਿਉਂਕਿ ਗੁਰੂ ਮਹਾਰਾਜ ਨੇ ਸੰਪੂਰਨ ਬਾਣੀ ਕੰਠੋਂ ਉਚਾਰਨ ਹੀ ਨਹੀਂ ਕੀਤੀ, ਉਹਦੀ ਕਥਾ ਵੀ ਪੜ੍ਹਾਈ ਅਤੇ ਉਸ ਬਾਣੀ ਦੇ ਅਰਥ ਵੀ ਕੀਤੇ। ਫਿਰ ਅੱਗੇ ਹੁਕਮ ਵੀ ਕੀਤਾ, ਭਾਈ ਇਸ ਗੁਰਬਾਣੀ ਦੀ ਸੰਥਿਆ ਨੂੰ ਅਤੇ ਗੁਰਬਾਣੀ ਦੀ ਕਥਾ ਨੂੰ ਅੱਗੇ ਵੀ ਪੜ੍ਹਾਉਣਾ, ਜਿੱਥੋਂ ਦਮਦਮੀ ਟਕਸਾਲ ਆਰੰਭ ਹੋਈ ਹੈ ਉਹਦਾ ਮੂਲਕ ਅਸਥਾਨ ਸਾਬੂ ਕੀ ਤਲਵੰਡੀ ਤਖ਼ਤ ਸ੍ਰੀ ਦਮਦਮਾ ਸਾਹਿਬ ਅਸਥਾਨ ਹੈ, ਜਿੱਥੇ ਗੁਰੂ ਮਹਾਰਾਜ ਨੇ ਬੈਠ ਕੇ ਸਾਰੀ ਬਾਣੀ ਦਾ ਪੁਨਰ ਉਚਾਰਨ ਕੀਤਾ ਅਤੇ ਨਾਲ ਸਾਰੀ ਬਾਣੀ ਦੇ ਸੰਪੂਰਨ ਅਨੁਭਵੀ ਅਰਥ ਵੀ ਸੁਣਾਏ ਅਤੇ ਜਿਸ ਨੂੰ 48 ਸਿੰਘਾਂ ਨੇ ਸੁਣਿਆ ਬ੍ਰਹਮ ਗਿਆਨੀ ਬਣ ਗਏ, ਜੀਵਨ ਮੁਕਤ ਹੋ ਗਏ, ਕਈ ਵਧੇ ਮੁਕਤ ਵੀ ਹੋ ਗਏ। ਅਤੇ ਗੁਰੂ ਮਹਾਰਾਜ ਨੇ ਸਭ ਨੂੰ ਆਖਿਆ, ਭਾਈ ਇਸ ਬਾਣੀ ਨੂੰ ਅੱਗੇ ਪੜ੍ਹਾਉਣਾ। ਮਹਾਰਾਜ ਕੋਈ ਸਾਡੇ ਟਿਕਾਓ ਵਿੱਚ, ਇਕਾਗਰਤਾ ਵਿੱਚ, ਆਨੰਦ ਵਿੱਚ ਫਰਕ ਨਾ ਪੈ ਜਾਵੇ। ਹਜ਼ੂਰ ਕਹਿੰਦੇ ਨਹੀਂ, ਜਿਵੇਂ ਜਿਵੇਂ ਬਾਣੀ ਨੂੰ ਪੜ੍ਹੋਗੇ ਪੜ੍ਹਾਓਗੇ ਆਨੰਦ ਹੋਰ ਵਧੇਗਾ। ਬਹੁਤਾ ਕਹੀਏ ਬਹੁਤਾ ਹੋਏ, ਬਹੁਤੀ ਬਾਣੀ ਪੜ੍ਹੋਗੇ ਬਹੁਤਾ ਆਨੰਦ ਪ੍ਰਾਪਤ ਹੁੰਦਾ। ਇਉਂ ਗੁਰੂ ਮਹਾਰਾਜ ਨੇ ਦਮਦਮੀ ਟਕਸਾਲ ਦਾ ਆਰੰਭ ਕੀਤਾ, ਆਗਾਜ਼ ਕੀਤਾ। ਉਹ ਵੀ ਦਿਨ ਅੱਗੇ ਆ ਰਿਹਾ ਹੈ ਸਾਬੋ ਕੀ ਤਲਵੰਡੀ, ਉੱਥੇ ਵੀ ਇਸ ਦਿਨ ਨੂੰ ਟਕਸਾਲ ਵੱਲੋਂ ਪੰਥ ਵੱਲੋਂ ਬੜੇ ਪਿਆਰ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਅਤੇ ਹੁਣ ਵੀ ਮਨਾਇਆ ਜਾ ਰਿਹਾ ਹੈ। ਅਤੇ ਪੰਕਤੀ ਆਈ ਕਰਕੇ ਦਾਸ ਨੇ ਥੋੜ੍ਹੀ ਜਿਹੀ ਬੇਨਤੀ ਕਰ ਦਿੱਤੀ ਹੈ ਅਤੇ ਹੁਣ ਆਪਾਂ ਅੱਗੇ ਪਾਠ ਦੇ ਨਾਲ ਜੁੜੀਏ ਅਤੇ ਸਾਰੇ ਪ੍ਰੇਮ ਦੇ ਨਾਲ ਸਰਵਣ ਕਰੋ।
0: ਗਿਆਨ ਗਵਾਇਆ ਦੂਜਾ ਪਾਇਆ, ਗਰਭ ਗਲੇ ਬਿਖ ਖਾਇਆ, ਗੁਰ ਰਸ ਗੀਤ ਬਾਦ ਨਹੀਂ ਭਾਵੈ, ਸੁਣੀਐ ਗਹਿਰ ਗੰਭੀਰ ਗਵਾਇਆ।
1: ਸੁਣੀਆਂ ਤੇ ਮੁੱਖ ਬਿਸਰਾ,
0: ਗੁਰ ਰਸ ਗੀਤ ਬਾਦ ਨਹੀਂ ਭਾਵੈ, ਸੁਣੀਐ ਗਹਿਰ ਗੰਭੀਰ ਗਵਾਇਆ, ਗੁਰ ਸੱਚ ਕਹਿਆ ਅੰਮ੍ਰਿਤ ਲਹਿਆ, ਮਨ ਤਨ ਸਾਚ ਸੁਖਾਇਆ, ਆਪੇ ਗੁਰਮੁਖ ਆਪੇ ਦੇਵੈ, ਆਪੇ ਅੰਮ੍ਰਿਤ ਪੀ ਆਇਆ, ਏਕੋ ਏਕ ਕਹੈ ਸਭ ਕੋਈ, ਹਉਮੈ ਗਰਭ ਵਿਆਪੈ, ਅੰਤਰ ਬਾਹਰ ਏਕ ਪਛਾਣੈ, ਇਉਂ ਘਰ ਮਹਿਲ ਸੰਜਾਪੈ, ਪ੍ਰਭ ਨੇੜੈ ਹਰ ਦੂਰ ਨਾ ਜਾਣ ਹੋ, ਏਕੋ ਸ੍ਰਿਸ਼ਟ ਸੁਭਾਈ, ਏਕੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ, ਇਸ ਕਰਤੇ ਕਉ ਕਿਉ ਗਹਿ ਰਾਖੋ,

ਜੁਗ ਚਾਰੇ ਜਾਤਾ ਜਿਨ ਜਾਤਾ ਸੋ ਤਿਸ ਹੀ ਜੇਹਾ ਅਤ ਨਿਰਮਾਇਲ ਸੀ ਜਿਸ ਦੇਹਾ ਰਹਿਸੀ ਰਾਮ ਹਿਰਦੈ ਇਕ ਭਾਏ ਅੰਤਰ ਸ਼ਬਦ ਸਾਚ ਲਿਵ ਲਾਏ ਰੋਸ ਨਾ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਰਹਿਣ ਕਹਿਣ ਤੇ ਰਹਿ ਨਾ ਕੋਈ ਕਿਸ ਪਹਿ ਕਰੋ ਬੇਨੰਤੀ ਏਕ ਸ਼ਬਦ ਰਾਮ ਨਾਮ ਨਿਰੋਧਰ ਗੁਰ ਦੇਵੈ ਪਤ ਮਤੀ ਲਾਜ ਮਰੰਤੀ ਮਾਰ ਗਈ ਘੂਗਟ ਖੋਲ ਚੱਲੀ ਸਾਸ ਦੀਵਾਨੀ ਬਾਵਰੀ ਸਿਰ ਤੇ ਸੰਕ ਟਲੀ ਪ੍ਰੇਮ ਬੁਲਾਈ ਰਲੀ ਸਿਓ ਮਨ ਮਹਿ ਸ਼ਬਦ ਆਨੰਦ।

0: ਆਈ ਨਾ ਮੇਟਣ ਕੋ ਸਮਰੱਥ ਆਥ ਸੈਲ ਨੀਚ ਘਰ ਹੋਏ ਆਥ ਦੇਖ ਨਿਵੈ ਜਿਸ ਦੋਏ ਆਥ ਹੋਏ ਤਾ ਮੁਗਧ ਸਿਆਨਾ ਭਗਤ ਬਿਹੂਨਾ ਜਗ ਬਹੁਰਾਨਾ ਸਭ ਮਹਿ ਵਰਤੈ ਏਕੋ ਸੋਏ ਜਿਸ ਨੋ ਕਿਰਪਾ ਕਰੇ ਤਿਸ ਪ੍ਰਗਟ ਹੋਏ ਜੁਗ ਜੁਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਧੰਦਾ ਧੈਰ ਜੋ ਦੀਸੈ ਸੋ ਆਪੇ ਆਪ ਆਪ ਉਪਾਏ ਆਪੇ ਘਟ ਥਾਪ ਆਪ ਅਗੋਚਰ ਧੰਦੈ ਲੋਈ ਜੋਗ ਜੁਗਤ ਜਗ ਜੀਵਨ ਸੋਈ ਕਰ ਆਚਾਰ ਸੱਚ ਸੁਖ ਹੋਈ ਨਾਮ ਵਿਹੂਣਾ ਮੁਕਤ ਕਿਵ ਹੋਈ ਵਿਣ ਨਾਵੈ ਵਿਰੋਧ ਸਰੀਰ ਕਿਉ ਨਾ ਮਿਲਹੈ ਕੱਟ ਹੈ ਮਨ ਪੀਰ ਵਾਟ ਪਟਾਉ ਆਵੈ ਜਾਇ ਕਿਆ ਲੇ ਆਇਆ ਕਿਆ ਪੱਲੈ ਪਾਏ ਵਿਣ ਨਾਵੈ ਤੋਟਾ ਸਭ ਥਾਏ ਲਾਹਾ ਮਿਲੈ ਜਾ ਦੇ ਬੁਝਾਏ ਵਣਜ ਵਣਜ ਵਾਹ ਪਾਰ ਵਣਜੈ ਵਾਹ ਪਾਰੀ ਵਿਣ ਨਾਵੈ ਕੈਸੀ ਪਤ ਸਾਰੀ ਗੁਣ ਵਿਚਾਰੇ ਗਿਆਨੀ ਸੋਏ ਗੁਣ ਮਹਿ ਗਿਆਨ ਪ੍ਰਾਪਤ ਹੋਏ ਗੁਣ ਦਾਤਾ ਵਿਰਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ ਅਗਮ ਅਗੋਚਰ ਕੀਮਤ ਨਹੀਂ ਪਾਏ ਤਾ ਮਿਲਿਆ ਜਾ ਲਏ ਮਿਲਾਏ ਗੁਣਵੰਤੀ ਗੁਣ ਸਾਰੇ ਮੀਤ ਨਾਨਕ ਗੁਰਮਤ ਮਿਲਿਆ ਮੀਤ ਕਾਮ ਕ੍ਰੋਧ ਕਾਇਆ ਕਉ ਗਾਲੈ ਜਉ ਕੰਚਨ ਸੋਹਾਗਾ ਢਾਲੈ ਕਸ ਕਸਵੱਟੀ ਸਹਿ ਸੋ ਤਾਉ ਨਦਰ ਸਰਾਫ ਬੰਨੀ ਸਚੜਾਉ ਜਗਤ ਪਸ਼ੂ
1: ਪਾਠ ਹਾਂਜੀ
0: ਕਸ ਕਸਵੱਟੀ ਕਸ ਕਸਵੱਟੀ ਸਹਿ ਸੋ ਤਾਉ ਨਦਰ ਸਰਾਫ ਬੰਨੀ ਸ ਚੜਾਉ ਜਗਤ ਪਸ਼ੂ ਅਹੰਕਾਲ ਕਸਾਈ ਕਰ ਕਰਤਾ ਕਰਨੀ ਕਰ ਪਾਈ
1: ਇਹ ਜਿਹੜਾ ਇੱਥੇ ਵੈਸੇ ਲਿਖਤ ਦੇ ਵਿੱਚ ਵੰਨੀ ਸਚੜਾਓ ਇਹੀ ਪਾਠ ਆਇਆ ਹੈ ਪਰ ਜੋ ਸੰਥਿਆ ਸਮੇਂ ਦਾਸ ਨੂੰ ਹੋਰ ਵਿਦਿਆਰਥੀਆਂ ਨੂੰ ਕਰਵਾਇਆ ਜਾਂਦਾ ਸੀ ਉਹ ਵੰਨੀਸ ਪਾਠ ਇਕੱਠਾ ਹੀ ਸੀ ਇਸ ਵਾਸਤੇ ਇਹ ਨਦਰ ਸਰਾਫ ਵੰਨੀਸ ਚੜਾਓ ਵੰਨੀ ਕਹਿੰਦੇ ਨੇ ਅੱਗ ਨੂੰ ਵੰਨੀਸ ਇਹ ਸੱਸੇ ਨੂੰ ਵੰਨੀ ਸ਼ਬਦ ਦੇ ਨਾਲ ਜੋੜ ਕੇ ਅਤੇ ਫਿਰ ਜਦੋਂ ਨਦਰ ਸਰਾਫ ਸਰਾਫ ਦੀ ਨਿਗਾਹ ਪੈਂਦੀ ਹੈ ਫਿਰ ਉਹ ਸੋਨੇ ਨੂੰ ਸ਼ੁੱਧ ਕਰਨ ਵਾਸਤੇ ਵੰਨੀਸ ਦਾ ਭਾਵ ਹੈ ਉਹ ਬਾਰਾਂ ਵੰਨੀ ਦਾ ਸ਼ੁੱਧ ਬਣਾਉਣ ਵਾਸਤੇ ਚੜਾਓ ਫਿਰ ਉਹਨੂੰ ਕੁਠਾੜੀ ਵਿੱਚ ਢਾਲ ਕੇ ਅਤੇ ਉੱਥੇ ਪੱਠੀ 'ਤੇ ਚੜਾਉਂਦਾ ਇਹ ਚੜਾਓ ਦਾ ਅਰਥ ਹੁੰਦਾ ਵੀ ਚੜਾਉਣਾ ਇਸ ਵਾਸਤੇ ਦਾਸ ਨੂੰ ਇਹੀ ਪਾਠ ਯਾਦ ਹੈ ਇਸੇ ਲਈ ਬੇਨਤੀ ਕੀਤੀ ਹੈ ਬਾਕੀ ਦੂਜਾ ਪਾਠ ਸਚੜਾਓ ਵੀ ਠੀਕ ਹੈ ਜੇ ਕਿਸੇ ਨੇ ਇਹ ਵੀ ਕਰਨਾ ਹੋਵੇ ਇਹਨੂੰ ਦੂਜਾ ਪਾਠ ਸਮਝ ਕੇ ਕਰ ਲੈਣਾ
0: ਜਿਨ ਕੀਤੀ ਤਿੰਨ ਕੀਮਤ ਪਾਈ ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਈ ਖੋਜਤ ਖੋਜਤ ਅੰਮ੍ਰਿਤ ਪੀਆ ਖਿਮਾ ਗਹੀ ਮਨ ਸਤਿਗੁਰ ਦੀਆ

ਮੂਏ ਜਾ ਸ਼ਬਦ ਪਛਾਣਿਆ ਆਸ ਥਿਰ ਚੀਤ ਮਰਨ ਮਨ ਮਾਨਿਆ ਗੁਰ ਕਿਰਪਾ ਤੇ ਨਾਮ ਪਛਾਣਿਆ ਗਗਨ ਗੰਭੀਰ ਗਗਨ ਅੰਤਰ ਵਾਸ ਗੁਣ ਗਾਵੈ ਸੁਖ ਸਹਿਜ ਨਿਵਾਸ ਗਇਆ ਨਾ ਆਵੈ ਆਏ ਨਾ ਜਾਏ ਗੁਰ ਪ੍ਰਸਾਦ ਰਹਿ ਲਿਵ ਲਾਏ ਅਗਮ ਗਗਨ ਅਗੰਮ ਗਗਨ ਅਗੰਮ ਅਨਾਥ ਅਜੋਨੀ ਆਸ ਥਿਰ ਚੀਤ ਸਮਾਦ ਸੁਗੋਨੀ ਹਰ ਨਾਮ ਚੇਤ ਫਿਰ ਪਵਹਿ ਨਾ ਜੂਨੀ ਗੁਰਮਤ ਸਾਰ ਹੋਰ ਨਾਮ ਬਿਹੂਨੀ ਘਰ ਦਰ ਫਿਰ ਥਾਕੀ ਬਹੁ ਤੇਰੇ ਜਾਤ ਅਸੰਖ ਅੰਤ ਨਹੀਂ ਮੇਰੇ ਕੇਤੇ ਮਾਤ ਪਿਤਾ ਸੁਤ ਧੀਆ ਕੇਤੇ ਗੁਰ ਚੇਲੇ ਫੁਨ ਹੁਆ ਕਾਚੇ ਗੁਰ ਤੇ ਮੁਕਤ ਨਾ ਹੁਆ ਕਾਚੇ ਗੁਰ ਤੇ ਮੁਕਤ ਨਾ ਹੁਆ ਕਾਤੀ ਕੇਤੀ ਨਾਰ ਵਰ ਏਕ ਸੰਭਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਹਿ ਦਿਸ ਢੂਡ ਘਰੈ ਮਹਿ ਪਾਇਆ ਮੇਲ ਭਇਆ ਸਤ ਗੁਰੂ ਮਿਲਾਇਆ ਗੁਰਮੁਖ ਗਾਵੈ ਗੁਰਮੁਖ ਬੋਲੈ ਗੁਰਮੁਖ ਤੋਲ ਤੋਲਾਵੈ ਤੋਲੈ ਗੁਰਮੁਖ ਆਵੈ ਜਾਏ ਨਿਸੰਗ ਪਰ ਹਰ ਮਹਿਲ ਜਲਾਏ ਕਲੰਕ ਗੁਰਮੁਖ ਨਾਦ ਬੇਦ ਵਿਚਾਰ ਗੁਰਮੁਖ ਮੱਜਨ ਚੱਜ ਆਚਾਰ ਗੁਰਮੁਖ ਸ਼ਬਦ ਅੰਮ੍ਰਿਤ।

ਤਹੀ ਸੁਖ ਹੋਏ। ਚਿਤ ਵਸੈ ਰਾਚੈ ਹਰ ਨਾਏ, ਮੁਕਤ ਭਇਆ ਪਤ ਸਿਉ ਘਰ ਜਾਏ। ਛੀਜੈ ਦੇਹ ਖੁੱਲੈ ਇਕ ਗੰਡ, ਛੇ ਆਨਿਤ ਦੇਖਹੁ ਜਗ ਹੰਡ। ਧੂਪ ਛਾਵ ਜੇ ਸਮ ਕਰ ਜਾਣੈ, ਬੰਧਨ ਕਾਟ ਮੁਕਤ ਘਰ ਆਣੈ। ਛਾਇਆ ਛੂਛੀ ਜਗਤ ਭੁਲਾਨਾ, ਲਿਖਿਆ ਕਿਰਤ ਧੁਰੇ ਪਰਵਾਨਾ। ਛੀਜੈ ਜੋਬਨ ਜਰੂਆ ਸਿਰ ਕਾਲ, ਕਾਇਆ ਛੀਜੈ ਭਈ ਸਿਬਾਲ। ਜਾਪੈ ਆਪ ਪ੍ਰਭੂ ਤਿਹੋ ਲੋਏ, ਜੁਗ ਜੁਗ ਦਾਤਾ ਅਵਰ ਨ ਕੋਏ। ਜੋ ਭਾਵੈ ਤਉ ਰੱਖ ਹੈ ਰਾਖ, ਜਸ ਜਾਚਉ ਦੇਵੈ ਪਤ ਸਾਖ। ਜਾਗਤ ਜਾਗ ਰਹਾ ਤੁਦ ਭਾਵਾ, ਜਾ ਤੂੰ ਮਿਲ ਹੈ ਤਾ ਤੁਝੈ ਸਮਾਵਾ। ਜੈ ਜੈ ਜੈ ਜੈ ਕਾਰ ਜਪੋ ਜਗਦੀਸ, ਗੁਰਮਤ ਮਿਲੀਐ ਬੀਸ ਇਕੀਸ। ਝੱਖ ਬੋਲਣ ਕਿਆ ਜਗ ਸਿਉ ਵਾਦ, ਝੂਰ ਮਰੈ ਦੇਖੈ ਪਰਮਾਦ।

0: ਆਏ ਪਾਈ ਨਾਭ ਨਿਧ ਹਰ ਕੈ ਨਾਏ ਆਪੇ ਦੇਵੈ ਸਹਿਜ ਸੁਭਾਏ ਇਆਨੋ ਬੋਲੈ ਆਪੇ ਬੂਝੈ ਆਪੇ ਸਮਝੈ ਆਪੇ ਸੂਝੈ ਗੁਰ ਕਾ ਕਹਿਆ ਅੰਕ ਸਮਾਵੈ ਨਿਰਮਲ ਸੂਚੇ ਸਾਚੋ ਭਾਵੈ ਗੁਰ ਸਾਗਰ ਰਤਨੀ ਨਹੀਂ ਤੋਟ ਲਾਲ ਪਦਾਰਥ ਸਾਚ ਅਖੋਟ ਗੁਰ ਕਹਿਆ ਸਾ ਕਾਰ ਕਮਾਵਹੁ ਗੁਰ ਕੀ ਕਰਨੀ ਕਾਹੇ ਧਾਵਹੁ ਨਾਨਕ ਗੁਰਮਤ ਸਾਚ ਸਮਾਵਹੁ ਟੂਟੈ ਨੇਹੁ ਕੇ ਬੋਲਹਿ ਸਹੀ ਟੂਟੈ ਬਾਹ ਦੁਹੁ ਦਿਸ ਗਹੀ ਟੂਟ ਪ੍ਰੀਤ ਗਈ ਬੁਰ ਬੋਲ ਦੁਰਮਤ ਪਰ ਹਰ ਛਾਡੀ ਢੋਲ ਟੂਟੈ ਗੰਠ ਪੜੈ ਵਿਚਾਰ ਗੁਰ ਸਬਦੀ
1: ਪੜੈ ਪੜੈ ਭੋਲਾ ਬੋਲ।

0: ਤੰਡੋਲਤ ਢੂਡਤ ਹੋ ਫਿਰੀ ਟਹਿ ਟਹਿ ਪਵਨ ਕਰਾਰ ਭਾਰੇ ਟਹਿ ਤੇ ਟਹਿ ਪਏ ਹੌਲੇ ਨਿਕਸੇ ਪਾਰ ਅਮਰ ਅਜਾਚੀ ਹਰ ਮਿਲੇ ਤਿੰਨ ਕਹਿ ਹੋਂ ਬਲ ਜਾਓ ਤਿੰਨ ਕੀ ਧੂੜ ਅਕੁਲੀਐ ਸੰਗਤ ਮੇਲ ਮਿਲਾਓ ਮਨ ਦੀਆ ਗੁਰ ਆਪਣੇ ਪਾਇਆ ਨਿਰਮਲ ਨਾਉ ਜਿਨ ਨਾਮ ਦੀਆ ਤਿਸ ਸੇਵਸਾ ਤਿਸ ਬਲਿਹਾਰੈ ਜਾਓ ਜੋ ਉਸਾਰੇ ਸੋ ਢਹਸੀ ਤਿਸ ਬਿਨ ਅਵਰ ਨਾ ਕੋਏ ਗੁਰ ਪ੍ਰਸਾਦੀ ਤਿਸ ਸੰਭਲਾ ਤਾਂ ਤਨ ਦੁਖ ਨਾ ਹੋਏ ਅਣਾ ਕੋ ਮੇਰਾ ਕਿਸ ਗਹੀ ਅਣਾ ਕੋ ਹੋਆ ਨਾ ਹੋਗ ਆਵਣ ਜਾਣ
1: ਕੱਲਾ ਹੀ ਬੋਲਣਾ
0: ਅਣਾ ਕੋ ਮੇਰਾ ਕਿਸ ਗਹੀ ਅਣਾ ਕੋ ਹੋਆ ਨਾ ਹੋਗ ਆਵਣ ਜਾਣ ਵਿਗੁਚੀਐ ਦੁਬਦਾ ਵਿਆਪੈ ਰੋਗ ਅਣਾਮ ਵਿਹੂਣੇ ਆਦਮੀ ਕੱਲਰ ਕੰਧ ਗ੍ਰੰਥ ਵਿਣ ਨਾਵੈ ਕਿਉ ਛੂਟੀਐ ਜਾਏ ਰਸਾਤਲ ਅੰਤ ਗਣਤ ਗਣਾਵੈ ਅਖਰੀ ਅਗਣਤ ਸਾਚਾ ਸੋਏ ਅਗਿਆਨੀ ਮਤਹੀਨ ਹੈ ਗੁਰ ਬਿਨ ਗਿਆਨ ਨਾ ਹੋਏ ਟੂਟੀ ਤੰਤ ਰਬਾਬ ਕੀ ਵਾਜੈ ਨਹੀਂ ਵਿਜੋਗ ਵਿਛੁੜਿਆ ਮੇਲੈ ਪ੍ਰਭੂ ਨਾਨਕ ਕਰ ਸੰਜੋਗ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ ਤਤ ਚੁਗ ਹੈ ਮਿਲ ਏਕ ਸੇ ਤਿੰਨ ਕਉ ਫਾਸ ਨਾ ਰੰਚ ਉੱਡ ਹੈ ਤਾ ਬੇਗੁਲ ਬੇਗੁਲੇ ਤੱਕ ਹੈ ਚੋਗ ਘਣੀ ਪੰਖ ਟੁੱਟੇ ਫਾਹੀ ਪੜੀ ਪੰਖ ਟੁੱਟੇ ਫਾਹੀ ਪੜੀ ਆਵਗੁਣ ਭੀੜ ਬਣੀ ਬਿਨ ਸਾਚੇ ਕਿਉ ਛੂਟੀਐ ਹਾਰ ਗੁਣ ਕਰਮ ਮਣੀ ਆਪ ਛਡਾਏ ਛੂਟੀਐ ਵੱਡਾ ਆਪ ਧਣੀ ਗੁਰ ਪ੍ਰਸਾਦੀ ਛੂਟੀਐ ਕਿਰਪਾ ਆਪ ਕਰੇ ਆਪਣੇ ਹੱਥ ਵਡਾਈਆ ਜੈ ਭਾਵੈ ਤੈ ਦੇ ਆਪਣੇ ਹੱਥ

0: ਮਹਾਰਾਜ
1: ਸਾਜਨ, ਇਹਨਾਂ ਕੀ ਪਾਠ ਠੀਕ ਹੈ ਜੀ? ਸਾਜਨ ਦੀ ਥਾਂ ਤੇ ਸਾਜਨ, ਸਾਜਨ ਸਾਜਨ ਦਾ ਵਾਚਕ ਬਣ ਜਾਂਦਾ ਫਿਰ, ਜਿਵੇਂ ਕਿਸੇ ਚੀਜ਼ ਦੀ ਸਾਜਣੀ, ਜਿਵੇਂ ਅਸੀਂ ਕਹਿੰਦੇ ਹਾਂ ਖਾਲਸੇ ਦਾ ਸਾਜਨਾ ਦਿਵਸ, ਸਾਜਨਾ ਦਿਹਾੜਾ, ਉਹ ਫਿਰ ਸਿਰਜਣਾ ਦਾ ਵਾਚਕ ਬਣ ਜਾਂਦਾ। ਇਹਨੂੰ ਨਾ ਸਾਜਨ, ਇੱਥੇ ਸੱਜਣ ਦੀ ਗੱਲ ਤਾਂ ਸਾਜਨ ਇੰਨਾ ਕੀ ਬੋਲ ਲਓ। ਹਾਂਜੀ,
0: ਨਾ ਸਾਜਨ ਸੇ ਰੰਗੁਲੇ ਕਿਸ ਪਹਿ ਕਰੀ ਪੁਕਾਰ, ਨਾਨਕ ਪ੍ਰਿਓ ਪ੍ਰਿਓ ਜੇ ਕਰੀ ਮੇਲੇ ਮੇਲਣਹਾਰ, ਜਿਨ ਵਿਛੋੜੀ ਸੋ

0: ਭੋਗ ਸੰਤਾਪ ਨਰਕ ਪੜੰਤੋ ਕਿਉ ਰਹਿ ਕਿਉ ਬੰਚੈ ਜਮ ਕਾਲ।
1: ਪਾਠ ਪੜੰਤੋ ਬੋਲਾ ਜਾਈ ਬੋਲਣਾ, ਪੜੰਤੋ ਨੀ ਕਰਨਾ, ਪਾਠ ਠੀਕ ਕੀਤਾ।
0: ਕਿਉ ਆਵਣ ਜਾਣਾ ਵਿਸਰੈ ਝੂਠ ਬੁਰਾ ਖੈ ਕਾਲ, ਮਨ ਜੰਜਾਲੀ ਵੇੜਿਆ ਭੀ ਜੰਜਾਲਾ ਮਾਹੇ।
1: ਰਾੜਾ ਭਾਰਾ ਕਰਕੇ ਵੇੜਿਆ,
0: ਮਨ ਜੰਜਾਲੀ ਵੇੜਿਆ, ਮਨ

0: ਫਾਸੇ ਕਊਆ ਫਿਰ ਪਛੁਤਾਨਾ ਆਪ ਕਿਆ ਹੂਆ ਫਾਥਾ ਚੋਗ ਚੁਗੈ ਨਹੀਂ ਬੂਝੈ ਸਤਿਗੁਰ ਮਿਲੈ ਤਾਂ ਆਖੀ ਸੂਝੈ ਜੋ ਮਛਲੀ ਫਾਥੀ ਜਮ ਜਾਲ ਬਿਨ ਗੁਰ ਦਾਤੇ ਮੁਕਤ ਨਾ ਭਾਲ ਫਿਰ ਫਿਰ ਆਵੈ ਫਿਰ ਫਿਰ ਜਾਏ ਇੱਕ ਰੰਗ ਰਚੈ ਰਹੈ ਲਿਵ ਲਾਏ ਇਵ ਛੂਟੈ ਫਿਰ ਫਾਸ ਨਾ ਪਾਏ ਬੀਰਾ ਬੀਰਾ ਕਰ ਰਹੀ ਬੀਰ ਭਏ ਬਹਿ ਰਾਏ ਬੀਰ ਚੱਲੇ ਘਰ ਆਪਣੇ ਬਹਿਣ ਬਿਰਹੈ ਜਲ ਜਾਏ ਬਾਬੁਲ ਕੈ ਘਰ ਬੇਟੜੀ ਬਾਲੀ ਬਾਲੈ ਨੇਹ ਜੇ ਲੋੜ ਹੈ ਵਰ ਕਾਮਣੀ ਸਤਿਗੁਰ ਸੇਵ ਹੈ ਤੇਹ ਬਿਰਲੋ ਗਿਆਨੀ ਬੂਝਣੋ ਸਤਿਗੁਰ ਸਾਚ ਮਿਲੇ ਠਾਕੁਰ ਹਾਥ ਵਡਾਈਆ ਜੈ ਭਾਵੈ ਤੈ ਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਭਨ ਭਨ ਘੜੀਐ ਘੜ ਘੜ ਭੱਜੈ ਢਾਹੇ ਉਸਾਰੈ ਉਸਰੇ ਢਾਹੈ
1: ਇਹ ਪਾਠ ਭੱਜੈ ਜਿਵੇਂ ਭਾਰਾ ਭਾਈ ਸਾਹਿਬ ਜੀ ਨੇ ਕੀਤਾ ਇਸੇ ਤਰ੍ਹਾਂ ਕਰਨਾ ਭੱਜੈ
0: ਸਾਰ ਭਰ ਸੁਖ ਹੈ ਭੀ ਭਰ ਭੁੱਖ ਹੈ ਸਮਰੱਥ ਵੇ ਪ੍ਰਵਾਹ ਹੈ ਭਰਮ ਭੁਲਾਨੇ ਭਏ ਦੀਵਾਨੇ ਵਿਣ ਭਾਗਾ ਕਿਆ ਪਾਈਐ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੈ ਤਿਨ ਜਾਈਐ ਹਰ ਗੁਣ ਗਾਏ ਸਦਾ ਰੰਗ ਰਾਤੇ ਬਹੁੜ ਨਾ ਪੱਛੋ ਤਾਈਐ ਭੱਪੈ ਭਲ ਹੈ ਗੁਰਮੁਖ ਬੁੱਝ ਹੈ ਤਾ ਨਿਜ ਘਰ ਵਾਸਾ ਪਾਈਐ ਭੱਬੈ ਭੋਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਐ ਗੁਰ ਪ੍ਰਸਾਦੀ ਆਪੋ ਚੀਨੈ ਜੀਵਤਿਆ ਇਵ ਮਰੀਐ ਮਾਇਆ ਮਾਇਆ ਕਰ ਮੂਹੇ ਮਾਇਆ ਕਿਸੈ ਨਾ ਸਾਥ ਹੰਸ ਚੱਲੈ ਉੱਠ ਡੁੰਮਣੋ ਮਾਇਆ ਭੂਲੀ ਆਥ ਮਨ ਝੂਠਾ ਜਮ ਜੋਹਿਆ ਅਵਗੁਣ ਚੱਲੈ ਨਾਲ ਮਨ ਮਹਿ ਮਨ ਉਲਟੋ ਮਰੈ ਜੇ

ਨਾਨਕ ਸੱਚੇ ਨਾਮ ਬਿਨ ਝੂਠਾ ਆਵਣ ਜਾਣ। ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁਜਾਣ। ਜੋ ਆਵਹਿ ਸੇ ਜਾਹੇ ਫੁਨ ਆਏ ਗਏ ਪਛੁਤਾਹੇ। ਲੱਖ ਚੌਰਾਸੀ ਮੇਦਨੀ ਘਟੈ ਨਾ ਵਧੈ ਉਤਾਹੇ। ਸੇ ਜਨ ਉਭਰੇ ਜਿਨ ਹਰ ਭਾਇਆ ਧੰਦਾ ਮੂਆ ਵਿਗੂਤੀ ਮਾਇਆ। ਜੋ ਦਿਸੈ ਸੋ ਚਾਲਸੀ ਕਿਸ ਕਉ ਮੀਤ ਕਰੇਉ। ਜਿਉ ਸਮਪਉ ਆਪਣਾ ਤਨ ਮਨ ਆਗੈ ਦੇਉ। ਆਸਥਿਰ ਕਰਤਾ ਤੂੰ ਧਨੀ ਤਿਸ ਹੀ ਕੀ ਮੈਂ ਓਟ। ਗੁਣ ਕੀ ਮਾਰੀ ਹਉ ਮੁਈ ਸਬਦ ਰੱਤੀ ਮਨ ਚੋਟ। ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ। ਰਾਹ ਗੁਰਾ ਭੀ ਹਾਵਲਾ ਸਰ ਡੂਗਰ ਅਸਗਾਹ। ਮੈਂ ਤਨ ਅਵਗਣ ਝੁਰ ਮੁਈ ਵਿਣ ਗੁਣ ਕਿਉ ਘਰ ਜਾਹ। ਗੁਣੀਆ ਗੁਣ ਲੇ ਪ੍ਰਭ ਮਿਲੇ ਕਿਉ ਤਿਨ ਮਿਲੋ ਪਿਆਰ। ਤਿਨ ਹੀ ਜੈਸੀ ਥੀ ਰਹਾਂ ਜਪ ਜਪ ਹਿਰਦੈ ਮੁਰਾਰ। ਅਵਗੁਣੀ ਭਰਪੂਰ ਹੈ ਗੁਣ ਭੀ ਵਸ ਹੈ ਨਾਲ। ਵਿਣ ਸਤਗੁਰ ਗੁਣ ਨਾ ਜਾਪਣੀ ਜਿਚਰ ਸ਼ਬਦ ਨਾ ਕਰੇ ਵਿਚਾਰ। ਲਸਕਰੀਆ ਕਰ ਸੰਭਲੇ ਆਏ ਵਜਹ ਲਿਖਾਏ। ਕਾਰ ਕਮਾਵਹਿ ਸਿਰ ਧਣੀ ਲਾਹਾ ਪੱਲੇ ਪਾਏ। ਲੱਭ ਲੋਭ ਬੁਰਿਆਈਆ ਛੋਡੇ ਮਨੋ ਵਿਸਾਰ। ਗੜ ਦੋਹੀ ਪਾਤ ਸਾਹ ਕੀ ਕਦੇ ਨਾ ਆਵੇ ਹਾਰ। ਚਾਕਰ ਕਹੀਐ ਖਸਮ ਕਾ ਸਹੋਏ ਉੱਤਰ ਦੇ ਚਾਕਰ ਕਹੀਐ ਖਸਮ ਕਾ ਸੌ ਹੇ ਉੱਤਰ ਦੇ। ਵਜਹੋ ਗਵਾਏ ਆਪਣਾ ਤਖਤ ਨਾ ਬੈਸ ਹੈ ਸੇ। ਪ੍ਰੀਤਮ ਹੱਥ ਵਡਿਆਈਆ ਜੈ ਭਾਵੈ ਤੈ ਦੇ। ਆਪ ਕਰੇ ਕਿਸ ਆਖੀਐ ਅਵਰ ਨਾ ਕੋਏ ਕਰੇ। ਬੀਜੋ ਸੂਜੈ ਕੋ ਨਹੀਂ ਬਹਿ ਦੁਲੀਚਾ ਪਾਏ। ਨਰਕ ਨਿਵਾਰਨ ਨਰਹਿ ਨਰ ਸਾਚੋ ਸਾਚੈ ਨਾਏ। ਵਨ ਤ੍ਰਿਣ ਢੂਡਤ ਫਿਰ ਰਹੀ ਮਨ ਮਹਿ ਕਰੋ ਵਿਚਾਰ। ਲਾਲ ਰਤਨ ਬਹੁ ਮਾਨਕੀ ਸਤਗੁਰ ਹਾਥ ਭੰਡਾਰ। ਉੱਤਮ ਹੋਵਾ ਪ੍ਰਭ ਮਿਲੈ ਇਕ ਮਨ ਇਕੈ ਭਾਏ। ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪਰਥਾਏ। ਰਚਨਾ ਰਾਚ ਜਿਨ ਰਚੀ ਜਿਨ ਸਿਰਿਆ ਆਕਾਰ। ਗੁਰਮੁਖ ਬੇਅੰਤ ਧਿਆਈਐ ਅੰਤ ਨ ਪਾਰਾਵਾਰ। ਅੜਾੜੈ ਰੂੜਾ ਹਰ ਜਿਉ ਸੋਈ ਤਿਸ ਬਿਨ ਰਾਜਾ ਅਵਰ ਨ ਕੋਈ। ਅੜਾੜੈ ਗਾਰੁੜ ਤੁਮ ਸੁਣਹੁ ਹਰ ਵਸੈ ਮਨ ਮਾਹੇ। ਗੁਰ ਪ੍ਰਸਾਦੀ ਹਰ ਪਾਈਐ ਮਤ ਕੋ ਭਰਮ ਭੁਲਾਹੇ। ਸੋ ਸਾਹੁ ਸਾਚਾ ਜਿਸ ਹਰ ਧਨ ਰਾਸ। ਗੁਰਮੁਖ ਪੂਰਾ ਤਿਸ ਸਾ ਬਾਸ। ਰੂੜੀ ਬਾਣੀ ਹਰ ਪਾਇਆ ਗੁਰ ਸਬਦੀ ਵਿਚਾਰ। ਆਪ ਗਇਆ ਦੁਖ ਕੱਟਿਆ ਹਰ ਵਾਰ ਪਾਇਆ ਨਾਰ। ਸੁਇਨਾ ਰੂਪਾ ਸੰਚੀਐ ਧਨ ਕਾਚਾ ਬਿਖ ਛਾਰ। ਸਾਹੁ ਸਦਾਏ ਸੰਚ ਧਨ ਦੁਬਦਾ ਹੋਏ ਖੁਆਰ। ਸਚਿਆਰੀ ਸੱਚ ਸੰਚਿਆ ਸਾਚਾਉ ਨਾਮ ਅਮੋਲ। ਹਰ ਨਿਰਮਾਇਰ ਊਜਲੋ ਪਤ ਸਾਚੀ ਸੱਚ ਬੋਲ। ਸਾਜਣ ਮੀਤ ਸੁਜਾਨ ਤੂੰ ਸਰਵਰ ਤੂੰ ਹੰਸ। ਸਾਚਾਉ ਠਾਕੁਰ ਮਨ ਵਸੈ ਹਉ ਬਲਿਹਾਰੀ ਤਿਸ। ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ। ਵਿਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖ ਸੁਜਾਨ। ਖਿਮਾ ਵਿਹੂਣੇ ਖਪ ਗਏ ਖੂਹਣ ਲੱਖ ਅਸੰਖ। ਗਣਤ ਨਾ ਆਵੈ ਕਿਉ ਗਣੀ ਖਪ ਖਪ ਮੂਏ ਬੇਸੰਖ। ਖਸਮ ਪਛਾਣੈ ਆਪਣਾ ਖੂਲੈ ਬੰਧ ਨਾ ਪਾਏ। ਸ਼ਬਦ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਪਾਏ। ਖਰਚ ਖਰਾ ਧਨ ਧਿਆਨ ਤੂੰ ਆਪੇ ਵਸਹਿ ਸਰੀਰ। ਮਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮਨ ਧੀਰ। ਹਉਮੈ ਖਪਾਏ ਸੀ ਬੀਜੋ ਵੱਥ ਵਿਕਾਰ। ਜੰਤ ਉਪਾਏ ਵਿੱਚ ਪਾਇਨ ਕਰਤਾ ਅਲੱਗ ਅਪਾਰ। ਸ੍ਰਿਸ਼ਟੇ ਭੇਓ ਨਾ ਜਾਣੈ ਕੋਏ ਸ੍ਰਿਸ਼ਟਾ ਕਰੈ ਸੋ ਨਿਹ ਚੌ ਹੋਏ। ਸੰਪੈ ਕਉ ਈਸਰ ਧਿਆਈਐ ਸੰਪੈ ਪੁਰਬ ਲਿਖੇ ਕੀ ਪਾਈਐ।

ਹੇਰਤ ਹੇ ਸਖੀ ਹੋਏ ਰਹੀ ਹੈਰਾਨ ਹਾਉ ਹਾਉ ਕਰਤੀ ਮੈਂ ਮੁਈ ਸਬਦ ਰਵੈ ਮਨ ਗਿਆਨ ਹਾਰ ਡੋਰ ਕੰਕਣ ਘਣੇ ਕਰ ਥਾਕੀ ਸੀ ਗਾਰ ਮਿਲ ਪੀਤਮ ਸੁਖ ਪਾਇਆ ਸਗਲ ਗੁਣਾ ਗਲ ਹਾਰ ਨਾਨਕ ਗੁਰਮੁਖ ਪਾਈਐ ਹਾਰ ਸਿਓ ਪ੍ਰੀਤ ਪਿਆਰ ਹਾਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪੜ੍ਹਨਾ ਹਰ ਬੁੱਝਣਾ ਹਰ ਸਿਓ ਰੱਖੋ ਪਿਆਰ ਹਰ ਜਪੀਐ ਹਰ ਧਿਆਈਐ ਹਰ ਕਾ ਨਾਮ ਆਧਾਰ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਨ ਜਿਨ

ਹੁਣ ਜੋ ਅੱਗੇ ਬਾਣੀ ਆਰੰਭ ਹੋ ਰਹੀ ਹੈ ਇਸ ਬਾਣੀ ਦਾ ਸਿਰਲੇਖ ਧਿਆਨ ਦੇ ਨਾਲ ਪੜ੍ਹੋ। ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ। ਸਿੱਧ ਗੋਸ਼ਟ ਇਸ ਬਾਣੀ ਦਾ ਨਾਮ ਹੈ। ਇਸ ਨਾਮ ਤੋਂ ਹੀ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਹ ਬਾਣੀ ਸਿੱਧਾਂ ਦੇ ਨਾਲ ਗੋਸ਼ਟੀ ਦੇ ਰੂਪ ਦੇ ਵਿੱਚ ਉਚਾਰਨ ਕੀਤੀ ਗਈ ਹੈ। ਗੋਸ਼ਟੀ ਕਿਸ ਨੂੰ ਕਹਿੰਦੇ ਨੇ? ਜਦੋਂ ਵਿਦਵਾਨ ਮਿਲ ਬੈਠ ਕੇ ਪ੍ਰਸ਼ਨੋਤਰੀ ਵਿਚਾਰਾਂ ਕਰਦੇ ਹਨ, ਕੋਈ ਸਵਾਲ ਕੁਛ ਉਹਨਾਂ ਦੇ ਜਵਾਬ ਦਿੱਤੇ ਜਾਂਦੇ ਨੇ, ਇਹਨੂੰ ਗੋਸ਼ਟ ਕਹਿੰਦੇ ਨੇ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਮੇਰ ਪਰਬਤ 'ਤੇ ਗਏ, ਉੱਥੇ ਸਿੱਧਾਂ ਦੇ ਨਾਲ ਗੋਸ਼ਟੀ ਹੋਈ ਸੀ ਅਤੇ ਇਹ ਬਾਣੀ ਉੱਥੇ ਗੁਰੂ ਮਹਾਰਾਜ ਨੇ ਉਚਾਰਨ ਕੀਤੀ। ਗੋਸ਼ਟੀਆਂ ਹੋਰ ਵੀ ਕਈ ਥਾਵਾਂ 'ਤੇ ਹੋਈਆਂ, ਪਰ ਇਸ ਬਾਣੀ ਦਾ ਸੰਬੰਧ ਸੰਪਰਦਾਇ ਦਮਵੀਂ ਟਕਸਾਲ ਦੇ ਮਹਾਂਪੁਰਖਾਂ ਅਨੁਸਾਰ ਸੁਮੇਰ ਪਰਬਤ 'ਤੇ ਸਿੱਧਾਂ ਨਾਲ ਵਿਚਾਰ ਹੁੰਦੀਆਂ, ਪ੍ਰਸ਼ਨੋਤਰੀ ਵਿਚਾਰ ਹੁੰਦਿਆਂ ਹੋਈਆਂ ਇਹ ਬਾਣੀ ਉਚਾਰਨ ਹੋਈ ਹੈ। ਜਿਹਨੂੰ ਆਰੰਭ ਹੋ ਰਹੀ ਅਤੇ ਆਪ ਸੰਗਤਾਂ ਕੁਝ ਸਮਾਂ ਇਸ ਬਾਣੀ ਦਾ ਪਾਠ ਸਰਵਣ ਕਰੋ।

ਜਿਹੜਾ ਸ਼ਬਦ ਆਇਆ ਇਹਨੂੰ ਸ਼ਬਦ ਪੜ੍ਹਨਾ ਗੁਰਬਾਣੀ ਦੇ ਵਿੱਚ ਜਿੱਥੇ ਵੀ ਆਵੇ ਸੱਸੇ ਪੈਰ ਬਿੰਦੀ ਲਾ ਕੇ ਸ਼ਬਦ ਨਹੀਂ ਪੜ੍ਹਨਾ, ਸੁਰਤ ਸ਼ਬਦ ਪਵ ਸਾਗਰ।

ਦਸਨਾ ਕੀਜੈ ਉੱਤਰ ਦੀਜੈ ਕਿਉ ਪਾਈਐ ਗੁਰਦੁਆਰੂ ਇਹ ਮਨ ਚਲਤਾਉ ਸੱਚ ਕਰ ਬੈਸੈ ਨਾਨਕ ਨਾਮ ਆਧਾਰੂ ਆਪੇ ਮੇਲ ਮਿਲਾਏ ਕਰਤਾ ਲਾਗੈ ਸਾਚ ਪਿਆਰੂ ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਦਿਆਨੇ ਕੰਧ ਮੂਲ ਆਹਾਰੋ ਖਾਈਐ ਔ ਤੂ ਬੋਲੈ ਗਿਆਨੇ ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨ ਲਾਗੈ ਕਾਈ ਗੋਰਖ ਪੂਤ ਲੋਹਾਰੀਪਾ ਬੋਲੈ ਜੋਗ ਜੁਗਤ ਬਿਧ ਸਾਈ

ਨਾਵੈ ਮਨ ਟੇਕ ਨ ਟਿਕਾਈ ਨਾਨਕ ਭੂਖ ਨ ਜਾਈ ਹਾਟ ਪੱਟਣ ਕਰ ਗੁਰੂ ਦਿਖਾਇਆ।

ਪੰਥਾ ਬਾਰਹਿ ਅੰਤਰ ਏਕ ਸਰੇਵ ਹੋ ਖਟ ਦਰਸਨ ਇਕ ਪੰਥਾ ਇਨ ਬਿਧ ਮਨ ਸਮਝਾਈਐ ਪੁਰਖਾ ਬਾਹੁੜ ਚੋਟ ਨਾ ਖਾਈਐ ਨਾਨਕ ਬੋਲੈ ਗੁਰਮੁਖ ਬੂਝੈ ਜੋਗ ਜੁਗਤ ਇਵ ਪਾਈਐ ਅੰਤਰ ਸ਼ਬਦ ਨਿਰੰਤਰ ਮੁਦਰਾ ਹਉਮੈ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੋ ਸਮਝ ਪਰੀ ਖਿੰਥਾ ਝੋਲੀ ਭਰਪੁਰ ਰਹਿਆ ਨਾਨਕ ਤਾਰੈ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਉਂਧਾਉ ਖੱਪਰ ਪੰਚ ਊ ਟੋਪੀ ਕਾਇਆ ਕੜਾਸਣ ਮਨ ਜਾ ਗੋਟੀ।

ਕਿਉਂ ਕਰ ਵਾਧਾ ਸਰਪਨ ਖਾਧਾ ਕਿਉਂ ਕਰ ਖੋਇਆ ਕਿਉਂ ਕਰ ਲਾਧਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹੋ ਤਤ ਵਿਚਾਰ ਸੋ ਗੁਰੂ ਹਮਾਰਾ ਦੁਰਮਤ ਵਾਧਾ ਸਰਪਨ ਖਾਧਾ ਮਨਮੁਖ ਖੋਇਆ।

ਇਹੋ ਭੀਖ ਨਿਵਾਸੀ ਕਿਸ ਵੱਖਰ ਕੇ ਤੁਮ ਵਣਜਾਰੇ ਕਿਉ ਕਰ ਸਾਥ ਲੰਘਾਵੋ ਪਾਰੇ ਗੁਰਮੁਖ ਖੋਜਤ ਭਏ ਉਦਾਸੀ ਦਰਸ਼ਨ ਕਹਿ ਤਾਈ ਭੀਖ ਨਿਵਾਸੀ ਸਾਚ ਵੱਖਰ ਕੇ ਹਮ

ਏਕ ਮਾਇਆ ਝੂਠੇ ਆਵ ਹੈ ਠਵਰ ਨਾ ਪਾਵ ਹੈ ਦੂਜੇ ਆਵਾ ਗੌਣ ਭਇਆ ਆਵਾ ਗੌਣ ਮਿਟੈ ਗੁਰ ਸਬਦੀ ਆਪੇ ਪਰਖੈ ਬਖਸ ਲਇਆ ਏਕਾ ਬੰਧਨ ਦੂਜੇ ਵਿਆਪੀ ਨਾਮ ਰਸਾ ਏਕਾ ਬੇਦਨ ਦੂਜੇ ਵਿਆਪੀ ਨਾਮ ਰਸਾਇਣ ਵਿਸਰਿਆ ਸੋ ਬੁਝੈ ਜਿਸ ਆਪ ਬੁਝਾਏ ਗੁਰ ਕੈ ਸ਼ਬਦ ਸੋ ਮੁਕਤ ਭਇਆ ਨਾਨਕ ਤਾਰੇ ਤਾਰਨ ਹਾਰਾ ਹਉਮੈ ਦੂਜਾ ਪਰ ਹਰਿਆ ਮਨ

ਸਤਰ ਵਿਦ ਜਾਨੀ ਗੁਰਮੁਖ ਪਾਈਐ ਅਲਖ ਅਪਾਰ ਨਾਨਕ ਗੁਰਮੁਖ ਮੁਕਤ ਦੁਆਰ ਗੁਰਮੁਖ ਅਕਥ ਕਥੈ ਵਿਚਾਰ ਗੁਰਮੁਖ ਨਿਭ ਹੈ ਸਪਰਵਾਰ ਗੁਰਮੁਖ

ਸੋਝੀ ਹੋਏ। ਕਵਣ ਮੂਲ ਕਵਣ ਮਤ ਵੇਲਾ, ਸ਼ਬਦ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਕਵਣ ਕਥਾ ਲੈ ਰਹੋ ਨਿਰਾਲੇ, ਬੋਲੇ ਨਾਨਕ ਸੁਣ ਹੋ ਤੁਮ ਬਾਲੇ। ਇਸ ਕਥਾ ਕਾ ਦੇ ਵਿਚਾਰ, ਭਵ ਜਲ ਸ਼ਬਦ ਲੰਘਾਵਣ ਹਾਰ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਅਕਥ ਕਥਾ

ਪਰ ਸੂਰ ਵਸੈ ਮਿਟੈ ਅੰਧਿਆਰਾ ਸੁਖ ਦੁਖ ਸਮ ਕਰ ਨਾਮ ਅਧਾਰਾ ਆਪੇ ਪਾਰ ਉਤਾਰਨ ਹਾਰਾ ਗੁਰ ਪਰਚੈ ਮਨ ਸਾਚ ਸਮਾਇ।

ਫਤਿਹ ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਆਪ ਜੀ ਨੇ ਬੜੇ ਪ੍ਰੇਮ ਅਦਬ ਸਤਿਕਾਰ ਦੇ ਨਾਲ ਹਾਜ਼ਰੀਆਂ ਭਰੀਆਂ ਹਨ। ਆਪ ਜੀ ਦਾ ਕੋਟਾਨ ਕੋਟ ਵਾਰ ਧੰਨਵਾਦ ਹੈ। ਇਸੇ ਹੀ ਤਰ੍ਹਾਂ ਆਪ ਜੀਆਂ ਨੇ ਰਹਿੰਦੇ ਦਿਨਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਅੱਜ ਇੱਕ ਤਰੀਕ ਹੈ ਤੇ ਕੁੱਲ ਦਿਨ 15 ਸਾਡੇ ਕੋਲ ਸਿਰਫ ਬਾਕੀ ਨੇ। ਹੁਣ ਆਪ ਜੀ ਨੇ ਕਿਰਪਾ ਕਰਕੇ ਗੈਰ ਹਾਜ਼ਰੀ ਤੋਂ ਗੁਰੇਜ਼ ਹੀ ਕਰਦਿਆਂ ਹੋਇਆਂ ਨਿਰੰਤਰ ਹਾਜ਼ਰੀਆਂ ਭਰਨੀਆਂ ਨੇ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਸੰਪੂਰਨਤਾ ਦੇ ਸੰਬੰਧ ਵਿੱਚ ਇੱਕ ਦੋ ਬੇਨਤੀਆਂ ਕਰ ਦਵਾਂ। ਆਪ ਜੀ ਨੇ ਬੜੇ ਖਿਆਲ ਨਾਲ ਸੁਣਨੀਆਂ। ਸੋ 14 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਣਗੇ, ਜਿਨ੍ਹਾਂ ਦੀ ਸੰਪੂਰਨਤਾ 16 ਅਗਸਤ ਰਾਤ ਨੂੰ ਇਸੇ ਵੇਲੇ ਹੋਵੇਗੀ। ਸੋ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਲੋਕਾਂ ਦੀ ਸਿਰਫ ਸੰਥਿਆ 16 ਅਗਸਤ ਨੂੰ ਹੋਣੀ ਹੈ। ਉਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣੇ ਨੇ, ਨਾਲ ਹੀ ਇੱਕ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣੇ ਨੇ ਤੇ ਆਪ ਸਮੂਹ ਸੰਗਤਾਂ ਇਸੇ ਤਰ੍ਹਾਂ ਪੋਥੀਆਂ ਪ੍ਰਕਾਸ਼ ਕਰਕੇ ਸਜੋਗੇ। ਨਾਲ ਦੀ ਨਾਲ ਆਪ ਜੀ ਸਾਰੇ ਵੀ ਆਪਣੀ ਆਪਣੀ ਸੰਥਿਆ ਦਾ ਭੋਗ ਪਾਓਗੇ। ਫਿਰ ਉਸ ਤੋਂ ਬਾਅਦ ਕੀਰਤਨ, ਕਥਾ, ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ, ਹੁਕਮਨਾਮੇ ਹੋਣਗੇ। ਸੋ ਵਿਸ਼ੇਸ਼ ਸਮਾਗਮ 16 ਅਗਸਤ ਦਾ ਹੈ। ਆਪ ਵੀ ਆਪਣਿਆਂ ਪਰਿਵਾਰਾਂ ਰਿਸ਼ਤੇਦਾਰਾਂ ਸਮੇਤ ਆਪ ਜੀਆਂ ਨੇ ਵੱਧ ਚੜ੍ਹ ਕੇ ਸੰਪੂਰਨਤਾ ਵਾਲੇ ਦਿਨ ਤਾਂ ਹਾਜ਼ਰੀਆਂ ਭਰਨੀਆਂ ਹੀ ਨੇ। ਉਸ ਤੋਂ ਪਹਿਲਾਂ ਵੀ ਰਹਿਣ ਵਾਲੇ ਇਹ 14-15 ਦਿਨਾਂ ਵਿੱਚ ਆਪ ਜੀ ਨੇ ਨਿਰੰਤਰ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਲਾਹੇ ਪ੍ਰਾਪਤ ਕਰਨੇ। ਹੋਈਆਂ ਸਰਬੱਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੁਝ ਵਿਦਿਆਰਥੀ ਪੁੱਛਦੇ ਆ ਵੀ ਤੁਸੀਂ ਕਿਹਾ ਬਾਣੀ ਸੰਪੂਰਨ ਕਰਨੀ ਹੈ ਵਿੱਚ ਨਹੀਂ ਛੱਡ ਸਕਦੇ। ਸੰਥਿਆ ਕਰਨ ਦਾ ਨਿਯਮ ਕੁਝ ਵੱਖਰਾ ਹੁੰਦਾ ਹੈ, ਆਮ ਰੁਟੀਨ ਵਿੱਚ ਬਾਣੀ ਪੜਨ ਦਾ ਨਿਯਮ ਵੱਖਰਾ ਹੁੰਦਾ ਹੈ। ਕਿਸੇ ਵੀ ਮੈਂ ਉਦੋਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਜਦੋਂ ਅਗਲਾ ਸਲੋਕ ਪ੍ਰਾਰੰਭ ਹੋਵੇ ਉੱਥੇ ਛੱਡਣਾ ਹੈ। ਇੱਥੇ ਹੁਣ ਸਿੱਧ ਗੋਸ਼ਟ ਦੀ ਬਾਣੀ ਦੇ ਵਿੱਚ ਪੌੜੀਆਂ ਨੇ, ਸੋ 50 ਪੌੜੀਆਂ ਅਸੀਂ ਸੰਪੂਰਨ ਕਰਕੇ ਸਮਾਪਤੀ ਕੀਤੀ ਹੈ, ਵਿੱਚ ਪੰਗਤੀ ਕੋਈ ਨੀ ਛੱਡੀ। ਜੇ 50 ਤੇ 59
1: ਵਾਹਿਗੁਰੂ
0: ਪੰਗਤੀਆਂ ਪੜ੍ਹ ਕੇ ਸਮਾਪਤੀ ਕਰਦੇ ਫਿਰ ਨਹੀਂ ਸੀ ਕਰ ਸਕਦੇ, ਹੁਣ ਪੌੜੀਆਂ 50 ਪੂਰੀਆਂ ਹੋਣੀਆਂ ਇਸ ਕਰਕੇ ਸਮਾਪਤੀ।
2: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ

ਉਹਨਾਂ ਬੱਚਿਆਂ ਦੀ ਅਰਦਾਸ ਹੈ, ਕਿਰਪਾ ਕਰੋ ਬੱਚਿਆਂ ਦੀਆਂ ਭਾਵਨਾਵਾਂ ਨੂੰ ਭਾਗ ਲਾਓ। ਕੈਨੇਡਾ ਦੇ ਵਰਕ ਪਰਮਿਟ ਉਪਰੰਤ PR ਦੀ ਬਖਸ਼ਿਸ਼ ਕਰਕੇ ਨਿਵਾਜੋ। ਡਿੱਗਦੇ ਢਹਿੰਦੇ ਮਨਾਂ ਨੂੰ ਆਪਣੀ ਬਾਣੀ ਦਾ ਸ਼ਬਦ ਦਾ ਆਸਰਾ ਬਖਸ਼ਿਸ਼।

ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤ।

ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿਣ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ ਜਗ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਜੋ ਸ਼ਰਧ

0: ਸਤਨਾਮ ਸ੍ਰੀ ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੋ ਕੋ ਡਲ ਗੁਰੂ ਸੇਵੀਐ ਐਨਸ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧਾਨਾ ਵਾਹਿਗੁਰੂ ਜੀ ਰਾਗ ਬਰਾੜੀ ਮਹੱਲਾ ਪੰਜਵਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦਾ ਸੰਤ ਜਨਾ ਮਿਲ ਹਜਸ ਗਾਇਆ ਕੋਟ ਜਨਮ ਕੇ ਦੁਖ ਗਵਾਇਆ ਸੰਤ ਜਨਾ ਮਿਲ ਹਜਸ ਗਾਇਆ ਕੋਟ ਜਨਮ ਕੇ ਦੁਖ ਗਵਾਇਆ ਰਹਾ ਜੋ ਚਾਇਤ ਸੋਈ ਮਨ ਪਾਇਆ ਕਰ ਕਿਰਪਾ ਹਰ ਨਾਮ ਦਿਵਾਇਆ ਸਰਬ ਸੁਖ ਹਰ ਨਾਮ ਵਡਾਈ ਗੁਰਪ੍ਰਸਾਦ ਨਾਨਕ ਮਤ ਪਾਈ ਸਰਬ ਸੁਖ ਹਰ ਨਾਮ ਵਡਾਈ ਗੁਰਪ੍ਰਸਾਦ ਨਾਨਕ ਮਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਜੀ। ਸਿਰ ਮਸਤਕ ਰੱਖਿਆ ਪਰ ਬ੍ਰਹਮਨ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸਵਾਮੀ, ਤਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਬ ਰੱਖਿਆ ਗੁਰਦਿਆਲ ਹੈ, ਪੈ ਦੁਖ ਬਿਨਾਸਨ ਹੈ, ਪੰਗਤ ਵਛਲ ਅਨਾਥ ਨਾਥੇ ਸਰਨ, ਨਾਨਕ ਪੁਰਖ ਅਚੁਤ ਹੈ, ਘੋਰ ਦੋਖਿਅੰ ਅਨਕ ਹਤਿਅੰ ਜਨਮ ਦਾਰਿਦਰਨ ਮਹਾਭਿਖਿਆਦਨ ਮਿਟੰਤ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮ ਕ੍ਰੋਤ ਸੋਰਠ ਮਹਲਾ ਪੰਜਵਾਂ ਗੁਰਕਾ ਸਬਦ ਰਖਵਾਰੇ ਚੌਕੀ ਚੋਹ ਗਿਰਧ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੰਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੈ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾਕੀ ਸੇਵ ਨ ਬਿਰਥੀ ਜਾਸੇ ਅਨਦ ਕਰੇ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੈ ਰਾਮਕਾਰ ਦੁਖ ਲਗੈ ਨ ਭਾਈ ਸਤਿਗੁਰ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮੋ ਖਦ ਦੀਆ ਏਕਾਲ ਮਿਲਾਈ ਰਹਾਓ ਰਾਖ ਲਿਏ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਹੀ ਪ੍ਰਭ ਪਹੇ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁਟ ਹੈ ਨਿਕਟ ਨ ਜਾਈ ਉਹ ਦੂਤ ਸਲੋਕ ਮਹਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ ਇਕ ਓਵੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖਿਆ ਕਰਤੇ ਕਾ ਹੋਈ ਬੀਚਾਰੋ ਤਿਤਕਰ ਗਾਵੋ ਸੋਹਿਲਾ ਸਿਮਰਹੁ ਸਿਰਜਣਹਾਰੋ तुम गावहो मेरे निर्भो का सुहेला हो, वारी जत सुहेला सदा सुखो रहाओ। नित नित जियड़े संभालियन देखेगा देवन हार, तेरे दाने कीमत ना पवै तिस दाते कमन सुमार। संबत साहा लिखिया मिलकर पावो तेल, देहु सजन असीसणिया ज्यो होवै साहिब स्यो मेल। कर कर एहो पहुचा सदड़े नित पवन, सदन हारा सिमरिय नानक से देहे आवन। राग आसा महला पहला, छिय कर छिय गुर छिय उपदेश, गुर गुर एको वेस अनेक। बाबा जय कर करते कीरत होए, सो कर राख वडाई तोय रहाओ। विश्वे तस्या कढ़िया पहरा, थित्ती वारी माहो होवा। सूरज एको रुतनेक, नानक करते के केते वेस। राग तनासरी महला पहला, गगन मै थाल रवचंद दीपक बने। तारका मंडल जनक मोती, तूप मला अनुलो पवन चमरो करे। सगल बनराय फूलंत ज्योति, कैसी आरती होए पव खंडना तिरी आरती। अनहता सबधवा जंत पीरी रहाओ। सहस्तम नयन नन नयन है तोहे को, सहस मूरत नन एक तोही। सहस पद विमल नन एक पद, गंध बिन सहस्तव गंध इव चलत मोही। सब मह ज्योत ज्योत है सोए, तिस दै चानन सब मह चानन होए। गुर साखी ज्योत प्रगट होए, ज्योत भावे स्वार्थी होए। हर चरण कवल मकरंद लोभित मनो, अनंतनो मोहे आहि प्यासा। कृपा जल देहे नानक सारंग को, होए जाते तेरा नायवासा। राग गौड़ी पूर्वी महला चौथा, काम क्रोध नगर बहु पर्या। मिल साधु खंडल खंडा हे, पूरब लिखत लिखे गुरु पाया। मन हरलिव मंडल मंडा हे, कर साधु अंजुली पुनवडा हे। कर दंडोत पुनवडा हे रहाओ। साकत हर रस साधना जान्या, तन अंतर हो मैं खंडा हे। जीव जीव चल है चुभै दुख पाव है, जमकाल सह हे सिर डंडा हे। हर जन हर हर नाम समाने, दुख जन्म मरण पव खंडा हे। अविनाशी पुरख पाया परमेश्वर, बहु शोभ खंड ब्रह्मंडा हे। हम गरीब मस्कीन प्रभ तेरे, हर राख राख वडवटा हे। जन नानक नाम आधार टेक है, हर नामे ही सुख मंडा हे। राग गौड़ी पूर्वी महला पंजवा, करो बेनंती सुनो मेरे मीता। संत टहल की बेला, इहा खाट चलो हर लाहा। आ गए बसन सुहेला, औद कटे दिनस रहनारे। मन गुरमिल काज सवारे रहाओ। एहो संसार विकार संसे मह, तरियो ब्रह्म ज्ञानी। जिसहे जगाए पिया वै इहो रस, अकथ कथा तिन जानी। जाको आए सुई बिहाज हो, हर गुरते मन हे बसेरा। निज कर महल पावहु सुख सहज।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਰਦਾਸ ਮਾਰੀ ਜੀਉ ਪਿੰਡ ਸਭ, ਕਉ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ। ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਹੇ ਗਰੀਬ ਨਿਵਾਜ ਦਾਤਾਰ ਪਾਤਸ਼ਾਹ ਜੀ ਨੇ ਪਾਰ ਬਖਸ਼ਿਸ਼ ਕੀਤੀ, ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਆ। ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ। ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਣਾ ਹੈ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਸਮੂਹ ਸੇਵਾਦਾਰ ਸੰਗਤ ਹਾਜ਼ਰ ਹੈ। ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ, ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

विसरना ही दाता हर विसरना ही

0: sonar.
1: गोविंद सिंह मनु पावे
2: बोले सोने।

0: ਕੱਚ ਕੱਚ ਕਾਲੇ ਨੇ ਆਲੋ ਜਾਵਾ ਤਾਂ ਕੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਨੋ ਪਾਲ
1: ਬੋਲਾ
2: ਸ਼੍ਰੋਮਣੀ ਪੰਥ ਅਕਾਲੀ ਬੁਢਾਵਾਲ ਪੰਜਾਬ ਤਖਤ ਨੂੰ
3: ਬੋਲੇ ਨਿਹਾਲ ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਲਾਗ ਤੇ ਦੀਵਾਨ ਰਹੇ ਬੋਲੇ ਸੋਨਿਆਲ
1: ਵਾਹਿਗੁਰੂ
3: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਹਾਂ ਜੀ ਸਵੇਰੇ 8 ਵਜੇ
1: 8 ਵਜੇ ਜਾਣੀ ਹੈ ਟ੍ਰੇਨ ਤੋਂ ਨਹੀਂ
0: $50 ਚਾਰਜਿੰਗ ਹੈ
1: ਓਕੇ
0: ਜੇ ਤੁਸੀਂ ਪਹਿਲੇ ਆ ਜਾਓ
1: ਤੇ ਰਿਜ਼ਰਵੇਸ਼ਨ ਕੁਛ ਨਹੀਂ ਲੋੜ ਹੈ
0: ਨਹੀਂ ਨਹੀਂ ਹਲੇ ਕੁਛ ਨਹੀਂ ਅੱਜ ਅਨਾਉਂਸਮੈਂਟ ਹੋਈ ਹੈ ਸਵੇਰੇ ਜੀ
1: ਤੇ ਹੈ ਕੀ ਉੱਥੇ
0: ਨਗਰ ਕੀਰਤਨ ਹੈ
1: ਠੀਕ ਹੈ ਤੇ ਵਾਪਸ ਸ਼ਾਮ ਨੂੰ ਹੀ ਆ ਜਾਓ

ਬਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾ ਵਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਠਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤ ਸਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੈ ਅਸਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਾਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੁਹ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪਰਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਨ ਸੁਵਾਲੇ ਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲੱਖ ਦਰੀਆਉ, ਕੁਦਰਤ ਕਮਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ

ਦੀਬਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹੋ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ਼ ਤਿਸੈ ਆਦੇਸ਼ ਆਦਿ ਅਨਿਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ਼ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦਿ ਅਨਿਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਬਾਉ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਏ ਤੁਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੇ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮੇ ਘਾੜਤ ਘੜੀਐ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ
ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ।

ਕਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਨੇਚਲ ਆਸਨ ਪ੍ਰਭ ਕੇ ਸਿਮਰਨ ਅਨਹਦ ਚੁਨਕਾਰ ਸਿਮਰੇ ਸੇ ਜਨ ਜਿਨ ਕੋ ਪ੍ਰਮਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰ

0: ਨਿਰਲੀ ਕਰਮ ਕਰੈ ਬਹੁ ਆਸਨ, ਨਿਮਕ ਨਿਮਕ ਕਰ ਸਰੀਰ ਕਟਾਵੈ,
1: ਹਰ
0: ਕੇ ਨਾਮ ਸੰਸਰ ਕਚ ਨਾਹਿ,

0: ਨਾਨਕ ਨਾਮ ਉਤਰੇ ਪਤਿਤ ਪਉ ਮੂਝ,
1: ਬਹੁ ਸਿਆਣਪ ਜਾਂਕਾ ਪਾਉ ਵਿਆਪੈ,
0: ਨਾਨਕ ਜਤਨ ਕਰ ਤਿਸ ਨਾ ਧਰਾਪੈ,
1: ਭੇਖ ਅਨੇਕ ਅਗਨ ਨਹੀਂ ਬੁਝੈ,
0: ਕੋਟ ਪਾਪ ਦਰ ਕੇ ਨਹੀਂ ਸਿਜੈ,
1: ਛੂਟਸ ਨਾਹੀ ਉਪਿਆਲ,
0: ਮੋਹਿ ਵਿਆਪੈ ਮਾਇਆ ਜਾਲ,
1: ਅਵਰ ਕਰਤੂ ਸਗਲੀ ਜਮਡਾਨੈ,
0: ਗੋਬਿੰਦ ਭਜਨ ਮੈਂ ਤਿਨ ਨਹੀਂ ਮਾਨੈ,
1: ਹਰ ਕਾ ਨਾਮ ਜਪਤ ਦੁਖ ਜਾਏ,
0: ਨਾਨਕ

0: ਨਾਮ ਜਪ ਨਿਰਮਲ ਕਰ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਗਲ ਉਦਮ ਮੈਂ ਉਦਮ ਪਲਾ
0: ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ

ਬਿਰਦ ਪਿਆਉ ਉਪਰ ਸਾਖ ਸੈਨ, ਇਹ ਨਿਰਗੁਣ ਗੁਣ ਕਛੁ ਨ ਬੂਝੈ, ਜੈ ਪ੍ਰਸਾਦ ਧਾਰ ਉਪਰ ਸੁਖ ਬਸੈ, ਜੈ ਪ੍ਰਸਾਦ ਪੀਵੈ ਸੀਤਲ ਜਲਾ, ਜੈ ਪ੍ਰਸਾਦ ਭੋਗੇ ਸਵਰਸਾ।

ਜੋ ਦਿਸੇ ਸੋ ਚਾਲਣਹਾਰ ਬਿਠਾਉ ਸਿਉ ਜੋ ਲਾਵੈ ਨੇਹ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਮਿਥਿਆ ਤਨ ਧਨ ਕੁਟੰਬ ਸਬਾਇਆ।

ਭਗਵ ਤੀ ਭਗਵੰਤ ਭਗਤ ਕਾ ਰੰਗ ਮਨ ਤੇ ਬਿਨਸੇ ਸਗਲਾ ਪਰਮ ਸਾਧ ਸੰਗ ਪਾਪਾ ਮਲ ਖੋਵੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਹਰ ਕੇ ਚਰਨ ਹਿਰਦੇ ਬਸਾਵੈ

ਜੀਵੈ ਕਈ ਕੋਟ ਜਖ ਕਿਨਰ ਪਿਸਾਚ ਸਪਤੇ ਨੇਰੇ ਸਭੂ ਤੇ ਦੂਰ ਕਈ ਕੋਟ ਪਾਤਾਲ ਕੇ ਵਾਸੀ

ਇਸਕੇ ਹੱਥ ਹੋਏ ਤਾਂ ਸਭ ਕਿਛ ਲੇ ਅਣਜਾਣਤ ਵਿਖਿਆ ਮੈਂ ਰਚੈ ਪਰ ਮੈਂ ਪੂਲਾ ਦਿਤਾ ਵੈ

ਸਹਿਸ ਕਟੇ ਲੱਖ ਕੋਟ ਤਾਵੈ ਅਨਕ ਭੋਗ ਵਿਖਿਆ ਕੇ ਕਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਨਾਮ ਰੰਗ ਸਰਬ ਸੁਖ ਹੋਏ।

0: ਤੇ ਮੁਖ ਪਵਾਏ
1: ਸੰਤਨ
0: ਕੇ ਦੁਖਨ ਸਰਪ ਜਿਉਣ ਪਾਏ
1: ਸੰਤਨ
0: ਕੇ ਦੁਖਨ ਤ੍ਰਿਸ਼ਨਾ ਮੈਂ ਜਲਾਏ

ਪਰਮਾਈਆ ਸੰਤ ਕਾ ਦੁਖੀ ਅੰਤਰ ਤੇ ਥੋਥਾ ਸੰਤ ਕੇ ਦੁਖੀ ਕੀ ਜੜ ਕਿਚ ਨਾ ਹੈ ਸੰਤ ਕੇ ਦੁਖੀ ਗੋਬਰ ਨਾ ਰੱਖਣਾਰ ਸੰਤ ਕਾ ਦੁਖੀ ਇਉਂ ਬਿਲਾਏ

ਸਦਾ ਸਹਿਕਾਈਐ ਸੰਤ ਕੈ ਦੁਖੀ ਕੀ ਪੂਜੇ ਨਾਸਾ ਸੰਤ ਕੈ ਦੁਖ ਨ ਤ੍ਰਿਸ਼ਟੈ ਕੋਏ ਪਹਿਆ ਕੀਰਤਨ ਮੇਟੈ ਕੋਏ ਸਭ ਕਰ ਤਿਸ ਕੇ ਉਕਣ ਨਿਹਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ

ਸੋਦ ਸੋਦ ਸੋਦ ਸੀਜਿਆ ਜਦ ਦੇਖੋ ਤਾਂ ਸਾ ਕਛਮੂਲ ਨਾ ਕਿ ਜਨਮੇ ਨਾ ਕਿਛ ਮਾਰੇ ਆਵਨ।

ਸਤ ਨਿਰਤ ਬੁਝੈ ਜੇ ਕੋਇ, ਆਪ ਸਤ ਕੀ ਆ ਸਭ ਸਤ, ਜਿਸ ਕੀ ਸਿਰ ਸੋ ਕਰਨੇ ਹਾਰ, ਕਰਤੇ ਕੀ ਮਿਤ ਨਾ ਜਾਣੇ ਕੀ ਆ, ਬੇਸਮਨ ਬੇਸਮ ਪੈ ਬਿਸਮਾਦ, ਪ੍ਰਭ ਕੇ ਰੰਗ ਰਚ ਜਨ ਰਹੇ।

ਸਤਿਗੁਰ ਸੇਖਾ ਹਲਤ ਪਲ ਸਵਾਰ ਹੈ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਆਪਸ ਕੋ ਕਰਕਛ ਨ ਜਨਾਵੇ।

ਨਿਰਗੁਣਿਆ ਸਰਗੁਣ ਪੀ ਓਹੀ ਆਪਣੇ ਚਰਿਤ ਪ੍ਰਭਾਵ ਬਣਾਏ ਹਰ ਬਿੰਦੂਜਾ ਨਾਹੀ ਕੋਏ।

ਸੁਤ ਮੀਤ ਕਟਾਂਬਰ ਬੰਤਾ ਰਾਜ ਰੰਗ ਮਾਇਆ ਵਿਸਤਾਰ ਆਸ ਹਾਥੀ ਰਸ ਸਵਾਰੀ ਜਿੰਦੀ ਤਿਸ ਬੁਜੇ ਨਾ ਬੇਗਾਨਾ ਗੁਰ ਕੀ ਮਤੂ ਲੇ ਆਨੇ

ਬੰਧਨ ਘਾਟ ਮੁਕਤ ਜਨ ਪਿਆ ਇਚ ਪੁਨੀ ਸਰਦਾ ਸਭ ਪੂਰੀ ਜਿਸ ਕਾ ਸਾਥ ਇਨ ਲਿਆ ਮਿਲਾਏ

ਗੁਰਪੁਰੇ ਤਤ ਇਹ ਬੁਝਾਇਆ ਸਾਜਨ ਸੰਤ ਕਰੋ ਇਹੋ ਕਾਮ ਸਿਮਰ ਸਿਮਰ ਸਿਮਰ ਸੁਖ ਪਾਵੋ।

0: ਆਏ
1: ਜਬ ਆਪੇ ਆਪ ਆਪਣੀ ਜੋ ਤਰੈ ਆਪਣ ਚਲਤਾ ਆਪ ਕਰਨੇ ਹਾਰੇ ਅਬਨਾਸੀ ਸੁਖੇ ਆਪਣੇ ਆਸਨ ਜਬ ਪੂਰਨ ਕਰਤਾ ਪ੍ਰਸੋਏ ਜਬ ਅਭਗਿਤ ਗੋਚਰ ਪ੍ਰਵੇਕਾ ਜਬ ਨਾਥ ਨਿਰੰਜਨ ਗੋਚਰ ਗਾਦੇ ਆਪਣੇ ਆਪ ਆਪੀ ਅਚਰਜਾ ਜੈ ਨਿਰਮਲ ਪੁਰਖ ਪੁਰਖ ਪਤੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਜੈ

ਅੰਤਰਗਤ ਜਿਸ ਆਪ ਜਨਾਏ ਸਰਪੂਤ ਆਪ ਵਰਤਾਰਾ ਸਗਲ ਸਮਗਰੀ ਜਾ ਕਾ ਤਨਾ

ਜੀ ਕੀ ਫਤਿਹ। ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸ਼ਪੈ ਸ਼ੰਤ ਪ੍ਰਸਾਦ।

नमो सर्व काले नमो सर्व थापे नमो सर्व काले।

0: ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ

ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ, ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਮਹਾਰਾਜ ਸਿੱਖ ਸੰਗਤਾਂ ਨੇ ਰਲ ਮਿਲ ਕੇ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਨਿਤਨੇਮ ਦੀਆਂ ਬਾਣੀਆਂ ਦੇ ਜਾਪ ਕੀਤੇ ਹਨ। ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਪੜੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਸਤਿਗੁਰੂ ਜੀ ਇਸੇ ਤਰ੍ਹਾਂ ਜੋੜੀ ਰੱਖਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ, ਉਪਰੰਤ ਦਿਨ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਜਿਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕੈਲਗਰੀ ਦੇ ਯੂਥ ਵਾਲੇ ਬੱਚਿਆਂ ਦਾ, ਜਿਨ੍ਹਾਂ ਨੇ ਆਪ ਜੀ ਨੂੰ ਆਸਾ ਦੀ ਵਾਰ 'ਤੇ ਕੀਰਤਨ ਸਰਵਣ ਕਰਾਏ। ਗੁਰੂ ਪਿਆਈ ਸਾਧ ਸੰਗਤ ਜੀ, ਬੜੇ ਹੀ ਦੁਖੀ ਹਿਰਦੇ ਨਾਲ ਆਪ ਸਭ ਨੂੰ ਦੱਸਿਆ ਜਾਂਦਾ ਆ ਵੀ ਕੱਲ੍ਹ ਸਵੇਰੇ ਆਪਣੇ ਗੁਰੂ ਘਰ ਦੇ ਵਿੱਚ ਇੱਕ ਕੀਰਤਨੀ ਜਥਾ ਜੋ ਆਨੰਦਪੁਰ ਸਾਹਿਬ ਤੋਂ ਆਇਆ ਹੋਇਆ ਸੀ, ਉਹਦੇ ਵਿੱਚ ਭਾਈ ਸਤਨਾਮ ਸਿੰਘ ਸੀਗੇ ਜਿਹੜੇ, ਉਹ ਕੱਲ੍ਹ ਕਾਲਚਣਾ ਕਰ ਗਏ ਨੇ। ਉਹਨਾਂ ਦੀ ਜੋ ਦੇਹ ਆ ਉਹਨੂੰ ਆਪਾਂ ਇੰਡੀਆ ਪਹੁੰਚਾਉਣਾ ਆ, ਉਹਦੇ ਲਈ ਅਤੇ ਉਹਨਾਂ ਦੇ ਪਰਿਵਾਰ ਦੀ ਸਹਾਇਤਾ ਲਈ ਆਪਾਂ ਬਾਹਰ ਇੱਕ ਟੇਬਲ ਲਾ ਰਹੇ ਹਾਂ। ਬਹੁਤ ਹੀ ਨਿੱਘੇ ਸੁਭਾਅ ਦੇ ਭਾਈ ਸਾਹਿਬ ਸੀਗੇ। ਅੱਜ ਆਪਾਂ ਦੁਪਹਿਰੇ ਉਹਨਾਂ ਦੇ ਲਈ ਇੱਕ ਸ਼ੋਅ ਵੀ ਚਲਾਵਾਂਗੇ। ਪਰ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਆ, ਭਾਈ ਸਤਨਾਮ ਸਿੰਘ ਉਹਨਾਂ ਦੇ ਨ੍ਰਿਤ ਵਿੱਚ ਆਪਣਾ ਦਸਵੰਧ ਜ਼ਰੂਰ ਪਾਓ। ਕੱਲ੍ਹ ਸਵੇਰ 6 ਵਜੇ ਦੀ ਇਹ ਘਟਨਾ ਜੀ, ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਸੀ ਵਿਚਾਰਿਆਂ ਨੂੰ, ਅਤੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਨੇ। ਅੱਜ ਇੱਕ ਹਫ਼ਤਾ ਲਗਭਗ ਆਪਾਂ ਉਹਨਾਂ ਲਈ ਇਹ ਫੰਡ ਰੇਜ਼ ਦਾ ਪ੍ਰੋਗਰਾਮ ਚਲਾਵਾਂਗੇ। ਜਿੰਨੇ ਵੀ ਵਲੰਟੀਅਰ ਸੇਵਾਦਾਰ ਇਹਦੇ ਵਿੱਚ ਹਿੱਸਾ ਪਾ ਸਕਦੇ ਅਤੇ ਸੇਵਾ ਕਰ ਸਕਦੇ ਆ, ਪਲੀਜ਼ ਸਾਡੇ ਨਾਲ ਸਹਿਯੋਗ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਹੋ, ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸਜ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਇਸ ਵੇਲੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਅਨਿੰਨ ਪਿਆਰੇ ਗੁਰਸਿੱਖ ਭਾਈ ਬਹਿਲੋ, ਸਭ ਤੋਂ ਪਹਿਲੋ ਭਾਈ ਬਹਿਲੋ ਜੀ ਦੀ ਪਾਵਨ ਪਵਿੱਤਰ ਯਾਦ ਦੇ ਅੰਦਰ ਭਗਤਾ ਭਾਈਕਾ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਪਿਛਲੇ ਦਿਨੀ ਪ੍ਰਾਰੰਭ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾ ਰਹੇ ਹਨ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਦੀਆਂ ਨੇ ਇਸੇ ਹੀ ਤਰ੍ਹਾਂ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸੱਜ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰਨੇ ਜੀ।

ਵਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਲਪ ਹੈ ਅੱਠ ਨੰਦਨ ਪ੍ਰਥਮ ਰਾਗ ਭੈਰਵ ਵਹਿ ਕਰਹੀ ਪੰਚ ਰਾਗਨੀ ਸੰਗ ਉਚਰਹੀ।

ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾ ਜੀਆ ਰਾ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਏ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇ ਪਾਤਸ਼ਾਹ ਧੰਨ ਸਤਿਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨਤਰ ਕੇ ਬੋਲੋ ਜੀ। ਪੰਜ ਪਿਆਰੇ ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ।

ਆਨੰਦਿਤ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ।

ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਹੀ ਤਨਾ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖ

ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨੀ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਜਗਤ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਹੈ ਸੱਚੇ ਪਾਤਸ਼ਾਹ ਧੰਨ ਧੰਨ ਧੰਨ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਅਨਨ ਪਿਆਰੇ ਗੁਰਸਿੱਖ ਭਾਈ ਬਹਿਲੋ ਜੀ ਦੀ ਪਾਵਨ ਪਵਿੱਤਰ ਯਾਦ ਨੂੰ ਮੁੱਖ ਰੱਖਦਿਆਂ ਹੋਇਆ ਭਗਤਾ ਭਾਈ ਕਾ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਪਿਛਲੇ ਦਿਨੀ ਪ੍ਰਾਰੰਭ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਸੰਪੂਰਨਤਾਈ ਹੋਈ ਹੈ। ਸਮੂਹ ਪਾਠੀ ਸਿੰਘਾਂ ਸਿੰਘਣੀਆਂ ਪਾਸੋਂ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਕਰਦਿਆਂ ਸਮੁੱਚੇ ਹੀ ਸੇਵਾਦਾਰਾਂ ਪਾਸੋਂ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲ ਆਦੇਸ਼ ਸੇਵਕ ਪਰਿਵਾਰਾਂ ਨੂੰ ਬਖਸ਼ਿਸ਼ ਕਰਨਾ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ ਜੀ ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਿਸ਼ ਕਰਨੀਆਂ ਦਿਨ ਦੁੱਗਣੀ ਰਾਤ ਅਤੇ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਗੁਰਮੁਖ ਨਾਮ ਦਾਨ ਇਸ਼ਨਾਨ ਦੀ ਦਾਤ ਬਖਸ਼ਿਸ਼ ਕਰਨੀ ਪਰਿਵਾਰਾਂ ਅੰਦਰ ਗੁਰਸਿੱਖੀ ਬਖਸ਼ਿਸ਼ ਕਰਨੀ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਵੀ ਮਨੋਕਾਮਨਾਵਾਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਜੋ ਵੀ ਸੇਵਾਵਾਂ ਕਮਾਈਆਂ ਜਾ ਰਹੀਆਂ ਹਨ ਸਭਨਾਂ ਦੇ ਨਾਂ ਥਾਂ ਆਪ ਜੀ ਜਾਣਦੇ ਹੋ ਕਿਰਪਾ ਕਰਨੀ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰ ਲੈਣੀਆਂ ਜੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਹੈ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਂਡੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋਚ ਹੈ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਭੌਰੇ, ਤਿਨਾਂ ਦੇ ਅਨੰਨ ਪਿਆਰੇ ਗੁਰਸਿੱਖ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਮਹਾਨ ਸੇਵਾ ਦੇ ਵਿੱਚ ਆਪਣਾ ਬੜਾ ਵੱਡਾ ਯੋਗਦਾਨ ਪਾਇਆ, ਭੋਲੇ ਭਾਏ ਮਹਾਰੇ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀ ਸੇਵਾ ਕਰਦਿਆਂ ਕਰਾਉਂਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਅਨੰਨ ਬਖਸ਼ਿਸ਼ਾਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਇਹ ਵਾਕ ਆਖਿਆ, ਭਾਈ ਬਹਿਲੋ ਸਭ ਤੋਂ ਪਹਿਲੋ। ਤਿਨ੍ਹਾਂ ਦੀ ਪਾਵਨ ਪਵਿੱਤਰ ਯਾਦ ਦੇ ਅੰਦਰ ਭਗਤਾਂ, ਭਾਈਕਾ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਇਸ ਵੇਲੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ। ਸੋ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੀ ਆਇਆਂ ਨੂੰ। ਹੁਣ ਮੈਂ ਬੇਨਤੀ ਕਰਾਂ ਅਤਿ ਸਤਿਕਾਰਯੋਗ ਗਿਆਨੀ ਜੀ ਆਪ ਜੀ ਨੂੰ ਗੁਰਮਤ ਵਿਚਾਰਾਂ ਔਰ ਬਾਬਾ ਜੀ ਭਾਈ ਬਹਿਲੋ ਜੀਆਂ ਦੇ ਪਾਵਨ ਪਵਿੱਤਰ ਜੀਵਨ ਇਤਿਹਾਸ ਤੋਂ ਜਾਣੂ ਕਰਵਾਉਣਗੇ। ਸੋ ਆਓ ਤਿਨਾਂ ਪਾਸੋਂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਪਿਆਰ ਦੇ ਬਚਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਆਓ ਗੁਰੂ ਚਰਨਾਂ ਵਿੱਚ ਬੈਠ ਕੇ ਅੱਜ ਉਚੇਚੇ ਤੌਰ ਤੇ ਭਗਤਾ ਭਾਈਕਾ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਮਾਨਣ ਵਾਲੇ ਸਿੱਖ ਬਾਬਾ ਭਾਈ ਬਹਿਲੋ ਜੀ ਦੀ ਯਾਦ ਅੰਦਰ ਸਤਿਗੁਰੂ ਦੀ ਅੰਮ੍ਰਿਤ ਬਾਣੀ ਦੀ ਟੇਕ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਵਰਤਿਆ, ਮੈਂ ਬੇਨਤੀ ਕਰਾਂ ਗੁਰਬਾਣੀ ਦੀ ਸਿੱਖ ਨੇ ਟੇਕ ਕਿਉਂ ਲੈਣੀ ਹੈ ਤੇ ਸਿੱਖ ਜਦੋਂ ਵੀ ਕੋਈ ਪੁਰਬ ਮਨਾਉਂਦਾ ਹੈ ਤੇ ਭਾਵਨਾ ਨਾਲ ਆਪਣੇ ਅੰਤਰ ਆਤਮੇ ਤੋਂ ਟੇਕ ਅੰਮ੍ਰਿਤ ਬਾਣੀ ਦੀ ਲੈਂਦਾ। ਭਾਈ ਗੁਰਦਾਸ ਸਾਹਿਬ ਨੇ ਕਿਹਾ, ਕਹਿਣ ਲੱਗੇ ਦੀਵਾ ਬਲਦਾ ਹੋਵੇ ਪਤੰਗਾ ਕਈ ਵਾਰ ਆ ਕੇ ਫੇਰਾ ਪਾ ਕੇ ਵਾਪਸ ਪਰਤਦਾ, ਪਰ ਜੇ ਦੀਵਾ ਬਲਦਾ ਰਹੇ ਜਿਹੜਾ ਪਤੰਗਾ ਕਈ ਵਾਰੀ ਫੇਰਾ ਪਾ ਕੇ ਵਾਪਸ ਪਰਤਿਆ, ਇੱਕ ਵੇਲਾ ਆਉਂਦਾ ਉਹ ਪਤੰਗਾ ਦੀਵੇ ਵਿੱਚ ਸਮਾ ਜਾਂਦਾ। ਪਹਿਲਾ ਉਦਾਹਰਣ ਦਿੱਤਾ, ਧਿਆਨ ਨਾਲ ਸੁਣੋ। ਦੂਸਰਾ ਵਚਨ ਵਰਤਿਆ, ਕਹਿਣ ਲੱਗੇ ਸ਼ਿਕਾਰੀ ਬੰਦਾ ਜਾਲ ਲਾਉਂਦਾ ਚੂਗਾ ਪਾਉਂਦਾ, ਪੰਛੀ ਕਈ ਵਾਰ ਆਇਆ ਦਾਣਾ ਚੁਣ ਕੇ ਵਾਪਸ ਪਰਤ ਗਿਆ, ਪਰ ਇਹ ਚੇਤਾ ਰੱਖੋ ਜਿਹੜਾ ਪੰਛੀ ਕਈ ਵਾਰ ਦਾਣਾ ਚੁਣ ਕੇ ਵਾਪਸ ਪਰਤਿਆ, ਇੱਕ ਵੇਲਾ ਉਹ ਵੀ ਆਉਂਦਾ ਕਿ ਉਹ ਪੰਛੀ ਸ਼ਿਕਾਰੀ ਦੇ ਜਾਲ ਵਿੱਚ ਫਸ ਕੇ ਰਹਿ ਜਾਂਦਾ। ਭਾਈ ਸਾਹਿਬ ਨੇ ਤੀਜਾ ਬਚਨ ਵਰਤਿਆ, ਕਹਿੰਦੇ ਇਸੇ ਤਰ੍ਹਾਂ ਕਮਲ ਦੇ ਫੁੱਲ ਤੇ ਭੌਰਾ ਆਉਂਦਾ, ਭੌਰਾ ਕਈ ਵਾਰੀ ਰਸ ਲੈ ਕੇ ਸੁਗੰਧ ਲੈ ਕੇ ਉਡਾਰੀ ਮਾਰ ਜਾਂਦਾ, ਪਰ ਇੱਕ ਦਿਨ ਵੇਲਾ ਉਹ ਵੀ ਆਉਂਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਭਵਰਾ ਕਈ ਵਾਰੀ ਕਮਲ ਦੇ ਫੁੱਲ ਤੇ ਬਹਿ ਕੇ ਰਸ ਲੈ ਕੇ ਉਡਾਰੀ ਮਾਰ ਗਿਆ, ਇੱਕ ਦਿਨ ਉਹ ਵੇਲਾ ਆਉਂਦਾ ਕਿ ਉਹ ਭਵਰਾ ਕਮਲ ਦੇ ਫੁੱਲ ਦੀ ਮਹਿ ਕੰਦਰ ਰਸ ਵਿੱਚ ਇੰਨਾ ਮਸਤ ਹੋ ਜਾਂਦਾ ਕਿ ਉਹ ਵਿੱਚੇ ਹੀ ਆਪਣੇ ਪ੍ਰਾਣ ਕੁਰਬਾਨ ਕਰ ਦਿੰਦਾ। ਭਾਈ ਸਾਹਿਬ ਨੇ ਤਿੰਨ ਵਚਨ ਕਹੇ, ਜਿਵੇਂ ਪਤੰਗਾ ਦੀਵੇ 'ਚ ਸਮਾ ਗਿਆ, ਜਿਵੇਂ ਪੰਛੀ ਸ਼ਿਕਾਰੀ ਦੇ ਜਾਲ ਵਿੱਚ ਫਸ ਕੇ ਰਹਿ ਗਿਆ, ਜਿਵੇਂ ਭੌਰਾ ਕਮਲ ਦੇ ਫੁੱਲ ਤੇ ਆਪਾ ਕੁਰਬਾਨ ਕਰ ਗਿਆ। ਸਿੱਖ ਨੂੰ ਆਖਿਆ, ਸਿੱਖਾ ਤੂੰ ਭਾਵਨਾ ਦੇ ਨਾਲ ਨਿਤਾ ਪ੍ਰਤੀ ਗੁਰੂ ਕੀ ਅੰਮ੍ਰਿਤ ਬਾਣੀ ਪੜ੍ਹਦਾ ਰਹੀਂ, ਸਤ ਸੰਗਤ ਕਰਦਾ ਰਹੀਂ, ਗੁਰਬਾਣੀ ਦੀ ਕੀਰਤਨ ਗੁਰਬਾਣੀ ਦੀ ਵਿਚਾਰ ਸ੍ਰਵਣ ਕਰਦਾ ਰਹੀਂ, ਇੱਕ ਦਿਨ ਤੇਰੇ ਅੰਤਰ ਆਤਮੇ ਦੀ ਐਸੀ ਅਵਸਥਾ ਬਣੇਗੀ, ਤੇਰਾ ਮਨ ਗੁਰ ਸ਼ਬਦ ਵਿੱਚ ਜੁੜ ਕੇ ਸੱਚ ਜਾਣੋ ਇਹ ਗੁਰੂ ਦਾ ਰੂਪ ਹੋ ਜਾਏਗਾ। ਮੈਂ ਤਾਂ ਕਰਕੇ ਬੇਨਤੀ ਕਹਿ ਰਿਹਾ ਕਿ ਜਿਸ ਰੱਬੀ ਪੁਰਖ ਦੀ ਯਾਦ ਵਿੱਚ ਬੈਠੇ ਹੋ ਉਹਨਾਂ ਆਪਣਾ ਆਪ ਗੁਰੂ ਨੂੰ ਸਮਰਪਣ ਕੀਤਾ ਸੀ। ਭਾਈ ਸਾਹਿਬ ਨੇ ਬਚਨ ਵਰਤਿਆ, ਕਹਿੰਦੇ ਜੈਸੇ ਦੀਪ ਦੀਪਤ ਪਤੰਗ ਲੋਟ ਪੋਟ ਹੋਤ ਕਬ ਹੂੰ ਕਹਿ ਜਾਰਾ ਮੈਂ ਪਰਤ ਜਰ ਜਾਏ ਹੈ, ਜੈਸੇ ਖਗ ਦਿਨ ਪ੍ਰਤ ਚੋਗ ਚੁਗ ਆਵੇ ਉੱਡ ਕਾਹੂ ਦਿਨ ਫਾਸੀ ਫਾਸੈ ਬਹੁਰ ਨਾ ਆਏ ਹੈ, ਜੈਸੇ ਅਲ ਕਮਲ ਕਮਲ ਪ੍ਰਤ ਖੋਜੈ ਨਿਤ ਕਬ ਹੂੰ ਕਮਲ ਦਲ ਸੰਪਟ ਸਮਾਏ ਹੈ, ਤੈਸੇ ਗੁਰਬਾਣੀ ਵਿਖੈ ਸ਼ਬਦ ਵਰਤਿਆ, ਤੈਸੇ ਗੁਰਬਾਣੀ ਅਵਗਾਹਨ ਕਰਤ ਚਿਤ ਕਬ ਹੂੰ ਮਗਨ ਹੋਵੈ ਸ਼ਬਦ ਉਰਜਾਏ ਹੈ। ਜੇ ਤੂੰ ਸ਼ਬਦ ਨਾਲ ਜੁੜੇ ਬਾਣੀ ਨਾਲ ਜੁੜੇ ਤੇ ਸੱਚ ਜਾਣੀ ਇੱਕ ਦਿਨ ਤੇਰਾ ਅੰਤਰ ਆਤਮਾ ਗੁਰੂ ਸਵਰੂਪ ਹੋਵੇਗਾ। ਆਓ ਗੁਰੂ ਚਰਨਾਂ ਵਿੱਚ ਬੈਠੇ ਹੋ, ਆਪ ਜੀ ਬੜੀ ਇਕਾਗਰਤਾ ਬਖਸ਼ੋ ਤਾਂ ਜੋ ਆਪਾਂ ਭਾਈ ਬਹਿਲੋ ਜੀ ਤੋਂ ਲੈ ਕੇ ਉਹਨਾਂ ਦੀ ਅੰਸ਼ ਵੰਸ਼ ਕਿਵੇਂ ਗੁਰੂ ਕੀਆਂ ਰਹਿਮਤਾਂ ਲੈ ਗਏ ਇਹ ਸਮੁੱਚਾ ਆਪਾਂ ਇਤਿਹਾਸ ਗੁਰੂ ਕੀ ਅਸੀਸ ਨਾਲ ਵਾਚੀਏ। ਇੱਕ ਵਾਰੀ ਆਪ ਜੀ ਗੁਰੂ ਬਖਸ਼ੀ ਫਤਿਹ ਬੁਲਾਓ, ਰਲ ਮਿਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਵਰਤਿਆ, ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਜੀ ਨੇ ਇੱਕ ਪਵਿੱਤਰ ਪੰਥ, ਇੱਕ ਮਾਰਗ, ਇੱਕ ਰਸਤਾ ਚਲਾਇਆ
ਤੇ ਇਸ ਪੰਥ ਪਵਿੱਤਰ ਮਾਰਗ ਦੇ ਉਪਦੇਸ਼ ਦੇਣ ਲਈ ਸਤਿਗੁਰੂ ਨੇ ਚਾਰ ਉਦਾਸੀਆਂ ਕੀਤੀਆਂ। ਯਾਦ ਰੱਖੋ, ਸਤਿਗੁਰੂ ਦੀ ਚਰਨ ਸ਼ਰਨ ਵਿੱਚ, ਮਹਾਰਾਜ ਦੇ ਚਰਨਾਂ ਵਿੱਚ 1532 ਵਿੱਚ ਭਾਈ ਲਹਿਣਾ ਜੀ ਆਏ। 32 ਤੋਂ ਲੈ ਕੇ 39 ਤੱਕ 7 ਸਾਲ ਬੜੀ ਭਾਵਨਾ ਨਾਲ ਸੇਵਾ ਕੀਤੀ। ਇੱਕ ਦਿਨ ਕਿਰਪਾ ਵਰਤ ਗਈ ਕਿ ਇਸ਼ਕ ਕੀ ਬੱਛੀ ਮੈਂ ਜਿਸਮ ਜਲਾ ਦਿਆ, ਲਹਿਣੇ ਕੋ ਗੁਰੂ ਅੰਗਦ ਬਣਾ ਦਿਆ। ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਕੀਤੀ, ਇਸ ਨਿਰਮਲ ਪੰਥ ਦੀ ਪਵਿੱਤਰ ਉਪਦੇਸ਼ ਅੱਗੇ ਵੰਡਿਆ ਤੇ ਗੁਰੂ ਅੰਗਦ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਬਾਬਾ ਅਮਰਦਾਸ ਜੀ ਆਏ। ਮੈਂ ਬੇਨਤੀ ਤੁਹਾਨੂੰ ਕਹਿਣੀ, ਗੁਰੂ ਅਰਜਨ ਦੇਵ ਜੀ ਤਖ ਤੇ ਬਹਿੰਦੇ ਆ, ਸਿੱਖਾਂ ਤੇ ਬਖਸ਼ਿਸ਼ਾਂ ਕਿਵੇਂ ਵਰਤਾਉਂਦੇ ਆ। ਗੁਰੂ ਅੰਗਦ ਸਾਹਿਬ ਦੀ ਸੇਵਾ ਵਿੱਚ ਬਾਬਾ ਅਮਰਦਾਸ ਜੀ ਆਏ, 62 ਸਾਲ ਦੀ ਆਰਬਲਾ ਵਿੱਚ ਆਏ, 12 ਸਾਲ ਸੇਵਾ ਨਿਭਾਈ। ਇੱਕ ਦਿਨ ਕਿਰਪਾ ਵਰਤੀ ਕਿ ਗੁਰੂ ਅੰਗਦ ਸਾਹਿਬ ਨੇ ਤਰੁੱਠ ਕੇ ਬਾਬਾ ਅਮਰਦਾਸ ਜੀ ਦੀ ਸੇਵਾ ਤੇ ਸਿਮਰਨ ਤੋਂ ਪ੍ਰਸੰਨ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਟਿਕਾ ਦਿੱਤੀ। ਧੰਨ ਗੁਰੂ ਅਮਰਦਾਸ ਜੀ ਬਣੇ। ਗੁਰੂ ਅਮਰਦਾਸ ਜੀ ਦੀ ਚਰਨ ਸ਼ਰਨ ਵਿੱਚ ਸਾਡਾ ਇਤਿਹਾਸ ਕਹਿੰਦਾ, ਕਰੀਬ 22 ਸਾਲ ਦਾ ਸਮਾਂ ਸੇਵਾ ਭਾਈ ਜੇਠਾ ਜੀ ਨਿਭਾਉਂਦੇ ਆ, ਤੇ ਭਾਈ ਜੇਠਾ ਜੀ 22 ਸਾਲ ਦੀ ਸੇਵਾ ਤੇ ਸਿਮਰਨ ਦੀ ਘਾਲਣਾ ਤੋਂ ਬਾਅਦ ਆਖਰ ਕਿਰਪਾ ਵਰਤੀ, ਧੰਨ ਗੁਰੂ ਰਾਮਦਾਸ ਜੀ ਬਣੇ। ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖ ਤੋਂ 3 ਸਪੁੱਤਰ ਨੇ, ਉਹਨਾਂ ਵਿੱਚੋਂ ਭਾਈ ਪ੍ਰਿਥੀ ਚੰਦ, ਮਹਾਦੇਵ ਤੇ ਗੁਰੂ ਅਰਜਨ ਦੇਵ ਜੀ ਨੇ। ਗੁਰਮੁਖੋ ਚੇਤਾ ਰੱਖੋ, ਆਖਰ ਗੁਰਤਾ ਗੱਦੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲੀ। ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਖਸ਼ਿਸ਼ਾਂ ਵਰਤਾ ਰਹੇ ਨੇ। ਹੁਣ ਬੇਅੰਤ ਸਿੱਖ ਆਉਂਦੇ ਆ ਤੇ ਬਖਸ਼ਿਸ਼ਾਂ ਮਾਣਦੇ ਆ। ਗੁਰਮੁਖੋ, ਜਿਹੜੇ ਬਾਬਾ ਭਾਈ ਬਹਿਲੋ ਜੀ ਆ ਨਾ, ਇਹਨਾਂ ਦੇ ਬਜ਼ੁਰਗ ਦਾ ਨਾਮ ਸੀ ਬਾਬਾ ਅਲ ਦਿੱਤ ਚੌਧਰੀ। ਧਿਆਨ ਨਾਲ ਸੁਣੋ, ਇਹ ਚੇਤਾ ਰੱਖਿਓ, ਬਾਬਾ ਅਲ ਦਿੱਤ ਚੌਧਰੀ, ਇਹ ਆਪਣੇ ਨਗਰ ਦਾ ਫਫੜੇ ਭਾਈ ਕਾ, ਜਿਹੜਾ ਮਾਨਸਾ ਦੇ ਨੇੜੇ ਹੈ, ਇੱਥੋਂ ਦੇ ਪਿੰਡ ਦੇ ਚੌਧਰੀ ਨੇ, ਮੁਖੀਏ ਨੇ, ਜਿਹਨੂੰ ਅੱਜ ਦੀ ਭਾਸ਼ਾ ਵਿੱਚ ਆਪਾਂ ਸਰਪੰਚ ਪੰਚ ਕਹਿ ਦਿੰਦੇ ਹਾਂ। ਬਾਬਾ ਅਲ ਦਿੱਤ ਚੌਧਰੀ ਇੱਥੋਂ ਦਾ ਮੁਖੀਆ ਹੈ ਤੇ ਨਾਲ ਨਾਲ ਇਹਨਾਂ ਦੇ ਪਰਿਵਾਰ ਵਿੱਚ ਰੋਹ ਰੀਤ ਹੈ, ਸਾਚੇ ਵੇ ਸੁਲਤਾਨੀਏ ਦੇ ਪੁਜਾਰੀ ਨੇ, ਸਖੀ ਸਰਬਰ ਦੇ ਪੁਜਾਰੀ ਨੇ। ਹੁਣ ਸਖੀ ਸਰਬਰ ਕੀ ਹੈ? ਸ਼ਾਇਦ ਆਪ ਜੀ ਨੂੰ ਪਤਾ ਹੋਵੇ, ਕੋਈ ਵੇਲਾ ਰਿਹਾ ਕਿ ਬਹੁਤ ਪ੍ਰਭਾਵ ਸੀ ਇਸ ਸਖੀ ਸਰਬਰ ਦਾ। ਅਸਲ ਵਿੱਚ ਆਪ ਜੀ ਮਹਾਨ ਕੋਸ਼ ਵਿੱਚੋਂ ਪੜ੍ਹੋ, ਇਹਦਾ ਨਾਮ ਸੀ ਸੈਯਦ ਅਹਿਮਦ ਖਾਂ। ਇਹ ਜਿਹੜਾ ਸੈਯਦ ਅਹਿਮਦ ਖਾਂ ਸੀ, ਇਹਦੇ ਬਜ਼ੁਰਗਾਂ ਦਾ ਜਿਹੜਾ ਰਹਿਣ ਸਹਿਣ ਸੀ ਉਹ ਬਗਦਾਦ ਸੀ, ਤੇ 12ਵੀਂ ਸਦੀ ਅੰਦਰ ਇਹਨਾਂ ਦੇ ਬਜ਼ੁਰਗ ਬਗਦਾਦ ਤੋਂ ਚੱਲ ਕੇ ਤੇ ਪਰਤ ਕੇ ਮੁਲਤਾਨ ਦੇ ਇਲਾਕੇ ਵਿੱਚ ਆ ਗਏ। ਇਹ ਸੈਯਦ ਅਹਿਮਦ ਸੀ ਨਾ ਜਿਹੜਾ, ਜਦੋਂ ਇਹ ਮੁਲਤਾਨ ਦੇ ਇਲਾਕੇ ਵਿੱਚ ਆਏ ਤੇ ਇੱਥੇ ਆ ਕੇ ਜਦੋਂ ਇਹ ਪੁੱਤਰ ਦਾ ਜਨਮ ਹੋਇਆ ਸੈਯਦ ਅਹਿਮਦ ਦਾ, ਇਹਨਾਂ ਨੇ ਇੱਕ ਪ੍ਰਚਾਰ ਸ਼ੁਰੂ ਕੀਤਾ। ਉਹ ਪ੍ਰਚਾਰ ਇਹ ਕੀਤਾ ਕਿ ਸਾਡੇ ਇਸ ਪੁੱਤਰ ਨੂੰ ਖੁਦਾ ਦਾ ਦੀਦਾਰ ਹੋਇਆ। ਮੈਂ ਇਹ ਤਾਂ ਤੁਹਾਨੂੰ ਕਹਿ ਰਿਹਾ, ਇਹ ਗੱਲ ਸਾਨੂੰ ਸਮਝ ਨਹੀਂ ਪੈਣੀ ਆ, ਕੇਵਲ ਇੱਕ ਸਿੱਖ ਦੀ ਗੱਲ ਨਹੀਂ, ਬਹੁਤ ਸਿੱਖ ਐਸੇ ਸਨ ਜਿਨ੍ਹਾਂ ਗੁਰੂ ਦੀ ਬਖਸ਼ਿਸ਼ ਨਹੀਂ ਮਾਣੀ ਸੀ ਤੇ ਉਹ ਸਖੀ ਸਰਬਰ ਦੇ ਪੁਜਾਰੀ ਬਣ ਗਏ ਸਨ। ਮੈਂ ਬੇਨਤੀ ਕਹਿ ਰਿਹਾ, ਸੈਯਦ ਅਹਿਮਦ ਦੇ ਪ੍ਰਤੀ ਪ੍ਰਚਾਰ ਕੀਤਾ ਕਿ ਇਹਨੂੰ ਖੁਦਾ ਦਾ ਦੀਦਾਰ ਹੋਇਆ। ਜਿਹੜਾ ਸੈਯਦ ਅਹਿਮਦ ਦਾ ਦਰਸ਼ਨ ਕਰੇਗਾ ਉਹਦੇ ਤੇ ਬਖਸ਼ਿਸ਼ਾਂ ਵਰਤਣਗੀਆਂ, ਉਹਦੀਆਂ ਮਨ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਇੱਥੋਂ ਕੰਮ ਆਰੰਭ ਹੋਇਆ ਤੇ ਲੋਕਾਂ ਨੇ ਇਹਨੂੰ ਦੋ ਸ਼ਬਦਾਂ ਨਾਲ ਸੰਬੋਧਿਤ ਕੀਤਾ ਜੀ, ਸੈਯਦ ਅਹਿਮਦ ਨੂੰ। ਕਈਆਂ ਆਖਿਆ ਇਹ ਸੁਲਤਾਨ ਪੀਰ ਹੈ, ਸੁਲਤਾਨ ਦਾ ਅਰਥ ਹੁੰਦਾ ਬਾਦਸ਼ਾਹ, ਉਹਨਾਂ ਕਿਹਾ ਇਹ ਸਾਡਾ ਬਾਦਸ਼ਾਹ ਪੀਰ ਏ, ਤੇ ਕਈਆਂ ਨੇ ਆਖਿਆ ਨਹੀਂ, ਇਹ ਸੈਯਦ ਅਹਿਮਦ ਤੇ ਸਾਡਾ ਸਖੀ ਸਰਬਰ ਹੈ। ਸਖੀ ਦਾ ਅਰਥ ਹੁੰਦਾ ਮਿੱਤਰ, ਇਹ ਸਾਡੇ ਨਾਲ ਨਿਭਣ ਵਾਲਾ ਸਾਥੀ ਹੈ। ਗੁਰਮੁਖੋ, ਇੰਨਾ ਪ੍ਰਚਾਰ ਹੋਇਆ, ਗੁਜਰਾਂ ਵਾਲੇ ਦਾ ਇਲਾਕਾ ਡੇਰਾ ਗਾਜੀ ਖਾਂ ਦੇ ਨੇੜੇ ਨਿਗਾਹ ਦੀ ਜਗ੍ਹਾ ਪੈਂਦੀ ਆ, ਜਾਂ ਮੁਲਤਾਨ ਦੇ ਇਲਾਕੇ ਵਿੱਚ ਵੱਖ ਵੱਖ ਥਾਵਾਂ ਤੇ ਲੋਕਾਂ ਨੇ ਇਹਦੀਆਂ ਜਗ੍ਹਾਵਾਂ ਬਣਾਈਆਂ। ਕੱਲੀਆਂ ਜਗ੍ਹਾਵਾਂ ਬਣਾਈਆਂ ਨਹੀਂ, ਉੱਥੇ ਪੱਥਰਾਂ ਦੀ ਜਗ੍ਹਾ ਬਣਾ ਕੇ ਲੋਕ ਪੂਜਾ ਕਰਦੇ ਆ, ਤੇ ਜਿਹੜਾ ਸਭ ਤੋਂ ਅਹਿਮ ਥਾਂ ਸੀ ਉਹ ਸੀ ਡੇਰਾ ਗਾਜੀ ਖਾਂ ਦੇ ਨੇੜੇ, ਮੁਲਤਾਨ ਤੋਂ 130 ਕਿਲੋਮੀਟਰ ਦੀ ਦੂਰੀ ਤੇ, ਜਿਹਨੂੰ ਨਿਗਾਹੇ ਦੀ ਜਗ੍ਹਾ ਕਹਿੰਦੇ ਸਨ। ਗੁਰਮੁਖੋ, ਇਹ ਜਿਹੜਾ ਅਲ ਦਿੱਤ ਚੌਧਰੀ ਹੈ,
ਜਿੱਥੇ ਆਮ ਲੁਕਾਈ ਇਸ ਸਖੀ ਸਰਬਰ ਦੀ ਸੁਲਤਾਨ ਪੀਰ ਦੀ ਪੂਜਾ ਕਰਦੇ ਆ, ਤੇ ਅਲਦਿੱਤ ਚੌਧਰੀ ਦਾ ਪਰਿਵਾਰ ਵੀ ਇਹ ਸੁਲਤਾਨੀਏ ਦਾ ਪੁਜਾਰੀ ਹੈ। ਇਹ ਕੁਦਰਤੀ ਗੱਲ ਹੈ, ਜਿਹੜੀ ਘਰ ਵਿੱਚ ਰੋ ਰੀਤ ਮਰਿਆਦਾ ਚੱਲੀ ਆ ਰਹੀ ਆ ਉਹ ਅੱਗੇ ਬੱਚਿਆਂ ਵਿੱਚ ਪ੍ਰਪੱਕ ਹੁੰਦੀ ਜਾਂਦੀ ਆ। ਅਲਦਿੱਤ ਚੌਧਰੀ ਦੇ ਕੰਨ ਯਾਦ ਰੱਖੋ, ਮਾਤਾ ਗਾਗ ਦੀ ਕੁੱਖੋਂ, ਮੈਂ ਸ਼ਬਦ ਵਰਤ ਰਿਹਾ ਮਾਤਾ ਗਾਗ ਜੀ, ਉਹਨਾਂ ਦੀ ਕੁੱਖ ਤੋਂ 1553 ਈਸਵੀ ਨੂੰ ਫਫੜੇ ਭਾਈ ਦੀ ਧਰਤੀ ਤੇ ਇੱਕ ਪੁੱਤਰ ਦਾ ਜਨਮ ਹੋਇਆ ਜਿਹਦਾ ਨਾਮ ਭਾਈ ਬਹਿਲੋ ਜੀ ਹੈ। ਹੁਣ ਤੁਹਾਨੂੰ ਥੋੜ੍ਹਾ ਜਿਹਾ ਫਿਰ ਧਿਆਨ ਕਰ ਲਓ, ਕਿਉਂਕਿ ਆਪਾਂ ਉਚੇਚੇ ਤੌਰ ਤੇ ਵਿਚਾਰ ਰਹੇ ਹਾਂ। ਅਲਦਿੱਤ ਚੌਧਰੀ ਫਫੜੇ ਭਾਈ ਦਾ ਰਹਿਣ ਵਾਲਾ, ਇਹਦਾ ਵਿਆਹ ਹੋਇਆ ਮਾਤ ਗਾਗ ਜੀ ਨਾਲ, ਤੇ ਮਾਤ ਗਾਗ ਜੀ ਦੀ ਕੁੱਖ ਤੋਂ ਅਲਦਿੱਤ ਚੌਧਰੀ ਦੇ ਗ੍ਰਹਿ ਵਿਖੇ 1553 ਈਸਵੀ ਨੂੰ ਇੱਕ ਪੁੱਤਰ ਦਾ ਜਨਮ ਹੁੰਦਾ ਜਿਹਦਾ ਨਾਮ ਭਾਈ ਬਹਿਲੋ ਜੀ ਰੱਖਿਆ ਹੈ। ਘਰ ਚੌਧਰੀ ਪਰਿਵਾਰ ਸੀ, ਸਹੂਲਤਾਂ ਦੀ ਕੋਈ ਕਮੀ ਨਹੀਂ ਸੀ, ਧਨ ਪਦਾਰਥ ਦੀ ਕੋਈ ਕਮੀ ਨਹੀਂ ਸੀ। ਸਮੇਂ ਨਾਲ ਜਿਵੇਂ ਜਿਵੇਂ ਇਹ ਬਚਪਨਾ ਬਤੀਤ ਹੋਇਆ ਤੇ ਭਾਈ ਬਹਿਲੋ ਜੀ ਵੀ ਭਰ ਜਵਾਨੀ ਵਿੱਚ ਕਦਮ ਰੱਖਣ ਲੱਗੇ, ਤੇ ਅਲਦਿੱਤ ਚੌਧਰੀ ਨੇ ਜੋ ਘਰ ਦੀ ਧਰਮ ਦੀ ਰੋਹ ਰੀਤ ਸੀ ਕਿ ਸੁਲਤਾਨ ਦੇ ਪੁਜਾਰੀ ਬਣਨਾ ਤੇ ਆਪਣੇ ਪੁੱਤਰ ਨੂੰ ਵੀ ਸਖੀ ਸਰਵਰ ਦਾ ਪੁਜਾਰੀ ਬਣਾਇਆ। ਤੁਸੀਂ ਇਤਿਹਾਸ ਵਿੱਚੋਂ ਪੜ੍ਹੋ, ਤੇ ਮੈਂ ਵੱਖ ਵੱਖ ਪੁਸਤਕਾਂ ਦਾ ਜ਼ਿਕਰ ਕਰਕੇ ਕਹਿ ਰਿਹਾ, ਸਿੱਖ ਪੰਚ ਵਿਸ਼ਵ ਕੋਸ਼ ਵਿੱਚ ਡਾਕਟਰ ਰਤਨ ਸਿੰਘ ਜੱਗੀ ਨੇ ਵਿਸਤਾਰ ਕੀਤਾ, ਮਹਾਨ ਕੋਸ਼ ਵਿੱਚ ਭਾਈ ਬਹਿਲੋ ਜੀ ਦਾ ਜ਼ਿਕਰ ਹੈ। ਇੱਥੋਂ ਤੱਕ ਪ੍ਰਤੱਖ ਹਰ ਪੁਸਤਕ ਹੈ ਪ੍ਰਿੰਸੀਪਲ ਸਤਵੀਰ ਸਿੰਘ ਦੀ, ਉਹਦੇ ਵਿੱਚ ਭਾਈ ਬਹਿਲੋ ਜੀ ਦਾ ਜ਼ਿਕਰ ਹੈ। ਮੈਂ ਜਿਹੜੀ ਬੇਨਤੀ ਕਹਿ ਰਿਹਾ, ਉੱਥੇ ਕਹਿੰਦੇ ਨੇ ਵੀ ਇੱਕ ਵਕਤ ਆਇਆ ਕਿ ਭਾਈ ਅਲਦਿੱਤ ਚੌਧਰੀ ਅਕਾਲ ਚਲਾਣਾ ਕਰ ਗਿਆ, ਤੇ ਭਾਈ ਬਹਿਲੋ ਜੀ ਸੱਚੇ ਵੇ ਇਹ ਸਖੀ ਸਰਬਰ ਦੇ ਪੁਜਾਰੀਆਂ ਦੇ ਜਥੇ ਦੇ ਆਗੂ ਬਣੇ। ਤੇ ਇਹ ਸਾਲ ਬਾਅਦ ਨਾ ਜੀ ਇਹ ਜਾਂਦੇ ਸਨ ਡੇਰਾ ਗਾਜੀ ਖਾਂ ਦੇ ਨੇੜੇ, ਜਿਹੜੀ ਜਗ੍ਹਾ ਪੈਂਦੀ ਨਿਗਾਹੇ ਪੀਰ ਦੀ ਸਖੀ ਸਰਬਰ ਦੀ, ਉੱਥੇ ਵੱਡਾ ਮੇਲਾ ਲੱਗਦਾ ਸੀ। ਭਾਈ ਬਹਿਲੋ ਨੇ ਜਥਾ ਲੈ ਕੇ ਜਾਣਾ, ਹਰ ਸਾਲ ਗਏ। ਇਹ ਇਤਿਹਾਸ ਕਹਿੰਦਾ ਵੀ 1553 ਦੇ ਵਿੱਚ ਜਨਮ ਹੋਇਆ ਤੇ 1583 ਤੱਕ ਕਈ ਵਾਰ ਨਿਗਾਹੇ ਪੀਰ ਤੇ ਜਾ ਕੇ ਮੱਥਾ ਟੇਕਿਆ ਹੈ। ਕਹਿੰਦੇ ਇੱਕ ਦਿਨ ਕਿਸੇ ਗੁਰਮੁਖ ਪਿਆਰੇ ਤੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਘਰ ਦੀ ਮਹਿਮਾ ਸੁਣੀ, ਸਤਿਗੁਰੂ ਦੀ ਅੰਮ੍ਰਿਤ ਬਾਣੀ ਸੁਣੀ, ਤੇ ਗੁਰਮੁਖੋ ਕਹਿੰਦੇ ਫਿਰ ਮਨ ਚ ਵਿਚਾਰ ਆਇਆ ਸੀ ਕਿ ਇਸ ਵਾਰ ਜਦੋਂ ਨਿਗਾਹੇ ਦੀ ਯਾਤਰਾ ਨੂੰ ਗਏ ਤੇ ਜ਼ਰੂਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੋਲ ਦੀ ਨਿਕਲਦਿਆਂ ਗੁਰੂ ਅਰਜਨ ਸਾਹਿਬ ਦੇ ਦੀਦਾਰ ਕਰਾਂਗਾ। ਗੁਰਮੁਖੋ ਇਹ ਕਹਿੰਦੇ ਆ ਕਿ ਐਤਕੀ ਵਾਰ ਜਦੋਂ 1583 ਈਸਵੀ ਦਾ ਸਮੇਂ ਤੇ ਯਾਤਰਾ ਨੂੰ ਗਏ ਤੇ ਭਾਈ ਬਹਿਲੋ ਜੀ ਨੇ ਨਾਲ ਦੇ ਜਥੇ ਕਹਿ ਲਓ, ਉੱਥੇ ਸ਼ਬਦ ਟੋਲੀ ਲਿਖਿਆ, ਉਹ ਟੋਲੇ ਜਾਂ ਟੋਲੀ ਨੂੰ ਉਸ ਜਥੇ ਨੂੰ ਕਿਹਾ ਤੁਸੀਂ ਇੱਥੇ ਟਿਕਾਣਾ ਕਰੋ, ਮੈਂ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਦਰ ਹੋ ਕੇ ਆਉਣਾ। ਗੁਰਮੁਖੋ ਇਤਿਹਾਸ ਕਹਿੰਦਾ ਕਿ ਅੱਜ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਆਏ ਨੇ। ਅਸਲ ਕੀ ਸੀ ਕਿ ਪੱਥਰਾਂ ਦੀ ਪੂਜਾ ਕਰ ਕਰਕੇ ਅੰਤਰ ਆਤਮਾ ਪੱਥਰਾਂ ਵਰਗਾ ਬਣਿਆ ਪਿਆ ਸੀ, ਅੰਦਰ ਨੇ ਉਹ ਸ਼ਬਦ ਦਾ ਨਾਮ ਦਾ ਰਸ ਮਾਣਿਆ ਨਹੀਂ ਸੀ। ਕਈ ਵਾਰੀ ਹੁੰਦਾ ਬੰਦਾ ਧਰਮ ਦੇ ਨਾਂ ਤੇ ਕਰਮ ਕਾਂਡ ਕਰੀ ਜਾਂਦਾ ਪਰ ਉਹਦੇ ਅੰਤਰ ਆਤਮੇ ਨੂੰ ਨਾਮ ਤੋਂ ਸ਼ਬਦ ਤੋਂ ਬਿਨਾਂ ਟਿਕਾਓ ਨਹੀਂ ਆਉਂਦਾ, ਉਹਦੇ ਅੰਦਰ ਨੂੰ ਟਿਕਾ ਨਹੀਂ ਆਇਆ ਸੀ। ਭਾਵੇਂ ਕਈ ਵਾਰੀ ਯਾਤਰਾਵਾਂ ਕੀਤੀਆਂ, ਕਈ ਵਾਰੀ ਪੀਰ ਦੀ ਪੂਜਾ ਕੀਤੀ, ਅੱਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਏ। ਵਿਦਵਾਨ ਪੁਰਖ ਕਹਿੰਦਾ ਸਤਿਗੁਰੂ ਦੇ ਦਰਬਾਰ ਵਿੱਚ ਬਾਣੀ ਦਾ ਕੀਰਤਨ ਹੋ ਰਿਹਾ, ਸਤਿਗੁਰੂ ਨੇ ਰੱਬੀ ਉਪਦੇਸ਼ ਵੰਡਿਆ, ਮੱਥਾ ਟੇਕਿਆ, ਬੇਅੰਤ ਸੰਗਤਾਂ ਬਖਸ਼ਿਸ਼ਾਂ ਲੈ ਰਹੀਆਂ ਨੇ ਤੇ ਨੇੜੇ ਹੋ ਕੇ ਨਾ ਮੱਥਾ ਟੇਕ ਕੇ ਕਿਹਾ ਮਹਾਰਾਜ ਇੱਕ ਕਿਰਪਾ ਕਰੋ, ਮੇਰੇ ਤੇ ਤਰਸ ਕਰੋ, ਮੇਰੇ ਤੇ ਵੀ ਆਪਣੀ ਬਖਸ਼ਿਸ਼ ਵਰਤਾ ਕੇ ਸਿੱਖੀ ਦੀ ਦਾਤ ਦਿਓ। ਇਹ ਕਿਉਂ ਕਿਹਾ? ਕਿਉਂਕਿ ਪਹਿਲੀ ਵਾਰ ਆਉਣ ਦੇ ਨਾਲ ਹੀ ਇਹਦਾ ਅੰਤਰ ਆਤਮਾ ਗੁਰ ਸ਼ਬਦ ਨੂੰ ਸੁਣ ਕੇ ਇੰਨਾ ਅੰਤਰ ਆਤਮੇ ਤੋਂ ਪਵਿੱਤਰਤਾ ਮਿਲੀ ਕਿ ਅੰਦਰ ਨੇ ਸੋਚਿਆ ਮਨਾ ਕਿੰਨੇ ਸਾਲਾਂ ਤੋਂ ਪੀੜ੍ਹੀ ਦਰ ਪੀੜ੍ਹੀ ਪੱਥਰਾਂ ਦੀ ਪੂਜਾ ਕਰਨੇ ਆ ਤੇ ਪੱਥਰਾਂ ਵਿੱਚੋਂ ਤੇ ਮਿਲਦਾ ਕੁਝ ਨਹੀਂ, ਸਤਿਗੁਰੂ ਦੇ ਸ਼ਬਦ ਨੂੰ ਸੁਣਿਆ
ਗਿਆਨ ਮਿਲਿਆ ਤੇ ਉਸੇ ਵੇਲੇ ਬੇਨਤੀ ਕੀਤੀ, ਮਹਾਰਾਜ ਤਰਸ ਕਰੋ, ਮੈਨੂੰ ਸਿੱਖੀ ਦੀ ਦਾਤ ਦਿਓ। ਇਤਿਹਾਸ ਕਹਿੰਦਾ ਮਹਾਰਾਜ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਭਾਈ ਬਹਿਲੋ ਜੀ ਆਇਓ ਜੀ ਆਇਆਂ ਨੂੰ, ਪਰ ਆਏ ਬਹੁਤ ਦੇਰੀ ਨਾਲ ਹੋ, ਕਿਰਪਾ ਬਹੁਤ ਤੁਸੀਂ ਪਹਿਲਾਂ ਭਾਲ ਰਹੇ ਹੋ। ਇੱਕ ਕੰਮ ਕਰੋ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕਿਰਪਾ ਵਰਤਦੀ ਹੈ, ਸਿੱਖੀ ਦੇ ਦੋ ਥੰਮ ਨੇ ਸੇਵਾ ਤੇ ਸਿਮਰਨ, ਇੱਕ ਕੰਮ ਕਰੋ ਸੇਵਾ ਕਰੋ, ਮੁੱਖ ਤੋਂ ਸਿਮਰਨ ਕਰੋ, ਗੁਰੂ ਨਾਨਕ ਸਾਹਿਬ ਤਰੁੱਟ ਕੇ ਤੁਹਾਡੇ ਤੇ ਬਖਸ਼ਿਸ਼ ਵਰਤਾਉਣਗੇ। ਮਹਾਰਾਜ ਨੇ ਬਚਨ ਕਹਿ ਦਿੱਤਾ ਤੇ ਇੰਨਾ ਬਚਨ ਕੀਤਾ, ਕਹਿੰਦੇ ਮਨ ਇੰਨਾ ਕੁ ਟਿਕ ਗਿਆ, ਜਿਹੜੀ ਅੰਦਰ ਦੀ ਭਟਕਣਾ ਸੀ, ਨਾਲ ਦੇ ਜਥੇ ਦੇ ਸਾਥੀਆਂ ਨੂੰ ਕਹਿ ਦਿੱਤਾ ਤੁਸੀਂ ਵਾਪਸ ਭਾਰਤ ਜਾਓ, ਮੈਂ ਕਿਸੇ ਨਿਗਾਹੇ ਪੀਰ ਦੇ ਨਹੀਂ ਜਾਣਾ, ਮੈਂ ਆਪਣੇ ਥਾਉ ਟਿਕਾਣੇ ਤੇ ਪਹੁੰਚ ਗਿਆ। ਇੱਥੇ ਕਹਿਣ ਲੱਗੇ ਸੇਵਾ ਵਿੱਚ ਲੱਗੇ, ਪਹਿਲੋਂ ਪਹਿਲ ਤੇ ਜੀ ਲੰਗਰਾਂ ਵਿੱਚ ਸੇਵਾ ਕੀਤੀ, ਗੁਰੂ ਦਰਬਾਰ ਵਿੱਚ ਸੇਵਾ ਕੀਤੀ, ਗੁਰੂ ਨਾਨਕ ਸਾਹਿਬ ਦੇ ਘਰ ਜੋੜਿਆਂ ਦੀ ਸੇਵਾ, ਝਾੜੂ ਦੀ ਸੇਵਾ ਕੀਤੀ, ਤੇ ਮੁੱਖ ਵਿੱਚੋਂ ਹਰ ਵੇਲੇ ਗੁਰੂ ਗੁਰੂ ਜਪਣਾ, ਸਵੇਰ ਸ਼ਾਮ ਗੁਰੂ ਦੇ ਦਰਬਾਰ ਵਿੱਚ ਬਹਿਣਾ, ਗੁਰੂ ਜੀ ਦੇ ਅੰਮ੍ਰਿਤ ਵਚਨਾਂ ਨੂੰ ਸੁਣਨਾ। ਫਿਰ ਇੱਕ ਸਮਾਂ ਬਣਿਆ, ਇਤਿਹਾਸ ਕਹਿੰਦਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦਾ ਅੰਮ੍ਰਿਤ ਸਰੋਵਰ ਹੈ ਤੇ ਉਹਨੂੰ ਪੱਕਿਆਂ ਕਰਨ ਵਾਸਤੇ ਸੇਵਾ ਆਰੰਭੀ। ਇਹ ਚੇਤਾ ਰੱਖਿਓ, ਥੋੜਾ ਜਿਹਾ ਜ਼ਰੂਰ ਯਾਦ ਕਰ ਲਓ, ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਹੈ ਇਹ ਧੰਨ ਗੁਰੂ ਰਾਮਦਾਸ ਜੀ ਨੇ ਵਸਾਇਆ। ਯਾਦ ਰੱਖਿਓ, ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਨੇ 700 ਅਕਬਰੀ ਟਕਾ ਦੇ ਕੇ ਤੇ 3 ਪਿੰਡਾਂ ਦੀ ਜ਼ਮੀਨ, ਸੁਲਤਾਨ ਪਿੰਡ, ਇੱਥੇ ਪਿੰਡ ਤੁੰਗ ਤੇ ਪਿੰਡ ਗਿੱਲਵਾਲੀ, ਇਹ 3 ਪਿੰਡਾਂ ਦੀ ਜ਼ਮੀਨ ਮੁੱਲ ਖਰੀਦ ਕੇ 700 ਅਕਬਰੀ ਟਕਾ ਦਿੱਤਾ ਤੇ ਆਖਰ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਇਆ ਹੈ। ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਇੱਥੇ 52 ਕਿੱਤਿਆਂ ਦੇ ਵੱਖ ਵੱਖ ਲੋਕੀ ਦੂਰ ਦੁਰਾਡੇ ਤੋਂ ਬੁਲਾਏ, ਵੱਖ ਵੱਖ ਕਿੱਤਿਆਂ ਦੇ ਲੋਕ ਆਏ, ਕਿੱਤੇ ਆਰੰਭ ਹੋ ਗਏ, ਕਿਰਤਕਾਰਾਂ ਆਰੰਭ ਹੋਈਆਂ ਤੇ ਗੁਰੂ ਘਰ ਦੀ ਵੀ ਜਿਹੜੀ ਇਮਾਰਤ ਹੈ ਉਹ ਉਸਾਰੀ ਹੋਣੀ ਸ਼ੁਰੂ ਹੋ ਗਈ। ਇਹ ਚੇਤਾ ਰੱਖਣ ਜੋ ਗੱਲ ਹੈ ਸਿੱਖਾਂ ਨੂੰ ਕਿ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦਾ ਇਹ ਅੰਮ੍ਰਿਤ ਸਰੋਵਰ ਹੈ, ਇਹਨੂੰ ਖੁਦਵਾਇਆ ਤੇ ਗੁਰੂ ਰਾਮਦਾਸ ਜੀ ਨੇ ਹੈ, ਪਰ ਇਹਦੀ ਪਕਿਆਈ ਧੰਨ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਹੈ। ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ ਕਿ 1583 ਵਿੱਚ ਜਦੋਂ ਭਾਈ ਬਹਿਲੋ ਜੀ ਆਏ ਉਸ ਵੇਲੇ ਇਹ ਸੇਵਾ ਆਰੰਭ ਹੋਈ ਸੀ। ਕਾਹਦੀ? ਆਵੇ ਲਾਏ ਸਨ ਇੱਟਾਂ ਪਕਾਉਣ ਵਾਸਤੇ, ਤੇ ਭੱਠਾ ਕਹਿ ਲਓ ਅੱਜ ਦੀ ਭਾਸ਼ਾ ਅੰਦਰ, ਉੱਥੇ ਇੱਟਾਂ ਪੱਕ ਰਹੀਆਂ ਜਿੱਥੇ ਭਾਈ ਬਹਿਲੋ ਜੀ ਬਾਕੀ ਸੇਵਾ ਕਰਦੇ ਆ। ਉੱਥੇ ਇੱਕ ਦਿਨ ਕਾਰੀਗਰਾਂ ਨਾਲ ਮਿਲਾਪ ਹੋਇਆ ਤੇ ਅਚਨਚੇਤ ਗੱਲ ਚੱਲੀ, ਕਾਰੀਗਰਾਂ ਨੂੰ ਪੁੱਛਣ ਲੱਗ ਪਏ ਭਾਈ ਇਹ ਇੱਟਾਂ ਸਾਫ਼ ਤੇ ਲਾਲ ਸੁਰਖਰੂ ਕਿਵੇਂ ਨਿਕਲਦੀਆਂ? ਉਹਨਾਂ ਸ਼ਬਦ ਕਿਹਾ, ਕਹਿਣ ਲੱਗੇ ਬਾਬਾ ਜੇ ਕਦੀ ਇਹਦੇ ਅੰਦਰ ਇੱਕ ਸਾਰ ਅੱਗ ਬਲੇ, ਇਹ ਸ਼ਬਦ ਵੱਲ ਧਿਆਨ ਦਿਓ, ਜੇ ਇੱਕ ਸਾਰ ਅੱਗ ਬਲੇ, ਨਾ ਅੱਗ ਤੇਜ਼ ਹੋਵੇ ਨਾ ਅੱਗ ਮੱਛੀ ਪਵੇ, ਇੱਕ ਸਾਰ ਅੱਗ ਬਲੇ ਤੇ ਇੱਟਾਂ ਬਹੁਤ ਸਾਫ਼ ਨਿਕਲਦੀਆਂ। ਪੁੱਛਿਆ ਕਿ ਇੱਕ ਸਾਰ ਅੱਗ ਬਾਲਣ ਵਾਸਤੇ ਕੀ ਕਰਨਾ ਪੈਣਾ? ਕਹਿੰਦੇ ਨੇ ਉਹਨਾਂ ਆਖਿਆ ਸੀ ਕਿ ਨਿੱਕੇ ਨਿੱਕੇ ਗੋਹੇ ਦੇ ਪੋਰ, ਕੂੜਾ ਕਰਕਟ, ਨਿੱਕੀਆਂ ਨਿੱਕੀਆਂ ਲੱਕੜਾਂ ਦੇ ਟੁਕੜੇ, ਜੇ ਆਦਿਕ ਜਲਨਸ਼ੀਲ ਪਦਾਰਥ ਹੈ ਜਿਹੜਾ, ਜੇ ਉਹ ਇੱਕ ਸਾਰ ਝੋਕਾ ਲਾਇਆ ਜਾਏ, ਇੱਕ ਸਾਰ ਪਾਇਆ ਜਾਏ ਤੇ ਸੱਚ ਜਾਣੋ ਇਹ ਇੱਟਾਂ ਬੜੀਆਂ ਲਾਲ ਸੁਰਖ ਪੱਕਦੀਆਂ। ਕਹਿੰਦੇ ਭਾਈ ਬਹਿਲੋ ਜੀ ਦੇ ਮਨ ਚ ਆਇਆ, ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਆ ਕਿ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਨਾ ਹੋ ਮੈਂ ਵਿੱਚੋਂ ਜਾਏ। ਮਨ ਚ ਵਿਚਾਰ ਆ ਗਿਆ ਕਿ ਸਤਿਗੁਰੂ ਨੇ ਕਿਹਾ ਇੱਥੇ ਕਿਰਪਾ ਵਰਤਦੀ ਜ਼ਰੂਰ ਹੈ, ਪਰ ਕਿਰਪਾ ਦੋ ਥਾਵਾਂ ਤੋਂ ਸੇਵਾ ਤੇ ਸਿਮਰਨ ਵਿੱਚੋਂ ਵਰਤਦੀ ਆ। ਉਸ ਦਿਨ ਕਹਿੰਦੇ ਅੰਦਰੋਂ ਉਹ ਚੌਧਰੀਪਣ ਦਾ ਅਹੰਕਾਰ ਛੱਡ ਦਿੱਤਾ। ਯਾਦ ਰੱਖੋ, ਫਫੜੇ ਭਾਈ ਦੇ ਚੌਧਰੀ ਨੇ ਉਹ ਮੁਖੀਏਪਣ ਦਾ ਅਹੰਕਾਰ ਛੱਡਿਆ, ਇੰਨਾ ਅੰਤਰ ਆਤਮਾ ਨਿਮਰਤਾ ਵਿੱਚ ਟਿਕਿਆ, ਇੱਕ ਪੱਲਾ ਲੈ ਲਿਆ, ਪੱਲੜੀ ਕਹਿ ਲਓ, ਪੱਲੀ ਕਹਿ ਲਓ, ਪੱਲਾ ਕਹਿ ਲਓ, ਉਹ ਲਿਆ, ਮੋਢੇ ਪਾਇਆ ਗੰਢ ਬੰਨ ਕੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਗਲੀਆਂ ਵਿੱਚ ਜਾ ਕੇ ਨਿੱਕੇ ਨਿੱਕੇ ਗੋਹੇ ਦੇ ਪੋਰ, ਲੱਕੜਾਂ ਦੇ ਟੁਕੜੇ, ਜਲਨਸ਼ੀਲ ਪਦਾਰਥ ਸਾਰਾ ਦਿਨ ਚੁਗਦੇ ਆ, ਗਲੀਆਂ ਦੀ ਸਫਾਈ ਕਰ ਰਹੇ ਆ।
ਉਹ ਜਲਨਸ਼ੀਲ ਪਦਾਰਥ ਚੁੱਕ ਕੇ ਤੇ ਬਾਅਦ ਵਿੱਚ ਲਿਆ ਲਿਆ ਕੇ ਉਹ ਆਵਾ ਜਿੱਥੇ ਸਰੋਵਰ ਨੂੰ ਪੱਕਾ ਕਰਨ ਵਾਸਤੇ ਇੱਟਾਂ ਪੱਕਦੀਆਂ, ਉੱਥੇ ਅੱਗ ਵਿੱਚ ਇੱਕ ਸਾਰ ਅੱਗ ਬਾਲ ਰਹੇ ਨੇ। ਵੈਸੇ ਤੁਸੀਂ ਪੜ੍ਹੋ ਕਦੀ ਇਤਿਹਾਸ ਵਿੱਚੋਂ, ਪ੍ਰਤੱਖ ਹਰ ਵਿੱਚ ਇਹ ਗੱਲ ਲਿਖੀ ਆ, ਕਹਿੰਦੇ ਉਸ ਵੇਲੇ ਜਿਹੜੇ ਗਲੀਆਂ ਦੀ ਸਫਾਈ ਕਰਮਚਾਰੀ ਲੋਕ ਸਨ, ਬਾਬਾ ਬਹਿਲੋ ਜੀ ਨੇ ਕਿਹਾ ਤੁਸੀਂ ਕੁਝ ਦਿਨ ਘਰੇ ਆਰਾਮ ਕਰ ਲਵੋ, ਤੁਹਾਡੀ ਜਗ੍ਹਾ ਤੇ ਗਲੀਆਂ ਦੀ ਸਫਾਈ ਦੀ ਸੇਵਾ ਮੈਂ ਨਿਭਾਵਾਂਗਾ। ਮੈਂ ਕੋਲੋਂ ਨਹੀਂ ਕਹਿ ਰਿਹਾ, ਪ੍ਰਤੱਖ ਹਰ ਵਿੱਚ ਲਿਖਿਆ। ਉਹਨਾਂ ਨੂੰ ਕਿਹਾ ਤੁਹਾਨੂੰ ਤੁਹਾਡਾ ਮਿਹਨਤਾਨਾ ਮਿਲੇਗਾ, ਤੁਸੀਂ ਘਰਾਂ ਵਿੱਚ ਵਿਸ਼ਰਾਮ ਕਰੋ, ਇੱਥੇ ਸੇਵਾ ਮੈਂ ਨਿਭਾਵਾਂਗਾ। ਗਲੀਆਂ ਵਿੱਚੋਂ ਕੂੜਾ ਕਰਕਟ ਇਕੱਠਾ ਕਰਨਾ, ਅੰਦਰ ਰੱਤੀ ਮਾਤਰ ਵੀ ਅਹੰਕਾਰ ਦੀ ਚਿੰਗ ਨਾ ਰਹੀ, ਸੇਵਾ ਕਰਦੇ ਹਾਂ ਤੇ ਅਗਰ ਅੱਗ ਡਾਹੀ ਜਾ ਰਹੇ ਨੇ, ਇੱਕ ਸਾਰ ਅੱਗ ਬਲਦੀ ਆ। ਕਈ ਦਿਨ ਬਤੀਤ ਹੋ ਗਏ, ਆਖਰ ਜਿਸ ਦਿਨ ਉਹ ਆਵਾ ਖੋਲਣ ਦਾ ਵਕਤ ਆਇਆ ਤੇ ਕਹਿੰਦੇ ਉਸ ਦਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਾਰੀਗਰਾਂ ਕੋਲ ਆਏ, ਬੇਅੰਤ ਸੰਗਤਾਂ ਇਕੱਤਰ ਹੋਈਆਂ। ਆਖਰ ਗੁਰੂ ਰਾਮਦਾਸ ਜੀ ਦਾ ਉਹ ਪਾਵਨ ਪਵਿੱਤਰ ਸਰੋਵਰ ਨੂੰ ਪੱਕਿਆਂ ਕਰਨਾ ਹੈ ਤੇ ਜਦੋਂ ਕਹਿੰਦੇ ਕਾਰੀਗਰਾਂ ਆਵਾ ਖੋਲਿਆ, ਇੱਟਾਂ ਬਹੁਤ ਲਾਲ ਸੁਰਖ ਨਿਕਲੀਆਂ, ਇੱਕ ਵੀ ਇੱਟ ਉਹਦੇ ਵਿੱਚ ਖੰਗਰ ਨਹੀਂ, ਕੋਈ ਇੱਟ ਐਸੀ ਨਹੀਂ ਜਿਹਦੀ ਪਕਿਆਈ ਜ਼ਿਆਦਾ ਹੋ ਗਈ, ਉਹ ਖੰਗਰ ਬਣ ਗਿਆ ਤੇ ਜਾਂ ਕੋਈ ਕੱਚੀ ਰਹਿ ਗਈ। ਇੰਨੀਆਂ ਇੱਟਾਂ ਲਾਲ ਸੁਰਖ ਨਿਕਲੀਆਂ, ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਹਿਰਦਾ ਪ੍ਰਸੰਨ ਹੋ ਗਿਆ। ਮਹਾਰਾਜ ਨੇ ਬਚਨ ਕਿਹਾ, ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਨੇ ਸੰਗਤ ਦੀ ਕਿੰਨੀ ਕਿਰਪਾ ਕੀਤੀ ਆ, ਅੱਜ ਇੱਟਾਂ ਇੰਨੀਆਂ ਸਾਫ਼ ਨਿਕਲੀਆਂ ਤੇ ਇਹ ਗੁਰੂ ਰਾਮਦਾਸ ਜੀ ਦੇ ਪਾਵਨ ਸਰੋਵਰ ਨੂੰ ਪੱਕਿਆਂ ਕੀਤਾ ਜਾਏਗਾ। ਕਹਿੰਦੇ ਉੱਥੇ ਬੋਲੇ ਜੀ ਸੰਗਤ ਵਿੱਚੋਂ ਬੰਦੇ ਹੱਥ ਜੋੜ ਕੇ ਕਿਹਾ, ਮਹਾਰਾਜ ਮਾਲਵੇ ਦੀ ਧਰਤੀ ਤੋਂ ਫਫੜੇ ਭਾਈਕਾ ਦਾ ਰਹਿਣ ਵਾਲਾ ਭਾਈ ਬਹਿਲੋ, ਜਿਹੜਾ ਗੁਰੂ ਕਾ ਸਿੱਖ ਤੁਹਾਡੇ ਚਰਨਾਂ ਵਿੱਚ ਆਇਆ, ਮਾਲਵੇ ਦੇ ਸਿੱਖ ਨੇ ਬੜੀ ਭਾਵਨਾ ਨਾਲ ਸੇਵਾ ਕੀਤੀ ਆ, ਇਹਨਾਂ ਨੇ ਬਹੁਤ ਭਾਵਨਾ ਨਾਲ ਸੇਵਾ ਕੀਤੀ ਆ, ਦਿਨ ਰਾਤ ਕਰਕੇ ਮਹਾਰਾਜ ਇੱਕ ਸਾਰ ਅੱਗ ਬਾਲੀ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਭਾਈ ਬਹਿਲੋ ਜੀ ਨੂੰ ਬੁਲਾਓ। ਕਹਿੰਦੇ ਭਾਈ ਬਹਿਲੋ ਜੀ ਇਹ ਗੁਰਮੁਖ ਵਿਦਵਾਨ ਕਹਿੰਦਾ, ਉਹਨਾਂ ਦੇ ਸੇਵਾ ਵਾਲੇ ਕੱਪੜੇ ਨੇ, ਕੁਦਰਤੀ ਗੱਲ ਹੈ ਬਾਹਰੀ ਅੱਖ ਨਾਲ ਵੇਖੀਏ ਮੈਲੇ ਨੇ, ਸੇਵਾ ਵਾਲੇ ਕੱਪੜੇ ਨੇ, ਵੈਸੇ ਸੇਵਾ ਕਰਕੇ ਕੱਪੜਾ ਮੈਲਾ ਨਹੀਂ ਹੁੰਦਾ, ਇਹ ਤੇ ਮੈਂ ਕੇਵਲ ਸ਼ਬਦ ਵਰਤ ਰਿਹਾ, ਕੇਵਲ ਵਿਚਾਰਨ ਵਾਸਤੇ, ਸੇਵਾ ਕਰਕੇ ਤਾਂ ਹਿਰਦਾ ਯਾਦ ਰੱਖੋ ਪਵਿੱਤਰ ਹੁੰਦਾ ਹੈ, ਇੱਥੇ ਸੇਵਾ ਵਾਲੇ ਕੱਪੜੇ ਨੇ ਭਾਈ ਬਹਿਲੋ ਜੀ ਦੇ। ਗੁਰੂ ਅਰਜਨ ਦੇਵ ਜੀ ਨੇ ਬੁਲਾਇਆ ਤੇ ਉਹ ਦੂਰੋਂ ਨਮਸਕਾਰ ਕਰਦੇ ਆ। ਇਤਿਹਾਸ ਕਹਿੰਦਾ ਗੁਰੂ ਅਰਜਨ ਦੇਵ ਜੀ ਨੇ ਕਿਹਾ ਭਾਈ ਬਹਿਲੋ ਜੀ ਅੱਜ ਦੂਰ ਨਹੀਂ, ਅੱਜ ਮੇਰੇ ਸੀਨੇ ਨਾਲ ਆ ਕੇ ਲੱਗ ਜਾਓ। ਸੇਵਾ ਸਿਮਰਨ ਤੇ ਪ੍ਰਸੰਨ ਹੋ ਗਏ, ਭਾਈ ਬਹਿਲੋ ਜੀ ਆਏ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਗਲਵੱਕੜੀ ਵਿੱਚ ਲੈ ਕੇ ਛੇ ਆਪਣੇ ਸੀਨੇ ਨਾਲ ਲਾ ਕੇ ਇੱਕ ਵਚਨ ਵਰਤਿਆ, ਕਹਿਣ ਲੱਗੇ ਭਾਈ ਬਹਿਲੋ ਸਭ ਤੋਂ ਪਹਿਲੋਂ ਤੁਮਰੋ ਬਚਨ ਕਬ ਹੂੰ ਨਾ ਟਲੈ। ਇਹ ਇੰਨਾ ਸ਼ਬਦ ਵਰਤਿਆ ਸਲੰਦਰ, ਭਾਈ ਬਹਿਲੋ ਸਭ ਤੋਂ ਪਹਿਲੋਂ ਤੁਮਰੋ ਬਚਨ ਕਬ ਹੂੰ ਨਾ ਟਲੈ। ਕਹਿਣ ਲੱਗੇ ਭਾਈ ਬਹਿਲੋ ਜੀ ਗੁਰੂ ਦਰ ਦੀ ਸੇਵਾ ਕੀਤੀ ਆ, ਤੁਸੀਂ ਸਿਮਰਨ ਕੀਤਾ, ਅੱਜ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਵਿੱਚ ਪਹਿਲੀ ਕਤਾਰ ਵਿੱਚ ਤੁਹਾਨੂੰ ਥਾਂ ਹੈ। ਨਾਲ ਬਚਨ ਵਰਤਿਆ, ਕਹਿੰਦੇ ਤੁਮਰੋ ਬਚਨ ਕਬ ਹੂੰ ਨਾ ਟਲੈ, ਤੇਰੀ ਰਸਨਾ ਤੋਂ ਕਹਿਆ ਹੋਇਆ ਬੋਲ ਭਾਈ ਬਹਿਲੋ ਜੀ ਕਦੀ ਵਿਅਰਥ ਨਹੀਂ ਜਾਏਗਾ। ਇਤਿਹਾਸ ਵਿੱਚੋਂ ਪੜ੍ਹੋ, ਉੱਥੇ ਨਾਲ ਮਹਾਰਾਜ ਨੇ ਕਿਹਾ ਅੱਜ ਤੋਂ ਬਾਅਦ ਭਾਈ ਬਹਿਲੋ ਜੀ ਤੁਸੀਂ ਇਹ ਗੁਰੂ ਰਾਮਦਾਸ ਜੀ ਦੇ ਦਰ ਦੀ ਸੇਵਾ ਕਰਕੇ ਬਖਸ਼ਿਸ਼ਾਂ ਮਾਣ ਲਈਆਂ, ਹੁਣ ਤੁਸੀਂ ਇੱਕ ਕੰਮ ਕਰੋ, ਉਹ ਕਰਮ ਇਹ ਕਰੋ ਮਾਲਵੇ ਦੀ ਧਰਤੀ ਤੇ ਜਾਓ, ਮਾਲਵੇ ਦੀ ਧਰਤੀ ਤੇ ਜਾ ਕੇ ਗੁਰੂ ਦੇ ਸ਼ਬਦ ਦਾ ਬਾਣੀ ਦਾ ਪ੍ਰਚਾਰ ਪ੍ਰਸਾਰ ਕਰੋ ਤੇ ਗੁਰੂ ਕੇ ਲੰਗਰਾਂ ਦੇ ਪ੍ਰਵਾਹ ਚ ਲਾਓ। ਮੈਂ ਹੱਥ ਜੋੜ ਕੇ ਇੱਕ ਬੇਨਤੀ ਕਹਿ ਰਿਹਾ, ਯਾਦ ਰੱਖਿਓ ਗੁਰੂ ਸਾਹਿਬਾਨਾਂ ਦੇ ਵੇਲੇ ਜਿਹੜੇ ਪ੍ਰਚਾਰ ਦੀ ਸੇਵਾ ਨਿਭਾਉਂਦੇ ਸਨ ਉਹ ਸੇਵਾ ਤੇ ਸਿਮਰਨ ਦੇ ਮੁਜਸਮੇ ਹੁੰਦੇ ਸਨ। ਦੂਜੀ ਗੱਲ, ਗੁਰੂ ਕਾਲ ਵੇਲੇ ਆਪੂ ਬਣੇ ਪ੍ਰਚਾਰਕ ਨਹੀਂ ਜਿਹੜੇ ਵਖੇੜੇ ਖੜੇ ਕਰਨ, ਗੁਰੂ ਕਾਲ ਕੇ ਵੇਲੇ ਤੁਸੀਂ ਵੇਖੋਗੇ ਮਹਾਰਾਜ ਵੇਖਦੇ ਸਨ ਜਿਹੜੇ ਸਿੱਖ ਨੇ ਆਪਣਾ ਜੀਵਨ ਸੇਵਾ ਕਰਕੇ ਸਿਮਰਨ ਕਰਕੇ ਬਾਣੀ ਬੰਦਗੀ ਵਿੱਚ ਅਭੇਦ ਕਰ ਲਿਆ,
ਉਹਨੂੰ ਮਹਾਰਾਜ ਥਾਪ ਕੇ ਤੋਰਦੇ ਸਨ, ਹੁਣ ਤੂੰ ਪ੍ਰਚਾਰ ਦੀ ਸੇਵਾ ਕਰ। ਉੱਥੇ ਮਹਾਰਾਜ ਨੇ ਭਾਈ ਬਹਿਲੋ ਨੂੰ ਕਿਹਾ, ਭਾਈ ਬਹਿਲੋ ਜੀ ਹੁਣ ਤੁਸੀਂ ਮਾਲਵੇ ਵਿੱਚ ਜਾਓ, ਸ਼ਬਦ ਬਾਣੀ ਦਾ ਪ੍ਰਚਾਰ ਕਰੋ, ਅੰਮ੍ਰਿਤ ਬਾਣੀ ਦਾ ਛਿੱਟਾ ਦੇਵੋ, ਲੰਗਰਾਂ ਦੇ ਪ੍ਰਵਾਹ ਚਲਾਓ। ਨਾਲ ਵਚਨ ਕਿਹਾ, ਤੁਹਾਡੇ ਮੁੱਖ ਤੋਂ ਅੰਮ੍ਰਿਤ ਵਚਨ ਸੁਣ ਕੇ ਬਾਣੀ ਦਾ ਪਾਪੀ ਹਿਰਦੇ ਵੀ ਪਵਿੱਤਰ ਹੋ ਜਾਣਗੇ। ਗੁਰਮੁਖੋ ਚੇਤਾ ਰੱਖਿਓ, ਬੇਅੰਤ ਗੁਰੂ ਕੀਆਂ ਬਖਸ਼ਿਸ਼ਾਂ ਲੈ ਕੇ ਭਾਈ ਬਹਿਲੋ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਮਾਨਸਾ ਦੇ ਇਲਾਕੇ ਵਿੱਚ ਆਪਣੇ ਨਗਰ ਭਾਈ ਫਫੜੇ ਭਾਈ ਕੇ ਚਲੇ ਗਏ। ਆਪਾਂ ਬਾਣੀ ਦਾ ਬਚਨ ਨਾਲ ਨਾਲ ਪੜ੍ਹੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਵਰਤਿਆ, ਸੇਵਾ ਕੌਣ ਕਰਦਾ? ਮਹਾਰਾਜ ਕਹਿੰਦੇ, ਸੇਵ ਕੀਤੀ ਸੰਤੋਖਈ ਜਿੰਨੀ ਸੱਚੋ ਸੱਚ ਤੇ ਆਇਆ। ਕਹਿੰਦੇ ਇਹ ਚੇਤਾ ਰੱਖੋ, ਜਿਸ ਨੂੰ ਗੁਰੂ ਤਰਸ ਕਰਕੇ ਸੰਤੋਖ ਦੇ ਦੇਵੇ ਉਹ ਸੇਵਾ ਦੇ ਮਾਰਗ ਚੱਲਦਾ। ਸੇਵ ਕੀਤੀ ਸੰਤੋਖੀ ਜਿੰਨੀ ਸੱਚੋ ਸੱਚ ਤੇ ਆਇਆ, ਤੇ ਸੱਚ ਨੂੰ ਧਿਆਉਣ ਵਾਲਾ ਓਨੀ ਮੰਦੇ ਪੈਰ ਨਾ

ਚੌਧਰੀ ਸਨ ਤੇ ਗਲ ਵਿੱਚ ਇਉਂ ਕਹਿ ਲਓ ਵੀ ਪੱਲਾ ਲੈ ਕੇ ਮੋਢੇ ਪੱਲਾ ਪਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਗਲੀਆਂ ਵਿੱਚੋਂ ਕੂੜਾ ਇਕੱਠਾ ਕੀਤਾ। ਆਪਾਂ ਸਾਰੇ ਬੈਠੇ, ਮੈਂ ਹੱਥ ਜੋੜ ਕੇ ਕਹਿ ਰਿਹਾ ਤੁਹਾਨੂੰ, ਮੈਨੂੰ ਕੋਈ ਅੱਜ ਕਹੇ ਵੀ ਗੁਰੂ ਦਰ ਦੀ ਸੇਵਾ ਲਈ ਗਲੀਆਂ ਵਿੱਚੋਂ ਜਾ ਕੇ ਕੂੜਾ ਕਰਕਟ ਇਕੱਠਾ ਕਰਨਾ ਜਾਂ ਘਰ ਘਰ ਸੇਵਾ ਲੈਣ ਜਾਣਾ, ਸੱਚ ਵੇ ਸਾਡੇ ਮਨੂਏ ਤੁਰਦੇ ਕੋਈ ਨੀ। ਗੁਰਮੁਖੋ, ਇਹ ਕਹਿਣਾ ਬਹੁਤ ਸੌਖਾ ਹੈ ਪਰ ਸਿੱਖੀ ਗੁਰ ਸ਼ਬਦ ਦੀ ਟੇਕ ਲੈ ਕੇ ਕਮਾਉਣੀ ਬੜੀ ਔਖੀ ਆ। ਮੈਂ ਬੇਨਤੀ ਕਹਿ ਰਿਹਾ, ਮਹਾਰਾਜ ਨੇ ਕਿਹਾ ਸੇਵ ਕੀਤੀ ਸੰਤੋਖ ਹੀ, ਜਿਨੀ ਸੱਚੋ ਸੱਚ ਤੇ ਆਇਆ ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੇ ਚੜੇ ਸਵਾਇਆ, ਵਡਿਆਈ ਵੱਡਾ ਪਾਇਆ। ਭਾਈ ਬਹਿਲੋ ਜੀ ਮਾਲਵੇ ਵਿੱਚ ਚਲੇ ਗਏ, ਤੁਸੀਂ ਇਤਿਹਾਸ ਵਿੱਚੋਂ ਪੜ੍ਹੋ, ਭਾਈ ਬਹਿਲੋ ਜੀ ਫਫੜੇ ਭਾਈ ਘਰ ਰਹਿ ਕੇ ਤੇ ਪੂਰੇ ਇਲਾਕੇ ਅੰਦਰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਆ, ਅੰਮ੍ਰਿਤ ਬਾਣੀ ਦਾ ਸੁਨੇਹਾ ਸੰਗਤਾਂ ਤੱਕ ਦਿੰਦੇ ਆ, ਔਰ ਉਚੇਚੇ ਤੌਰ ਤੇ ਲੰਗਰਾਂ ਦੇ ਪ੍ਰਵਾਹ ਚਲਾਏ, ਇਹ ਸੇਵਾਵਾਂ ਨਿਭਾਉਂਦੇ ਰਹੇ। ਆਖਿਰ ਇੱਕ ਵੇਲਾ ਆਉਂਦਾ ਕਿ ਭਾਈ ਬਹਿਲੋ ਜੀ ਦੇ ਗ੍ਰਹਿ ਵਿਖੇ ਹੀ ਇੱਕ ਪੁੱਤਰ ਹੈ ਜਿਹਦਾ ਨਾਮ ਹੈ ਭਾਈ ਨਾਨੂ ਜੀ, ਚੇਤਾ ਰੱਖਿਓ ਭਾਈ ਨਾਨੂ ਜੀ। ਭਾਈ ਬਹਿਲੋ ਜੀ ਰੱਬੀ ਭਾਣਾ ਵਰਤ ਗਿਆ, ਸੇਵਾ ਤੇ ਸਿਮਰਨ ਕਰਦਿਆਂ ਕਰਦਿਆਂ ਆਖਰ 1643 ਈਸਵੀ ਦੇ ਅੰਦਰ, ਇਹ ਸਨ ਜ਼ਰੂਰ ਚੇਤਾ ਰੱਖੋ, ਤੁਸੀਂ ਇਲਾਕੇ ਦੀ ਸੰਗਤ ਬੈਠੇ ਹੋ, ਸਾਨੂੰ ਚੇਤਾ ਰਹਿਣਾ ਚਾਹੀਦਾ। 1563 ਵਿੱਚ 53 ਅੰਦਰ ਉਹਨਾਂ ਦਾ ਜਨਮ ਹੈ, 1553 ਈਸਵੀ ਵਿੱਚ ਜਨਮ ਹੈ, 1583 ਵਿੱਚ 30 ਸਾਲ ਦੀ ਉਮਰ 'ਚ ਸੇਵਾ 'ਚ ਆਏ, ਗੁਰੂ ਦੀਆਂ ਬਖਸ਼ਿਸ਼ਾਂ ਮਾਣੀਆਂ ਤੇ ਅੱਗੇ ਜਾ ਕੇ 1663 ਈਸਵੀ ਦੇ ਅੰਦਰ ਭਾਈ ਬਹਿਲੋ ਜੀ ਆਪਣੀ ਯਾਤਰਾ ਪੂਰੀ ਕਰ ਗਏ ਨੇ, ਉਹ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ। ਮੈਂ ਬੇਨਤੀ ਕਰਾਂ, ਉਹਨਾਂ ਦਾ ਅੱਗੇ ਸੁਪੁੱਤਰ ਹੈ ਜਿਹਦਾ ਨਾਮ ਹੈ ਭਾਈ ਨਾਨੂ ਜੀ। ਗੁਰਮੁਖੋ, ਜਿਹੜੇ ਭਾਈ ਨਾਨੂ ਜੀ ਨੇ ਉਹ ਵੀ ਆਪਣਾ ਸਾਰਾ ਜੀਵਨ ਗੁਰੂ ਦੀ ਸੇਵਾ ਕਰਦਿਆਂ, ਅੰਮ੍ਰਿਤ ਬਾਣੀ ਪੜ੍ਹਦਿਆਂ, ਗੁਰੂ ਦੀ ਭੈ ਭਾਵਨੀ ਵਿੱਚ ਗੁਜ਼ਾਰਦੇ ਆ। ਤੇ ਅੱਗੇ ਭਾਈ ਨਾਨੂ ਦਾ ਪੁੱਤਰ ਏ ਜਿਹਦਾ ਨਾਮ ਹੈ ਭਾਈ ਭਗਤਾ ਜੀ। ਜਿਹੜੇ ਭਾਈ ਭਗਤਾ ਜੀ ਨੇ, ਭਾਈ ਬਹਿਲੋ ਜੀ ਦੇ ਪੋਤਰੇ ਨੇ, ਇਹਨਾਂ ਦਾ ਕੇਵਲ ਨਾਮ ਹੀ ਭਗਤਾ ਨਹੀਂ, ਸੱਚੇ ਇਤਿਹਾਸ ਕਹਿੰਦੇ ਭਗਤੀ ਵਿੱਚ ਲੀਨ ਰਹਿਣ ਵਾਲੀ ਆਤਮਾ ਹੈ, ਬਹੁਤ ਬੰਦਗੀ ਵਾਲੀ ਆਤਮਾ ਹੈ। ਮੈਂ ਹੱਥ ਜੋੜ ਕੇ ਕਹਿ ਰਿਹਾ, ਕਹਿਣਾ ਬਹੁਤ ਸੌਖਾ ਹੈ, ਆਪਾਂ ਇੰਨੇ ਬੈਠੇ ਹਾਂ ਨਾ, ਆਪਣੇ ਮਨਾਂ ਝਾਤ ਪਾਓ। ਸੱਚੀ ਗੱਲ ਇਹ ਵੇ ਕਿ ਆਪਾਂ ਦਿਨ ਰਾਤ ਖਾਈ ਪੀ ਪਹਿਨੀ ਕਮਾਈ ਜਾਂਦੇ ਹਾਂ, ਕੌੜਾ ਸੱਚ ਵੇ ਸੱਤ ਬਾਣੀਆਂ ਦਾ ਨਿਤਨੇਮ ਵੀ ਨਹੀਂ ਕਰਦੇ। ਕਹਿਣਾ ਬੜਾ ਸੌਖਾ ਹੈ ਭਗਤੀ ਕਰਨੀ, ਨਹੀਂ ਜੀ, ਨਾਮ ਦੀ ਕਮਾਈ, ਜਿਹਨੂੰ ਮਹਾਰਾਜ ਨੇ ਕਿਹਾ ਆਖਣ ਔਖਾ ਸਾਚਾ ਨਾਉ, ਇਹ ਆਖਣ ਔਖਾ ਨਾਮ ਹੈ। ਪਰ ਭਾਈ ਭਗਤਾ ਜੀ ਉਹ ਪਵਿੱਤਰ ਆਤਮਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹਨ ਵਾਲੀ ਆ, ਜਿਹੜੀ ਹਰ ਵੇਲੇ ਸਿਮਰਨ ਵਿੱਚ ਨਿਪੁੰਨ ਰਹਿੰਦੀ ਆ। ਕਹਿੰਦੇ ਵੇਲਾ ਆਇਆ, ਭਾਈ ਭਗਤਾ ਜੀ ਉਹ ਰੱਬੀ ਬੰਦਗੀ ਨਾਮ ਦਾ ਪ੍ਰਚਾਰ ਕਰਦੇ ਰਹੇ। ਇੱਕ ਵੇਲਾ ਆਇਆ ਕਿ ਉਹ ਫਫੜੇ ਭਾਈ ਤੋਂ ਤੁਰੇ ਤੇ ਤੁਰਦਿਆਂ ਤੁਰਦਿਆਂ ਰਾਹ ਵਿੱਚ ਰੱਬੀ ਉਪਦੇਸ਼ ਬਾਣੀ ਦਾ, ਗੁਰੂ ਦੀਆਂ ਅੰਮ੍ਰਿਤ ਬਾਣੀ ਦਾ ਸੁਨੇਹਾ ਦਿੰਦਿਆਂ ਆਖਿਰ ਇਹ ਆਏ ਜੀ ਬਠਿੰਡੇ ਦੇ ਇਲਾਕੇ ਅੰਦਰ। ਉਦੋਂ ਨਗਰ ਕੋਈ ਨਹੀਂ ਵਸਿਆ। ਇਹ ਤੁਸੀਂ ਵੇਖੋ, ਸਾਧੂ ਲੋਕਾਂ ਦਾ ਇਹ ਧਰਮ ਰਿਹਾ ਕਿ ਜਿੱਥੇ ਬੰਦਗੀ ਵਾਲਾ ਬਹਿ ਜਾਂਦਾ ਸੀ, ਚੁਗਿਰਦੇ ਲੁਕਾਈ ਬਹਿ ਜਾਂਦੀ ਸੀ। ਇਹ ਸੱਚੀ ਗੱਲ ਹੈ। ਭਾਈ ਭਗਤਾ ਜੀ ਉੱਥੋਂ ਤੁਲੇ ਫਫੜੇ ਭਾਈਕਾ ਤੋਂ, ਬਾਣੀ ਧਰਮ ਦੀ ਗੱਲ ਕਰਦਿਆਂ ਕਰਦਿਆਂ ਤੇ ਮਾਲਵੇ ਦੇ ਬਠਿੰਡੇ ਦੇ ਇਲਾਕੇ ਵਿੱਚ ਆ ਗਏ। ਕਹਿੰਦੇ ਇੱਥੇ ਆਏ, ਰੇਤਲੇ ਟਿੱਬੇ ਸਨ ਉਸ ਵੇਲੇ ਤੇ ਇੱਕ ਉੱਚੇ ਟਿੱਬੇ ਤੇ ਭਾਈ ਭਗਤਾ ਜੀ ਨੇ ਟਿਕਾਣਾ ਕਰ ਲਿਆ, ਹਜੇ ਟਿਕਾਣਾ ਕੀਤਾ ਹੈ। ਤੇ ਚੁਗਿਰਦੇ ਦੇ ਇਲਾਕੇ ਵਿੱਚੋਂ ਨੇੜੇ ਨੇੜੇ ਜਿਹੜੇ ਪਿੰਡ ਸਨ ਕਹਿ ਲਓ, ਉੱਥੇ ਪਤਾ ਲੱਗਿਆ ਕਿ ਇੱਕ ਰੱਬੀ ਆਤਮਾ ਆਈ ਆ, ਗੁਰੂ ਅਰਜੁਨ ਦੇਵ ਜੀ ਦੇ ਦਰ ਤੋਂ ਇਸ ਪਰਿਵਾਰ ਨੂੰ ਬਖਸ਼ਿਸ਼ਾਂ ਮਿਲੀਆਂ ਤੇ ਭਾਵਨਾ ਵਾਲੇ ਭਾਈ ਭਗਤਾ ਜੀ ਦੇ ਕੋਲ ਆਏ। ਇਹ ਇਤਿਹਾਸ ਕਹਿੰਦਾ ਹੈ, ਜਦੋਂ ਕੋਲ ਆਏ ਉਹਨਾਂ ਬੇਨਤੀ ਕੀਤੀ, ਬਾਬਾ ਜੀ ਕਿਰਪਾ ਕਰਿਓ ਇੱਥੇ ਨਗਰ ਵਸਾ ਦਿਓ। ਕਹਿੰਦੇ ਭਾਈ ਭਗਤਾ ਜੀ ਦੇ ਹੱਥ ਵਿੱਚ ਇੱਕ ਮੋੜੀ ਹੈ, ਲੱਕੜ ਕਹਿ ਲਓ ਅੱਜ ਦੀ ਭਾਸ਼ਾ ਅੰਦਰ, ਤੇ ਉੱਥੇ ਅਰਦਾਸਾਂ ਸੋਧ ਕੇ ਤੇ ਲੱਕੜ ਗੱਡ ਕੇ ਅਰਦਾਸ ਕੀਤੀ, ਹੇ ਗੁਰੂ ਅਰਜੁਨ ਦੇਵ ਮਹਾਰਾਜ ਜੀ,
ਆਪਣੀਆਂ ਬਖਸ਼ਿਸ਼ਾਂ ਵਰਤ

0: ਤਾਂ ਇੱਥੇ ਵਸੋਂ ਵਧੇ, ਇੱਥੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਵੇ, ਇੱਥੇ ਆਪ ਜੀ ਦੀ ਕਿਰਪਾ ਵਰਤ ਜਾਏ, ਤੇਰੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦਾ ਵਸੇਵਾ ਹੋ ਜਾਏ। ਮੋੜੀ ਗੜ ਦਿੱਤੀ ਗੁਰਮੁਖੋ, ਮੋੜੀ ਗੱਡੀ ਉੱਚੀ ਜਗ੍ਹਾ ਤੇ ਉੱਥੇ ਚੁਗਿਰਦੇ ਲੋਕਾਂ ਦਾ ਆਉਣਾ ਬਹਿਣਾ ਵਸਣਾ ਸ਼ੁਰੂ ਹੋ ਗਿਆ। ਕੱਚੇ ਘਰ ਹੁੰਦੇ ਸਨ ਸਮੇਂ ਦੇ ਨਾਲ, ਤੇ ਆਖਰ ਸਮਾਂ ਗੁਜ਼ਰਦਾ ਗਿਆ ਕਿ ਇੱਥੇ ਬੇਅੰਤ ਬਖਸ਼ਿਸ਼ਾਂ ਵਰਤਦੀਆਂ ਗਈਆਂ। ਇਹ ਗੱਲ ਚੇਤਾ ਰੱਖਣ ਯੋਗ ਹੈ ਕਿ ਅੱਜ ਵੀ ਜਿਹੜਾ ਭਾਈ ਭਗਤਾ ਜੀ ਦਾ ਘਰ ਹੈ ਗੁਰਦੁਆਰਾ ਮਹਿਲ ਸਾਹਿਬ, ਉਹ ਸਭ ਤੋਂ ਉੱਚੀ ਜਗ੍ਹਾ ਤੇ ਹੈ। ਇਹ ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿਉਂਕਿ ਉਦੋਂ ਉੱਚੀ ਜਗ੍ਹਾ ਤੇ ਹੀ ਖੁੱਲੀ ਹਵਾ ਆਉਂਦੀ ਸੀ ਤੇ ਰੱਬੀ ਪੁਰਖ ਬਹਿ ਜਾਂਦੇ ਸਨ। ਇਹ ਉੱਥੇ ਆਪਣੀ ਮੋੜੀ ਗੱਡ ਕੇ ਨਗਰ ਵਸਾ ਦਿੱਤਾ। ਬੇਅੰਤ ਸੰਗਤਾਂ ਆਉਣ ਲੱਗ ਪਈਆਂ, ਗੁਰੂ ਦੀਆਂ ਰਹਿਮਤਾਂ ਮਾਨਣ ਲੱਗ ਪਈਆਂ, ਇੱਥੇ ਬੈਠ ਕੇ ਸੰਗਤ ਕਰਨੀ, ਇੱਥੇ ਬੈਠ ਕੇ ਅੰਮ੍ਰਿਤ ਬਾਣੀ ਪੜ੍ਹਨੀ, ਆਖਰ ਥੋੜੀ ਵਾਲੀ ਕਿਰਤਕਾਰ ਕਰਨੀ। ਗੁਰਮੁਖੋ ਫਿਰ ਸਮਾਂ ਬਣਿਆ, ਮੈਂ ਸੰਖੇਪ ਕਵਾਂ ਕਿ ਜਦੋਂ ਗੁਰੂ ਕਲਗੀਧਰ ਮਹਾਰਾਜ ਚਮਕੌਰ ਦੀ ਗੜੀ ਤੇ ਆਪਣੇ ਪੁੱਤਰਾਂ ਤੇ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ, ਇੱਥੋਂ ਚੱਲ ਕੇ ਮਾਛੀਵਾੜੇ ਦੇ ਜੰਗਲ 'ਚ ਆਏ, ਇੱਥੋਂ ਮਹਾਰਾਜ ਬਖਸ਼ਿਸ਼ਾਂ ਵਰਤਾ ਕੇ ਤੇ ਮਾਲਵੇ ਨੂੰ ਆਏ ਨਾ, ਜਦੋਂ ਮਹਾਰਾਜ ਆਏ ਦੀਨੇ ਕਾਂਗੜ ਦੀ ਧਰਤੀ ਤੇ ਦੀਨਾ ਕਾਂਗੜ ਆਏ, ਇੱਥੇ ਤਿੰਨ ਭਰਾ ਸਨ ਸ਼ਮੀਰ ਲਖਮੀਰ ਤੇ ਤਖ਼ਤ ਮਲ, ਉਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੀ ਬੜੀ ਸੇਵਾ ਕੀਤੀ। ਭਾਈ ਭਗਤਾ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਿਆ ਕਿ ਇੱਥੇ ਦਸਵੇਂ ਪਾਤਸ਼ਾਹ ਆਏ ਨੇ। ਮੈਂ ਇਹ ਬੇਨਤੀ ਤੁਹਾਨੂੰ ਇੱਕ ਹੋਰ ਕਹਾਂ, ਤੁਸੀਂ ਇਲਾਕੇ ਦੇ ਬੈਠੇ ਹੋ, ਮੈਂ ਤਾਂ ਕਹਿ ਰਿਹਾ, ਬਹੁਤਾਤ ਵਿੱਚ ਕਈਆਂ ਲਿਖ ਦਿੱਤਾ ਕਿ ਜਦੋਂ ਕਲਗੀਧਰ ਜੀ ਆਏ ਤੇ ਭਾਈ ਭਗਤਾ ਜੀ ਅਕਾਲ ਚਲਾਣਾ ਕਰ ਗਏ ਸਨ ਪਹਿਲਾਂ ਹੀ। ਪਰ ਤੁਸੀਂ ਭੱਟ ਵਹੀਆਂ ਪੜ੍ਹੋ, ਭੱਟ ਵਹੀਆਂ ਦੇ ਲਿਖਤਾ ਕਰਤਾ ਕਹਿੰਦੇ ਨਹੀਂ, ਜਦੋਂ ਕਲਗੀਧਰ ਜੀ ਆਏ ਨੇ ਭਾਈ ਭਗਤਾ ਜੀ ਦੀ ਕਰੀਬ 105 ਸਾਲ ਦੀ ਆਰਵਲਾ ਹੈ। ਇਹ ਮੈਂ ਤਾਂ ਕਹਿ ਰਿਹਾ ਭਾਈ ਭਗਤਾ ਜੀ ਹੈ ਨੇ। ਗੁਰਮੁਖੋ ਚੇਤਾ ਰੱਖਿਓ, ਇੱਥੇ ਜਦੋਂ ਕਲਗੀਧਰ ਜੀ ਦੀਨੇ ਕਾਂਗੜ ਆਏ, ਫਿਰ ਭਾਈ ਭਗਤਾ ਜੀ ਆਪਣਾ ਪਰਿਵਾਰ ਤੇ ਸੰਗਤਾਂ ਨੂੰ ਲੈ ਕੇ ਗਏ, ਤੇ ਉਹ ਗੁਰਮੁਖੋ ਪੰਜ ਪੁੱਤਰ ਨੇ ਭਾਈ ਭਗਤਾ ਜੀ ਦੇ, ਭਾਈ ਤਾਰਾ ਜੀ, ਭਾਈ ਭਾਰਾ ਜੀ, ਭਾਈ ਮਿਹਰਾ ਜੀ, ਭਾਈ ਵਖਤਾ ਤੇ ਭਾਈ ਗੁਰਦਾਸ ਜੀ। ਇਹ ਪੰਜ ਪੁੱਤਰ ਨੇ, ਅਸੀਂ ਇਤਿਹਾਸ ਵਾਚੀਏ, ਭਾਈ ਗੁਰਦਾਸ ਜੀ ਉਹ ਨੇ ਜਿਨ੍ਹਾਂ ਨੇ ਇਹ ਵਾਰ ਲਿਖੀ ਆ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਕਿਉਂਕਿ ਜਿਹੜੇ ਭਾਈ ਗੁਰਦਾਸ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਨੇ, ਉਹ ਤੇ ਛੇਵੇਂ ਪਾਤਸ਼ਾਹ ਵੇਲੇ ਪ੍ਰਾਪੁਰ ਪਿਆਨਾ ਕਰ ਗਏ ਤੇ ਦਸਵੇਂ ਪਾਤਸ਼ਾਹ ਦੇ ਪ੍ਰਤੀ ਜਿਹੜਾ ਸ਼ਬਦ ਲਿਖਿਆ ਹੈ, ਸਿੱਖ ਵਿਦਵਾਨ ਮੰਨਦੇ ਆ, ਵਾਹ ਪ੍ਰਗਟੋ ਪੁਰਖ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਉਹ ਭਾਈ ਬਹਿਲੋ ਜੀ ਦਾ ਪੜਪੋਤਰਾ ਹੈ ਭਾਈ ਗੁਰਦਾਸ ਜੀ, ਭਾਈ ਭਗਤਾ ਜੀ ਦੇ ਸਪੁੱਤਰ ਨੇ। ਮੈਂ ਬੇਨਤੀ ਕਰਾਂ, ਇੱਥੇ ਫਿਰ ਜੀ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਗਏ, ਅੱਗੋਂ ਬੜੇ ਅਦਬ ਨਾਲ ਲੈਣ ਗਏ। ਸਿੱਖਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਦੀਨੇ ਕਾਂਗੜ ਦੀ ਧਰਤੀ ਤੇ ਗੁਰੂ ਕਲਗੀਧਰ ਜੀ 3 ਮਹੀਨਿਆਂ ਤੋਂ ਵੱਧ ਸਮਾਂ ਰਹਿੰਦੇ ਆ, ਇੱਥੇ ਦੁਬਾਰਾ ਫੌਜ ਇਕੱਤਰ ਕਰਦੇ ਆ, ਇੱਥੇ ਅੰਮ੍ਰਿਤ ਦੇ ਬਾਟੇ ਤਿਆਰ ਕਰਦੇ ਆ, ਇੱਥੇ ਗੁਰੂ ਦਾ ਦਰਬਾਰ ਸਜਦਾ, ਬਾਣੀ ਦਾ ਪ੍ਰਚਾਰ ਪ੍ਰਸਾਰ ਕਰਦੇ ਆ, ਕਿਉਂਕਿ ਪਿੱਛੋਂ ਜਦੋਂ ਮਹਾਰਾਜ ਆਏ ਆ ਤੇ ਪਿੱਛੋਂ ਤੇ ਸਿੱਖਾਂ ਦੀਆਂ ਸ਼ਹਾਦਤਾਂ ਹੋ ਗਈਆਂ ਸਨ, ਬਹੁਤ ਥੋੜੇ ਸਿੱਖ ਨਾਲ ਰਹਿ ਗਏ ਸਨ। ਇੱਥੇ ਆ ਕੇ ਫਿਰ ਪੰਥ ਨੂੰ ਇਕੱਠਾ ਕੀਤਾ, ਫੌਜਾਂ ਤਿਆਰ ਕੀਤੀਆਂ, ਆਖਿਰ ਭਾਈ ਭਗਤਾ ਜੀ ਆਪਣੇ ਪੁੱਤਰਾਂ ਤੇ ਸੰਗਤਾਂ ਨੂੰ ਲੈ ਕੇ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਲੈ ਕੇ ਗਏ ਤੇ ਗੁਰੂ ਕਲਗੀਧਰ ਜੀ ਨੂੰ ਭਗਤੇ ਨਗਰ ਲੈ ਕੇ ਆਏ। ਇਹ ਇਤਿਹਾਸ ਕਹਿੰਦਾ ਦਸਵੇਂ ਪਾਤਸ਼ਾਹ ਸਭ ਤੋਂ ਪਹਿਲਾਂ ਉਸ ਖੂਹ ਦੇ ਕੋਲ ਜਿੱਥੇ ਪਿੱਪਲ ਦਾ ਰੁੱਖ ਹੈ ਉੱਥੇ ਮਹਾਰਾਜ ਨੇ ਟਿਕਾਣਾ ਕੀਤਾ। ਤੇ ਗੁਰਮੁਖੋ ਇਹ ਜਿਹੜਾ ਖੂਹ ਹੈ ਇਹ ਚੇਤਾ ਰੱਖਿਓ, ਸਾਹਿਬ ਉੱਥੇ ਆ ਕੇ ਬੈਠੇ ਤੇ ਸਹਿਜ ਇੱਕ ਬਚਨ ਆਖਿਆ, ਕਹਿਣ ਲੱਗੇ ਇਹ ਖੂਹ ਕਿਹਨੇ ਲਵਾਇਆ, ਤੇ ਸੰਗਤਾਂ ਨੇ ਕਿਹਾ ਮਹਾਰਾਜ ਇਹ ਭਾਈ ਭਗਤਾ ਜੀ ਨੇ ਲਾਇਆ। ਉੱਥੇ ਨਾਲ ਹੀ ਬਚਨ ਕਿਹਾ, ਕਹਿਣ ਲੱਗੇ ਕਿਰਪਾ ਗੁਰੂ ਦੀ ਵਰਤੀ ਹੈ, ਭਾਈ ਭਗਤਾ ਜੀ ਆਪਣਾ ਨਾਂ ਕਰਾ ਰਹੇ ਨੇ। ਭਾਈ ਭਗਤਾ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਨਹੀਂ, ਇਹ ਮੈਂ ਨਹੀਂ, ਇਹ ਤੁਹਾਡਾ ਹੀ ਕਿਰਪਾ ਕੀਤੀ ਹੈ। ਯਾਦ ਰੱਖਿਓ ਲੋੜ ਮੁਤਾਬਕ ਉਸ ਰੱਬੀ ਪੁਰਖ ਨੇ ਇਸ ਪਾਵਨ ਧਰਤੀ ਤੇ ਉਹ ਖੂਹ ਲਵਾਇਆ ਜਿਹੜਾ ਅੱਜ ਵੀ ਇਤਿਹਾਸਕ ਖੂਹ ਹੈ ਜਿਸ ਦੇ ਸੰਗਤਾਂ ਦਰਸ਼ਨ ਦੀਦਾਰ ਕਰਦੀਆਂ। ਪਹਿਲਾਂ ਪਿੱਪਲ ਕੋਲ ਬੈਠੇ, ਰੱਬੀ ਬਖਸ਼ਿਸ਼ਾਂ ਵਰਤਾਈਆਂ। ਭਾਈ ਭਗਤਾ ਜੀ ਨੇ ਬੇਨਤੀ ਕੀਤੀ, ਮਹਾਰਾਜ ਘਰ ਚਰਨ ਪਾਓ। ਬੇਨਤੀ ਕਰਕੇ ਤੇ ਜਿਹੜਾ ਆਪਣਾ ਘਰ ਸੀ ਨਾ ਉਹਨਾਂ ਦਾ, ਜਿਹਨੂੰ ਅੱਜ ਕੱਲ ਗੁਰਦੁਆਰਾ ਮਹਿਲ ਸਾਹਿਬ ਕਹਿੰਦੇ ਆ, ਬੇਨਤੀ ਕਰਕੇ ਆਪਣੇ ਘਰ ਲੈ ਗਏ। ਇਤਿਹਾਸ ਕਹਿੰਦਾ ਹਰ ਸਿੱਖ ਵਿਦਵਾਨ ਨੇ ਲਿਖਿਆ ਕਿ 3 ਦਿਨ ਗੁਰੂ ਕਲਗੀਧਰ ਜੀ ਇਹ ਭਾਈ ਭਗਤਾ ਜੀ ਦੇ ਗ੍ਰਹਿ ਵਿਖੇ ਰੁਕੇ, ਇੱਥੇ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ, ਸੰਗਤਾਂ ਨੂੰ ਰੱਬੀ ਉਪਦੇਸ਼ ਵੰਡਿਆ ਤੇ ਇੱਥੇ ਕਿਰਪਾ ਵਰਤਾਈ। ਇੱਕ ਸਿੱਖ ਘੁੰਗਣੀਆਂ ਲੈ ਕੇ ਆਇਆ ਸੀ, ਟੋਕਰਾ ਭਰ ਕੇ ਲੈ ਕੇ ਆਇਆ ਘੁੰਗਣੀਆਂ ਦਾ, ਸਾਹਿਬ ਦੀ ਸ਼ਰਨ ਵਿੱਚ ਆਇਆ, ਨਾਲ ਉਹਦਾ ਛੋਟਾ ਜਿਹਾ ਪੁੱਤਰ। ਮਹਾਰਾਜ ਨੇ ਘੁੰਗਣੀਆਂ ਲਈਆਂ, ਸੰਗਤਾਂ ਵਿੱਚ ਵਰਤਾਈਆਂ ਤੇ ਪੁੱਛਿਆ ਭਾਈ ਤੇਰੇ ਪੁੱਤਰ ਦਾ ਨਾਮ ਕੀ ਆ? ਕਹਿੰਦਾ ਮਹਾਰਾਜ ਮੈਂ ਤੁਹਾਡੀ ਕਿਰਪਾ ਨਾਲ ਇਹਦਾ ਨਾਮ ਰੱਖਣਾ, ਕਿਰਪਾ ਕਰੋ ਇਹਦਾ ਨਾਮ ਰੱਖੋ। ਸਾਹਿਬ ਕਹਿਣ ਲੱਗੇ ਘੁੰਗਣੀਆਂ ਦੀ ਸੇਵਾ ਕੀਤੀ ਆ, ਇਹਨੂੰ ਅੰਮ੍ਰਿਤ ਦੀ ਦਾਤ ਦਵੋ, ਇਹਦਾ ਨਾਮ ਘੁੰਗਣਾ ਸਿੰਘ ਰੱਖ ਦਿਓ। ਉਹ ਸਿੱਖ ਦਾ ਨਾਮ ਘੁੰਗਣਾ ਸਿੰਘ ਰੱਖਿਆ। 3 ਦਿਨ ਗੁਰੂ ਕਲਗੀਧਰ ਮਹਾਰਾਜ ਰੁਕੇ ਤੇ ਇੱਥੇ ਮਹਾਰਾਜ ਨੇ ਬਚਨ ਕੀਤਾ, ਭਾਈ ਜਿਹੜਾ ਇਸ ਪਵਿੱਤਰ ਧਰਤੀ ਤੇ, ਜਿਹੜਾ ਇਸ ਪਵਿੱਤਰ ਅਸਥਾਨ ਤੇ ਭਾਵਨਾ ਨਾਲ ਆਏਗਾ, ਸੇਵਾ ਕਰੇਗਾ, ਸਿਮਰਨ ਕਰੇਗਾ, ਗੁਰੂ ਨਾਨਕ ਸਾਹਿਬ ਦੀ ਉਸ ਤੇ ਕਿਰਪਾ ਜ਼ਰੂਰ ਵਰਤੇਗੀ, ਮਹਾਰਾਜ ਦੀ ਰਹਿਮਤ ਵਰਤੇਗੀ। ਇਹ ਚੇਤਾ ਰੱਖੋ, ਇੱਥੇ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ। ਮੈਂ ਕੌੜਾ ਸੱਚ ਕਹਿ ਰਿਹਾ, ਕਹਿਣ ਤੋਂ ਗੁਰੇਜ਼ ਕੋਈ ਨਹੀਂ। ਇਹ ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਵਰਤਿਆ, ਕਹਿੰਦੇ ਇਤਿਹਾਸਕ ਦਿਹਾੜੇ ਮਨਾਓ ਪਰ ਆਪਣੀ ਸੁਰਤ ਦਾ ਪੰਧ ਤੈਅ ਕਰੋ। ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਇਹ ਨਾ ਹੋਵੇ ਕਿ ਤੇਲੀ ਵਾਲੇ ਬਲਦ ਦੀ ਤਰ੍ਹਾਂ ਖੂਹ ਦੇ ਦੁਆਲੇ ਗੇੜਾ ਕੱਢੀ ਜਾਓ ਤੇ ਬਲਦ ਨੂੰ ਇਹ ਲੱਗੇ ਮੈਂ ਸਫ਼ਰ ਬੜਾ ਤੈਅ ਕਰ ਲਿਆ, ਪਰ ਜਦੋਂ ਅੱਖਾਂ ਤੋਂ ਉਹਦੇ ਉਹ ਖੋਪੇ ਉਤਾਰੇ, ਤੈਨੂੰ ਪਤਾ ਲੱਗਿਆ ਤੂੰ ਤੇ ਕੋਹਲੂ ਇੱਥੇ ਗੇੜਦਾ ਰਿਹਾ ਤੇ ਗਿਆ ਕਿਤੇ ਵੀ ਨਹੀਂ, ਉੱਥੇ ਹੀ ਖਲੋਤਾ ਹੈ। ਦੂਜਾ ਸ਼ਬਦ ਵਰਤਿਆ, ਕਹਿਣ ਲੱਗੇ ਇੱਕ ਅੰਨਾ ਬੰਦਾ ਰੱਸਾ ਵੱਢਦਾ ਹੋਵੇ ਤੇ ਪਿੱਛੇ ਇੱਕ ਬਛੇਰਾ ਆ ਕੇ, ਬਛੜਾ ਗਾਂ ਦਾ ਬੱਚਾ, ਉਹ ਬੱਚਾ ਉਹ ਰੱਸੇ ਨੂੰ ਚੱਬਦਾ ਜਾਏ, ਉਹ ਅੰਨਾ ਬੰਦਾ ਸ਼ਾਮ ਤੱਕ ਰੱਸਾ ਵੱਟੇ ਤੇ ਘਰਦਿਆਂ ਨੂੰ ਕਹੇ ਲਓ ਵੀ ਰੱਸਾ ਵੱਟ ਦਿੱਤਾ ਸਾਂਭ ਲਓ, ਪਰ ਜਦੋਂ ਉਹਨਾਂ ਆ ਕੇ ਆਖਿਆ ਬਾਪੂ ਤੂੰ ਵੱਟਦਾ ਰਹਿ ਗਿਆ ਰੱਸਾ, ਇਹ ਪਿੱਛੇ ਤੇ ਬਛੜਾ ਗਾਂ ਦਾ ਬੱਚਾ ਇਹਨੇ ਚੱਬ ਕੇ ਸਾਰਾ ਰੱਸਾ ਖਰਾਬ ਕਰ ਦਿੱਤਾ, ਪੱਲੇ ਕੁਛ ਵੀ ਨਹੀਂ ਪਿਆ। ਉਹਨਾਂ ਤੀਜਾ ਬਚਨ ਵਰਤਿਆ, ਕਹਿੰਦੇ ਮਿਰਗ ਦੌੜਦਾ, ਰੇਤ ਚਮਕਦੀ ਆ ਵੀ ਸ਼ਾਇਦ ਪਾਣੀ ਆ, ਪਰ ਜਦੋਂ ਨੇੜੇ ਜਾਂਦਾ ਉਹਨੂੰ ਪਤਾ ਲੱਗਦਾ ਇਹ ਤੇ ਰੇਤ ਚਮਕਦੀ ਪਾਣੀ ਹੈ ਨਹੀਂ, ਉਹ ਤ੍ਰਿਪਤ ਨਹੀਂ ਹੁੰਦਾ। 3 ਬਚਨ ਕਹਿ ਕੇ ਭਾਈ ਗੁਰਦਾਸ ਸਾਹਿਬ ਨੇ ਕਿਹਾ, ਕਹਿੰਦੇ ਗੁਰੂ ਦਾ ਪੁਰਬ ਮਨਾਓ, ਰੱਬੀ ਪੁਰਖਾਂ ਨੂੰ ਚੇਤਾ ਕਰੋ, ਪਰ ਇਹ ਨਾ ਹੋਵੇ ਕਿ ਤੇਲੀ ਦੇ ਬਲਦ ਦੀ ਤਰ੍ਹਾਂ ਚੁਗਿਰਦੇ ਗੇੜਾ ਕੱਢਦੇ ਜਾਓ, ਮੰਜ਼ਰ ਸੁਰਤ ਦੀ ਕਦੀ ਤੈਅ ਨਾ ਕਰੋ। ਇਹ ਨਾ ਹੋਵੇ ਕਿ ਰੱਸਾ ਵੱਟੋ ਜ਼ਰੂਰ ਪਰ ਪਿੱਛੇ ਗਾਂ ਦਾ ਬਛੇਰਾ ਖਾ ਜਾਏ। ਇਹ ਨਾ ਹੋਵੇ ਕਿ ਮਿਰਗ ਦੀ ਤਰ੍ਹਾਂ ਤੁਹਾਨੂੰ ਤ੍ਰਿਪਤੀ ਨਾ ਮਿਲੇ। ਸ਼ਬਦ ਵਰਤਿਆ, ਆਪਣੀ ਸੁਰਤ ਨੂੰ ਸ਼ਬਦ ਨਾਲ, ਨਾਮ ਨਾਲ, ਬਾਣੀ ਨਾਲ ਜੋੜ ਕੇ ਸੁਰਤ ਦਾ ਪੰਧ ਜ਼ਰੂਰ ਤੈਅ ਕਰੋ। ਮੈਂ ਤਾਂ ਬੇਨਤੀ ਕਹਿ ਰਿਹਾ, ਤੁਸੀਂ ਮੈਂ ਸੇਵਾ ਨਿਭਾਉਣਾ 10 ਸਾਲਾਂ ਤੋਂ ਸਥਾਨ ਤੇ, ਜ਼ਰੂਰ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜੋ, ਘਰਾਂ ਵਿੱਚ ਅੰਮ੍ਰਿਤ ਬਾਣੀ ਪੜ੍ਹੋ, ਨਿਤਨੇਮੀ ਬਣੋ, ਦਸਤਾਰਾ ਮੰਨੋ, ਕੇਸਾਂ ਦੀ ਬੇਅਦਬੀ ਬੰਦ ਕਰਕੇ ਅੰਮ੍ਰਿਤ ਧਾਰੀ ਬਣ ਕੇ ਯਾਦ ਰੱਖੋ ਆਪਣਾ ਜੀਵਨ ਬਸਰ ਕਰੋ। ਮੈਂ ਬੇਨਤੀ ਕਹਿ ਰਿਹਾ, ਕਲਗੀਧਰ ਜੀ 3 ਦਿਨ ਰੁਕੇ, ਇੱਥੇ ਮਹਾਰਾਜ ਨੇ ਅੰਮ੍ਰਿਤ ਦੇ ਬਾਟੇ ਤਿਆਰ ਕੀਤੇ, ਘੁੰਗਣਾ ਸਿੰਘ ਬਖਸ਼ਿਸ਼ਾਂ ਵਰਤਾਈਆਂ, ਰਹਿਮਤਾਂ ਵਰਤਾਈਆਂ। ਇੱਕ ਮਹਾਰਾਜ ਨੇ ਕਿਰਪਾ ਕੀਤੀ, ਤੁਰਨ ਤੋਂ ਪਹਿਲਾਂ ਸਾਡਾ ਇਤਿਹਾਸ ਕਹਿੰਦਾ ਭਾਈ ਭਗਤਾ ਜੀ ਨੇ ਆਪਣੀ ਕਿਰਤ ਕਮਾਈ ਵਿੱਚੋਂ ਇੱਕ ਸ਼ਿੰਗਾਰੀ ਹੋਈ ਕੀਮਤੀ ਘੋੜੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੂੰ ਭੇਟ ਕੀਤੀ ਸੀ। ਉਹਨੇ ਘੋੜੀ ਭੇਟ ਕੀਤੀ, ਮਹਾਰਾਜ ਇਹ ਤੁਹਾਡੀ ਦਾਤ ਹੈ, ਕਿਰਪਾ ਕਰੋ, ਬੇਅੰਤ ਬਖਸ਼ਿਸ਼ਾਂ ਲਈਆਂ। ਫਿਰ ਭਾਈ ਭਗਤਾ ਜੀ ਦੇ ਪਰਿਵਾਰ ਵਿੱਚੋਂ ਅੱਗੇ ਕਲਗੀਧਰ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਰਹਿ ਕੇ ਸੇਵਾਵਾਂ ਨਿਭਾਉਂਦੇ ਰਹੇ। ਆਪ ਜੀ ਨੂੰ ਪਤਾ ਫਫੜੇ ਭਾਈ ਕੇ ਭਾਈ ਦਸੌਂਦਾ ਜੀ ਦਾ ਪਰਿਵਾਰ ਹੈ, ਉਹਨਾਂ ਕੋਲ ਗੁਰੂ ਕਲਗੀਧਰ ਜੀ ਦੀਆਂ ਨਿਸ਼ਾਨੀਆਂ ਪਈਆਂ ਕਈ। ਉਹ ਭਾਈ ਬਹਿਲੋ ਜੀ ਦੇ ਪਰਿਵਾਰ ਵਿੱਚੋਂ ਆ, ਭਾਈ ਬਹਿਲੋ ਜੀ ਦੇ ਪਰਿਵਾਰ ਵਿੱਚੋਂ ਭਾਈ ਪੰਜਾਬ ਸਿੰਘ ਹੋਏ ਨੇ, ਭਾਈ ਬਹਿਲੋ ਜੀ ਕਵਿਤਾਵਾਂ ਉਚਾਰਦੇ ਸਨ, ਉਹਨਾਂ ਦੀਆਂ ਕਵਿਤਾਵਾਂ ਉਹਨਾਂ ਨੂੰ ਸਾਂਭ ਕੇ ਉਹਨਾਂ ਨੇ ਲਿਖ ਕੇ ਸੰਭਾਲਿਆ। ਇਹ ਉਹ ਮਹਾਨ ਸਿੱਖ ਹੈ ਜਿਹਨੇ ਗੁਰੂ ਦੀ ਬਖਸ਼ਿਸ਼ ਲੈ ਕੇ ਗੁਰੂ ਦੇ ਮੁੱਖ ਤੋਂ ਬਚਨ ਖਵਾ ਲਿਆ, ਭਾਈ ਬਹਿਲੋ ਸਭ ਤੋਂ ਪਹਿਲੋਂ। ਆਪ ਸਮੁੱਚੀ ਸੰਗਤ ਬੜੀ ਭਾਵਨਾ ਨਾਲ ਇਲਾਕੇ ਦੀ ਭਾਈ ਭਗਤਾ ਜੀ ਨਗਰ ਦੀ ਬੜੀ ਭਾਵਨਾ ਨਾਲ ਇਹ ਪਵਿੱਤਰ ਦਿਹਾੜਾ ਸਤਿਗੁਰੂ ਦੀ ਬਾਣੀ ਦੀ ਟੇਕ ਲੈ ਕੇ ਸਮੁੱਚੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਣਾਇਆ। ਜ਼ਰੂਰ ਮੇਰੀ ਬੇਨਤੀ ਆ, ਗੁਰੂ ਦੇ ਪੁਰਬ ਮਨਾਉਂਦੇ ਹੋ, ਰੱਬੀ ਪੁਰਖਾਂ ਨੂੰ ਚੇਤਾ ਕਰ ਦਿਓ ਗੁਰਸਿੱਖਾਂ ਨੂੰ, ਤੇ ਉਹਨਾਂ ਦੇ ਪਾਏ ਪੂਰਨਿਆਂ ਤੇ ਜ਼ਰੂਰ ਚੱਲੋ। ਘਰਾਂ 'ਚ ਬਾਣੀ ਪੜ੍ਹੋ, ਆਪਣੇ ਮਨ ਵਿੱਚ ਪ੍ਰਣ ਕਰਕੇ ਜਾਓ, ਨਿਤਨੇਮ ਕਰੋ, ਬੱਚਿਆਂ ਨੂੰ ਸ਼ਬਦ ਬਾਣੀ ਨਾਮ ਨਾਲ ਬਾਣੀ ਬਾਣੀ ਦੇ ਧਾਰਨੀ ਬਣਾਓ। ਫਿਰ ਜੀਵਨ ਹੈ ਜਿਹੜਾ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਇਹ ਜੀਵਨ ਸਫਲ ਹੋ ਜਾਏਗਾ। ਇਹ ਵੀ ਚੇਤਾ ਰੱਖਿਓ, ਮੈਨੂੰ ਫੋਨ ਆਏ ਸਨ ਕਿ ਭਾਈ ਭਗਤੇ ਦੀ ਧਰਤੀ ਤੇ ਇਹ ਬੜੀ ਦੁਖਦਾਈ ਗੱਲ ਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਹੋਈ 15-16 ਅੰਦਰ, ਤੇ ਉਹ ਤੁਹਾਨੂੰ ਪਤਾ ਇੱਕ ਗੜ ਰਿਹਾ ਝੂਠੇ ਸੌਦੇ ਵਾਲੇ ਦਾ। ਇਹੀ ਕਾਰਨ ਰਿਹਾ ਹੈ ਨੇ ਗੁਰਸਿੱਖ ਜਿਹੜੇ ਤਰੀਕਾਂ ਭੁਗਤਦੇ ਆ, ਦਾਸ ਖੁਦ ਹਰ ਵਾਰੀ ਤਰੀਕ ਤੇ ਨਾਲ ਜਾਂਦਾ ਰਿਹਾ, ਪਰ ਸਾਨੂੰ ਸੁਚੇਤ ਰਹਿਣਾ ਚਾਹੀਦਾ ਗੁਰੂ ਦੀਆਂ ਸੇਵਾਵਾਂ ਲਈ। ਏਡੀ ਪਵਿੱਤਰ ਧਾਰਮਿਕ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਇਹ ਸਾਡੇ ਲਈ ਬਹੁਤ ਦੁੱਖ ਦੀ ਗੱਲ ਆ। ਮੇਰੇ ਕਹਿਣ ਦਾ ਭਾਵ, ਸਾਨੂੰ ਸੇਵਾਵਾਂ ਵਿੱਚ ਤਤਪਰ ਰਹਿਣਾ ਚਾਹੀਦਾ, ਪੰਥ ਦੇ ਵਾਧੇ ਭਲੇ ਲਈ ਲੋਚਣਾ ਚਾਹੀਦਾ। ਸਮੁੱਚੀ ਸੰਗਤ ਦਾ ਆਪ ਜੀ ਦਾ ਬਹੁਤ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ, ਤੇ ਸਮੁੱਚੇ ਪ੍ਰਬੰਧਕ ਕਮੇਟੀ ਪਿਆਰ ਵਾਲੇ ਨੇ, ਇੰਨੇ ਇਤਿਹਾਸਕ ਦਿਹਾੜੇ ਆਉਂਦੇ ਨੇ, ਸਮੁੱਚੇ ਇਲਾਕੇ ਦੀਆਂ ਸੰਗਤਾਂ ਦੀਆਂ ਭਾਵਨਾ ਨੂੰ ਵੇਖ ਕੇ ਤੇ ਉਹੋ ਜਿਹਾ ਪ੍ਰਬੰਧ ਭਾਈ ਸਾਹਿਬ ਉਹਨੀ ਕਰਦੇ ਨੇ, ਸਾਰਿਆਂ ਦਾ ਧੰਨਵਾਦ ਜੀ। ਭੁੱਲਾਂ ਦੀ ਖਿਮਾ ਬਖਸ਼ ਦਿਓ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰ। ਆਓ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਸੈਕਟਰੀ ਸਾਹਿਬ ਉਹਨਾਂ ਪਾਸੋਂ ਆਪ ਜੀ ਵਿਚਾਰਾਂ ਸੁਣੋ। ਫਤਿਹ ਦੀ ਸਾਂਝ ਪਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਤਿਤ ਪਾਵਨ ਭਗਤ ਵਸ਼ਲ ਕਰਨਾ ਨਿਦਾਨ, ਜਹਾਰਾ ਹਜੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਗੁਰਤਾ ਗੱਦੀ ਦੇ ਬਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਸਜ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਭਾਈ ਬਹਿਲੋ ਜੀ ਦੇ ਸੰਬੰਧ ਵਿੱਚ ਉਹਨਾਂ ਦੇ ਜੀਵਨ ਤੇ ਕਥਾ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਭਾਈ ਹਰਵਿੰਦਰ ਸਿੰਘ ਜੀ, ਸ੍ਰੀ ਗੰਗਾਨਗਰ ਵਾਲੇ ਭਗਤਾ ਭਾਈ ਕੇ ਜ਼ਿਲ੍ਹਾ ਬਠਿੰਡਾ ਦੇ ਇਲਾਕੇ ਦੀਆਂ ਸੰਗਤਾਂ ਵੱਲੋਂ ਸ੍ਰੀ ਅਖੰਡਪੜ ਸਾਹਿਬ ਜੋ ਭਾਈ ਬਹਿਲੋ ਜੀ ਦੇ ਨਿਮਿੱਤ ਰੱਖੇ ਗਏ ਸਨ, ਉਹਨਾਂ ਦੇ ਅੱਜ ਸਵੇਰੇ ਸੰਪੂਰਨਤਾ ਦੀ ਅਰਦਾਸ ਹੋਈ ਹੈ। ਸੰਗਤ ਵੱਲੋਂ ਭਾਈ ਹਰਵਿੰਦਰ ਸਿੰਘ ਜੀ ਨੂੰ ਵਿਸ਼ੇਸ਼ ਬੇਨਤੀ ਸੀ ਕਿ ਉਹ ਭਾਈ ਬਹਿਲੋ ਜੀ ਦੇ ਇਤਿਹਾਸ ਅਤੇ ਜੀਵਨ ਵਿੱਚ ਸੰਗਤਾਂ ਨਾਲ ਸਾਂਝ ਪਾਉਣ। ਅਸੀਂ ਸੰਗਤ ਵੱਲੋਂ ਗਿਆਨੀ ਹਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਭਗਤਾ ਭਾਈਕੇ ਦੀਆਂ ਸੰਗਤਾਂ ਵੱਲੋਂ ਅੱਜ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਆਪ ਸਭ ਇਲਾਕਾ ਦੀਆਂ ਸੰਗਤਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਕਿ ਸੇਵਾ ਸਤਿਗੁਰੂ ਮਹਾਰਾਜ ਦੀ ਆਪ ਜੀ ਨੂੰ ਬਖਸ਼ਿਸ਼ ਹੋਈ ਹੈ। ਸਤਿਗੁਰੂ ਮਹਾਰਾਜ ਆਪ ਜੀ ਨੂੰ ਭਾਗ ਲਾਉਣ, ਕੀਤੀ ਸੇਵਾ ਗੁਰਮਤ ਅਨੁਸਾਰ ਬਖਸ਼ਿਸ਼ਾਂ ਨਾਲ ਨਿਵਾਜਣ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਕੀਤਾ ਕਰਨ ਸਰਬ ਜਾਈ ਕਿਸ ਕੀਚੇ, ਜੇ ਕਰ ਸਕੀਏ ਆਪਣਾ ਕੀਤਾ ਕਛੂ ਨਾ ਹੋਵੇ। ਜਿਉਂ ਹਰ ਭਾਵੇ ਤਿਉਂ ਰੱਖੀਏ, ਮੇਰੇ ਹਰ ਜੀਉ ਸਭ ਕੋ ਤੇਰੇ ਵੱਸ, ਅਸਾਂ ਜ਼ੋਰ ਨਾਹੀਂ ਜੇ ਕਿਛ ਹਰ ਹਮ ਕਰ ਸਕੈ, ਜਿਉਂ ਭਾਵੇਂ ਤਿਵੇਂ ਬਖਸ਼। ਗੁਰੂ ਪਿਆਰੀ ਸਾਧ ਸੰਗਤ ਜੀ, 1 ਜੁਲਾਈ ਤੋਂ ਭਾਈ ਸਤਨਾਮ ਸਿੰਘ ਜੀ ਕੀਰਤਨ ਦੀ ਸੇਵਾ ਵਾਸਤੇ ਆਏ ਸਨ ਅਤੇ 1 ਅਗਸਤ ਸਵੇਰ ਦੇ ਸਮੇਂ ਇਸੇ ਗੁਰੂ ਘਰ ਵਿੱਚ ਕੀਰਤਨ ਕਰਦੇ ਸਨ ਅਤੇ ਬਾਹਰ ਗੁਰੂ ਘਰ ਦੇ ਜੋ ਬਾਹਰ ਮਕਾਨ 112 ਦੇ ਵਿੱਚ ਆਪ ਜੀ ਕਾਲ ਚਲਾਣਾ ਕਰ ਗਏ। ਬਹੁਤ ਹੀ ਵਧੀਆ ਸਿੰਘ ਸਨ, ਹਰ ਸਮੇਂ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ। ਭਾਈ ਸਤਨਾਮ ਸਿੰਘ ਜੀ ਪਿੱਛੋਂ ਸ਼੍ਰੀ ਅਨੰਦਪੁਰ ਸਾਹਿਬ ਅਤੇ ਉਹਨਾਂ ਦੀ ਪਿੱਛੇ ਉਹਨਾਂ ਦੀ ਪਤਨੀ ਪੁੱਤਰ ਅਤੇ ਪੁੱਤਰੀ ਹਨ ਜੋ ਵਿਆਹ ਦੇ ਯੋਗ ਹਨ। ਆਪ ਸਾਹਿਬ ਕੈਲਗਰੀ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹਨਾਂ ਵਾਸਤੇ ਗੁਰੂ ਘਰ ਵੱਲੋਂ ਪਰਿਵਾਰ ਦੀ ਮਦਦ ਵਾਸਤੇ ਮਾਇਆ ਇਕੱਠੀ ਕੀਤੀ ਜਾ ਰਹੀ ਹੈ, ਬਾਹਰ ਟੇਬਲ ਲੱਗੇ ਹਨ, ਆਪ ਜੀ ਜ਼ਰੂਰ ਯੋਗਦਾਨ ਪਾਉਣਾ। ਗੁਰੂ ਪਿਆਰੀ ਸਾਧ ਸੰਗਤ ਜੀ ਆਓ ਹੁਣ ਆਪ ਜੀ ਨੂੰ ਕੀਰਤਨ ਦੇ ਨਾਲ ਜੋੜਨ ਜਾ ਰਹੇ ਹਨ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ। ਇਹ ਕੀਰਤਨੀ ਜਥਾ ਸਾਡੇ ਪਾਸ ਇਸੇ ਮਹੀਨੇ ਤੋਂ ਪਹੁੰਚਿਆ ਹੈ, ਆਓ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ।

0: ਜਿਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ ਪੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲਾ ਸਮਾਂ ਗੁਰੂ ਘਰ ਦੇ ਪ੍ਰਬੰਧਕ ਜਿਨ੍ਹਾਂ ਕੋਲ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ ਜੀ। ਗੁਰਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ, ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਕਥਾ ਕੀਰਤਨ ਰਾਗ ਨਾਦ ਧੁਨ ਇਹੋ ਬਣਿਓ ਸੁਭਾਓ, ਨਾਨਕ ਪ੍ਰਭ ਸੋ ਪ੍ਰਸੰਨ ਪਏ ਵਾਂਛਤ ਫਲ ਪਾਓ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਹੈੱਡ ਕਥਾ ਵਾਚਕ ਸ੍ਰੀ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਾਲੇ ਇਸ ਗੁਰੂ ਘਰ ਪਹੁੰਚੇ ਹਨ। ਸੰਗਤਾਂ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਜੀ ਆਇਆਂ ਆਖਦੇ ਹਾਂ। ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਸੰਗਤ ਜੀ, ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ ਇਸ ਅਗਸਤ ਦੇ ਮਹੀਨੇ ਦੀ ਕਥਾ ਦੀਆਂ ਹਾਜ਼ਰੀਆਂ ਭਰਨਗੇ। ਆਪ ਜੀ ਸਮਾਂ ਕੱਢ ਕੇ ਜ਼ਰੂਰ ਹੀ ਲਾਹਾ ਲੈਣਾ। ਅਸੀਂ ਇਹਨਾਂ ਦੇ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਬਹੁਤ ਹੀ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ। ਆਓ ਸੰਗਤ ਜੀ, ਇਹਨਾਂ ਪਾਸੋਂ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀ ਹਾਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲ ਉੱਚ ਦੁਮਾਲੜਾ ਸਭ ਹੋਈ ਛਿੰਝ ਇਕੱਠੀਆ ਦਈਓ ਬੈਠਾ ਵੇਖੈ ਆਪ ਜੀਓ ਵਾਤ ਵਜਨ ਟਮਕ ਭੇਰੀਆ ਮਲ ਲੱਥੇ ਲੈਂਦੇ ਫੇਰੀਆ ਨਿਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ

साहिब कमाल पीरान पीर मीरान मीर वाली एकुल आलम सरवरे कायनात दसाही पातशाहियों की आत्मक ज्योत धन धन साहिब श्री गुरु ग्रंथ साहिब महाराज सच्चे पातशाह जी दी पावन पवित्र हजूरी अंदर सुंदर सजे हुए दीवाना अंदर हाजरियां लगवा रही गुरु रूप गुरु खालसा साध संगत जीओ सारी ही संगत दिओ असीस रसना करो पवित्र दास दी हाजरी प्रवान करो बुलाओ फतेह वाहिगुरु जी का खालसा वाहिगुरु जी की फतेह। दास तो पहला बहुत ही सन्मान जो कीर्तनीय भाई गुरदयाल सिंह जी खडूर साहब वाले तिना दे कीर्तनी जथे पासों आप संगतां ने अमृतमई पावन गुरबाणी का कीर्तन सरवण किया है। भाई साहब आपां पावन शब्द सरवण करवा रहे सन मेरा वैद गुरु गोविंदा हर हर नाम औखद मुख देवै कट है जम की फंदा। मेरा सतगुरु पूरा सतगुरु ही मेरे लिए वैद है क्योंकि जिन्ना चेर जीव दे अंदर रोग दी समझ ना आवे उन्ना चेर उस दा इलाज भी जेड़ा है वह पूर्ण तौर ते नहीं हो सकता और रोग नू लभण वास्ते सियाने वैद दी लोड़ है। जिस तरह रोगी उन्ना चेर आराम दे नाल नहीं बैठदा जिन्ना चेर उन्नू सियाणा वैद ना मिल जावे। भाई गुरदास जी दे बचन हन कि जिन्ना चेर पूरा वैद ना मिले उन्ना चेर जीव दे रोगां दा इलाज हो ही नहीं सकदा और बार मुखी जिहड़े रोग हन उन्हां रोगां नूं ठीक करन दे लई सियाणे वैद दी लोड़ है। इस तरह जिहड़े अंतरीव रोग हन उन्हां नूं दूर करन वास्ते पूरे गुरु दी जीवन दे विच लोड़ है। मेरा वैद गुरु गोविंदा पूरे वैद सतगुरु ने नाम दी औषधि दित्ती है जिस नाम की औषधि दे नाल सारे ही जेड़े रोग सन वो दूर कर दिते और गुरु ने औषधि केड़ी दिती है परमेश्वर दत्ता बन्ना दुख रोग का डेरा पन्ना। जगत गुरु नानक देव साहब सच्चे पातशाह जी दे आगमन तो पहला श्रीमान भाई गुरदास जी ने लिखिया है कि संसार दी हालत कैसी सी कल आई कुत्ते मोई खाज होया मुरदार गुसाई। कलयुग दी ऐसी रौ रीत चली है कि लोकां दा जेड़ा भोजन है वह मुरदा हो गया। वैसे बाणी दे अंदर जदों समें दी गल चली है और समें दे अंदर सतगुरु जी ने यह भी दर्शाया है कि असल विच जिहड़ा कलयुग है वह शुरू कदों होया। जे आपां देखदे हां कि कलयुग दे अंदर बहुत माड़े कर्म हो रहे ने तां वधिया कलयुग है पर ऐसे मंद कर्मां दा ते आपां सतयुग दे विच भी जिक्र पढ़दे हां। रोजाना आपां सोधर दी बाणी दे अंदर यह बचन पढ़दे हां हर युग युग भगतो पाया पैज रखदा आया राम राजे हर नाखस दुष्ट हर मारिया प्रहलाद तराया। और आपां इह घटना जिहड़ी है यह ग्रंथां दे अंदर पिछले युगां दी पढ़दे हां कि हरनाक्ष किहड़े युग दे विच होया और यह कलयुग दी निशानी सी कि इस कलयुग दे अंदर आपां देखदे हां कि बाप पुत दा नहीं बन रहा। जे पुत संस्कारी नहीं है तो वह बाप दे सत्कार नूं नहीं करदा नहीं मनदा पर ऐसा वरतारा तो पिछले युगां दे विच वी वरत्या।
ਹਰਨਾਕਸ਼ ਜਿਸ ਯੁੱਗ ਦੇ ਵਿੱਚ ਹੋਇਆ ਉਹ ਆਪਾਂ ਯੁੱਗ ਦੇਖ ਸਕਦੇ ਹਾਂ ਕਿ ਮਹਾਰਾਜ ਜੀ ਨੇ ਜੇ ਸਤਿਯੁਗ ਦੀ ਗੱਲ ਕੀਤੀ ਹੈ ਤਾਂ ਉਹ ਸਮੇਂ ਵੀ ਐਸੇ ਵਰਤਾਰੇ ਵਰਤ ਰਹੇ ਨੇ, ਪਰ ਗੁਰੂ ਸਾਹਿਬ ਜੀ ਨੇ ਬਾਣੀ ਅੰਦਰ ਕਲਯੁੱਗ ਕਿਹਾ ਕਿਨੂੰ, ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ। ਸਾਡੇ ਵਾਸਤੇ ਤਾਂ ਕਲਯੁੱਗ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਆਪਾਂ ਗੁਰੂ ਦੀ ਯਾਦ ਤੋਂ, ਪਰਮਾਤਮਾ ਦੀ ਯਾਦ ਤੋਂ ਦੂਰ ਹੋ ਜਾਂਦੇ। ਸੱਚਮੁੱਚ ਜੀਵ ਲਈ, ਮਨੁੱਖ ਲਈ ਕਲਯੁੱਗ ਸ਼ੁਰੂ ਹੀ ਉਦੋਂ ਹੋਇਆ। ਪਰ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਸਮੇਂ ਦੀ ਗਰਦਿਸ਼ ਚੱਲੀ ਹੈ, ਕਲਯੁੱਗ ਦਾ ਸਮਾਂ ਆਇਆ ਤੇ ਫਿਰ ਐਸਾ ਸਮਾਂ ਸੀ, ਕੱਲ ਆਈ ਕੁੱਤੇ ਮੋਹੀ, ਖਾਜ ਹੋਇਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਣ ਦੇ ਉਲਟੀ ਵਾੜ, ਖੇਤ ਕਉ ਖਾਈ। ਇਹ ਕਲਯੁੱਗ ਦਾ ਵਰਤਾਰਾ ਸੀ ਕਿ ਜਿਹੜੇ ਰਾਜੇ ਸਨ ਉਹਨਾਂ ਵਿੱਚੋਂ ਧਰਮ ਨਿਕਲ ਗਿਆ, ਜਿਹੜੇ ਰਾਜੇ ਨੇ ਵਾੜ ਬਣ ਕੇ ਪ੍ਰਜਾ ਦੀ ਰਾਖੀ ਕਰਨੀ ਸੀ ਉਹ ਉਲਟੀ ਵਾੜ ਖੇਤ ਕਉ ਖਾਈ। ਉਹਨਾਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਅੰਦਰ ਕੀਤਾ ਹੈ, ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿਦਾ ਪਾਇਨ ਕਾਉ ਰੱਤ ਪਿੱਤ, ਕੁੱਤੇ ਉਹ ਚੱਟ ਜਾਓ। ਇਹ ਕਲਯੁੱਗ ਦੀ ਨਿਸ਼ਾਨੀ ਸੀ ਕਿ ਰਾਜੇ ਪਾਪ ਕਮਾਵਣ ਦੇ ਉਲਟੀ ਵਾੜ ਖੇਤ ਕਉ ਖਾਈ। ਔਰ ਇਹ ਨਹੀਂ ਕਿ ਉਸ ਸਮੇਂ ਐਸੇ ਰਾਜੇ ਹੋਏ ਅਤੇ ਅੱਜ ਰਾਜੇ ਜਿਹੜੇ ਨੇ ਉਹ ਬਹੁਤ ਧਰਮੀ ਬਣ ਗਏ। ਕੋਈ ਵਿਰਲਾ ਰਾਜਾ ਹੋਵੇਗਾ ਜਿਹਨੇ ਤਪ ਕਰਕੇ ਰਾਜ ਲਿਆ, ਪਰ ਰਾਜ ਕਰਕੇ ਜਿਸਨੇ ਪ੍ਰਜਾ ਦੇ ਨਾਲ ਨਿਆਉ ਕੀਤਾ ਹੋਵੇ, ਹਾਂ ਉਹਨਾਂ ਦੇ ਰਾਜ ਨੂੰ ਵੀ ਸਤਿਕਾਰਿਆ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਐਸਾ ਸੀ, ਜਿਸ ਵਕਤ ਪੈਰਲਰ ਰਾਜ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਫਾਂਸੀ 'ਤੇ ਰੱਸੇ ਨਾਲ ਲਟਕਾਏ ਗਏ, ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਤਾਂ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀ ਹੀ ਨਹੀਂ ਗਈ। ਯਾਨੀ ਕਿ ਉਹਨਾਂ ਦੇ ਰਾਜ ਵੇਲੇ ਆਪਾਂ ਹੀ ਪੜ੍ਹ ਸਕਦੇ ਹਾਂ ਕਿ ਉਸ ਰਾਜ ਦੇ ਵਿੱਚ ਕਿੰਨਾ ਘੱਟ ਕ੍ਰਾਈਮ ਜੁਰਮ ਹੋਵੇਗਾ ਕਿ ਉਹਨਾਂ ਦੇ ਰਾਜ ਵਿੱਚ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ ਗਈ। ਇਹ ਵੀ ਆਪਾਂ ਪੜ੍ਹਦੇ ਹਾਂ ਕਿ ਮਹਾਰਾਜੇ ਦੇ ਰਾਜ ਦੇ ਸਮੇਂ ਜਿਹੜੀਆਂ ਦੁਕਾਨਾਂ ਸਨ, ਬਾਜ਼ਾਰ ਸਨ, ਉਹਨਾਂ ਨੂੰ ਬਹੁਤੀ ਸਖਤੀ ਦੇ ਨਾਲ ਬੰਦ ਕਰਨ ਦੀ ਲੋੜ ਨਹੀਂ ਸੀ ਪੈਂਦੀ। ਯਾਨੀ ਕਿ ਐਡੇ ਲੋਕ ਧਰਮੀ ਸਨ, ਜੇ ਰਾਜਾ ਧਰਮੀ ਹੋਵੇਗਾ, ਜੈਸਾ ਰਾਜਾ ਵੈਸੀ ਪ੍ਰਜਾ। ਪਰ ਭਾਈ ਗੁਰਦਾਸ ਜੀ ਕਥਨ ਕਰਦੇ ਨੇ ਸਮੇਂ ਦੀ ਗਰਦਿਸ਼ ਐਸੀ ਸੀ, ਰਾਜੇ ਪਾਪ ਕਮਾਵਣ ਦੇ ਉਲਟੀ ਵਾੜ ਖੇਤ ਕਉ ਖਾਈ। ਔਰ ਅਗਲੀ ਆਸ ਜਿਹੜੀ ਹੈ ਉਹ ਲੋਕਾਂ ਨੂੰ ਧਰਮ ਦੇ ਆਗੂਆਂ ਤੋਂ ਹੁੰਦੀ ਹੈ, ਪਰ ਧਰਮ ਦੇ ਆਗੂ ਦੀ ਚੋਣ ਕਰਨੀ, ਇਹ ਤਾਂ ਹੁਣ ਬੁੱਧੀ ਰੂਪੀ ਨੇਤਰ ਕੋਲ ਹੋਵੇ ਤੇ ਫਿਰ ਹੀ ਬੰਦਾ ਗਿਆਨ ਦੇ ਬੁੱਧੀ ਰੂਪੀ ਨੇਤਰਾਂ ਦੇ ਨਾਲ ਧਰਮ ਦੇ ਆਗੂ ਦੀ ਚੋਣ ਕਰ ਸਕਦਾ ਸੀ। ਪਰ ਪ੍ਰਜਾ ਅੰਧੀ ਗਿਆਨ ਬਿਨ ਕੂੜ ਕੁਸ਼ਤ ਮੁੱਖੋਂ ਲਾਈ, ਪ੍ਰਜਾ ਦੀ ਹਾਲਤ ਹੀ ਐਸੀ ਸੀ ਗਿਆਨ ਤੋਂ ਸੱਖਣੀ ਹੋਣ ਕਰਕੇ ਕੇਵਲ ਝੂਠ ਹੀ ਪ੍ਰਧਾਨ ਹੈ, ਕੂੜ ਫਿਰੈ ਪ੍ਰਧਾਨ ਵੇ ਲਾਲੂ। ਕੂੜ ਕੁਸ਼ਤ ਮੁੱਖੋਂ ਅਲਾਈ, ਸੇਵਕ ਬੈਠਣ ਘਰਾਂ ਵਿੱਚ, ਚੇਲੇ ਸਾਂਝ ਵਜਾਇਣ ਦੇ ਨੱਚਣ ਗੁਰੂ ਬਹੁਤ ਬਿਧ ਭਾਈ। ਕਲਯੁੱਗ ਦਾ ਵਰਤਾਰਾ ਹੀ ਐਸਾ ਸੀ ਕਿ ਚੇਲੇ ਸਾਜ਼ ਵਜਾ ਰਹੇ ਨੇ ਤੇ ਨੱਚਣ ਗੁਰੂ ਬਹੁਤ ਬਿਧ ਭਾਈ, ਪੈਸੇ ਦੀ ਖਾਤਰ ਗੁਰੂ ਜਿਹੜੇ ਨੇ ਉਹ ਢੋਂਗ ਰੱਜ ਕੇ ਬੈਠੇ ਹੋਏ ਨੇ। ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤੇ ਨਾੜੇ ਜਾਈ। ਕਲਯੁੱਗ ਦਾ ਵਰਤਾਰਾ ਹੈ ਹੀ ਐਸਾ, ਗੁਰੂ ਕਲਗੀਧਰ ਜੀ ਨੇ ਲਿਖਿਆ, ਜਿਨ ਜਿਨ ਤਨਕ ਸਿੱਧ ਕੋ ਪਾਇਓ ਤਿੰਨ ਤਿੰਨ ਆਪਣਾ ਰਾਹ ਚਲਾਇਓ। ਜਿਹਨੇ ਜਿਹਨੇ ਥੋੜ੍ਹੀ ਬਹੁਤੀ ਸਿੱਧੀ ਪਾ ਲਈ ਉਹਨੇ ਤਾਂ ਆਪੋ ਆਪਣਾ ਵੱਖਰਾ ਹੀ ਮਤ ਤੋਰ ਕੇ ਆਪਣੇ ਆਪ ਦੇ ਵਿੱਚ ਗੁਰੂ ਬਣ ਕੇ ਬੈਠ ਗਿਆ। ਔਰ ਇਹ ਕਲਯੁੱਗ ਦਾ ਹੀ ਵਰਤਾਰਾ ਸੀ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਜਿਹੜੇ ਕਾਜੀ ਲੋਕਾਂ ਨੇ ਨਿਆਉ ਕਰਨਾ ਸੀ ਉਹ ਰਿਸ਼ਵਤ ਖੋਰ ਹੋ ਗਏ, ਔਰ ਲੋਕਾਂ ਕੋਲੋਂ ਪੈਸੇ ਲੈ ਕਰਕੇ ਉਹਨਾਂ ਦਾ ਜਿਹੜਾ ਨਿਆਉ ਸੀ ਉਹਨਾਂ ਦੇ ਨਾਲ ਨਹੀਂ ਸੀ ਕਰਦੇ। ਇਸ ਲਈ ਭਾਈ ਗੁਰਦਾਸ ਜੀ ਲਿਖਦੇ ਹਨ, ਵਰਤਿਆ ਪਾਪ ਸਬਸ ਜਗ ਮਾਹੀ। ਜਦੋਂ ਐਸਾ ਪਾਪ ਦਾ ਵਰਤਾਰਾ ਸੰਸਾਰ ਵਿੱਚ ਵਰਤ ਰਿਹਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਿਵ ਦ੍ਰਿਸ਼ਟੀ ਦੇ ਨਾਲ ਦੇਖਿਆ ਹੈ, ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ। ਔਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਹੜੇ ਧਰਮ ਦੇ ਪ੍ਰਜਾ ਦੀ ਰਾਖੀ ਕਰਨ ਵਾਲੇ ਰਾਜੇ ਲੋਕ ਸਨ, ਜੇ ਉਹਨਾਂ ਦੇ ਵਿੱਚ ਅਧਰਮ ਆਇਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਡੰਕੇ ਦੀ ਚੋਟ ਦੇ ਨਾਲ ਉਹਨਾਂ ਦੀਆਂ ਕਰਤੂਤਾਂ ਵੀ ਸਾਹਮਣੇ ਲਿਆਂਦੀਆਂ। ਭਾਵੇਂ ਉਸ ਵੇਲੇ ਬਾਬਰ ਚੜ੍ਹ ਕੇ ਆਇਆ, ਬਾਬਰ ਦੀਆਂ ਫੌਜਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੰਮ ਕਰ ਮੁਗਲ ਚੜਾਇਆ ਸ਼ਬਦ ਵਰਤਿਆ ਹੈ, ਪਰ ਜੇ ਧਰਮ ਦੇ ਆਗੂ ਉਸ ਵੇਲੇ ਕਾਜੀ ਸਨ, ਬ੍ਰਾਹਮਣ ਲੋਕ ਸਨ
ਅਤੇ ਜੋਗੀ ਲੋਕ ਸਨ। ਜੇ ਤਿੰਨਾਂ ਦੀਆਂ ਕਰਤੂਤਾਂ ਮਾੜੀਆਂ ਸਨ, ਕੇਵਲ ਧਰਮ ਦੇ ਪਹਿਰਾਵੇ ਪਾ ਕਰਕੇ ਲੋਕਾਂ ਨੂੰ ਦੋਨੋਂ ਹੱਥਾਂ ਨਾਲ ਲੁੱਟ ਰਹੇ ਨੇ, ਪਰ ਇਹਨਾਂ ਦੀ ਜਿਹੜੀ ਕਰਤੂਤ ਹੈ ਉਹ ਵੀ ਸਤਿਗੁਰੂ ਨੇ ਜਗ ਜ਼ਾਹਰ ਕੀਤੀ ਹੈ। ਤਿੰਨ ਮਹਾਰਾਜ ਜੀ ਨੇ ਇੱਥੇ ਜਿਹੜੇ ਧਰਮ ਦੇ ਆਗੂ ਉਹਨਾਂ ਦੀ ਗੱਲ ਕੀਤੀ ਹੈ। ਕਾਦੀ ਕੂੜ ਬੋਲ ਮਲ ਖਾਏ, ਮਹਾਰਾਜ ਕਹਿੰਦੇ ਜਿਹੜਾ ਕਾਜੀ ਹੈ ਉਹ ਝੂਠ ਬੋਲ ਕਰਕੇ ਮਲ ਖਾ ਰਿਹਾ ਹੈ। ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਸਾਨੂੰ ਵਾਰ ਵਾਰ ਸੱਚ ਬੋਲਣ ਦੀ ਪ੍ਰੇਰਣਾ ਦਿੱਤੀ ਹੈ, ਪਰ ਕਈ ਵਾਰੀ ਇਹ ਸੁਣਨ ਨੂੰ ਮਿਲਦਾ ਜੀ ਕਰੀਏ ਕਿ ਝੂਠ ਤੋਂ ਬਿਨਾਂ ਕੰਮ ਹੀ ਨਹੀਂ ਸਰਦਾ। ਠੀਕ ਹੈ।

0: ਜੇ ਜਨਮ ਨੂੰ ਹੀ ਸੂਤਕ ਮੰਨਿਆ, ਜਨਮ ਨੂੰ ਹੀ ਝੂਠ ਮੰਨ ਲਿਆ ਹੈ, ਤੇ ਫਿਰ ਤਾਂ ਘਰ ਦੀ ਕੋਈ ਵੀ ਵਸਤੂ ਜਿਹੜੀ ਹੈ ਉਹ ਹੈ ਉਹ ਸੁੱਚੀ ਨਹੀਂ ਹੈ। ਪਰ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਨੇ, ਨਾਨਕ ਸੂਤਕ ਏਵਨਾ ਪੁੱਤਰ ਹੈ ਗਿਆਨ ਉਤਾਰੈ ਧੋਏ। ਮਹਾਰਾਜ ਕਹਿੰਦੇ ਸੂਤਕ ਇਹ ਝੂਠ ਇਸ ਤਰ੍ਹਾਂ ਨਹੀਂ ਉਤਰਨੀ, ਇਹ ਝੂਠ ਉਤਰੇਗੀ ਜਿੱਦਣ ਹਿਰਦੇ ਵਿੱਚ ਗਿਆਨ ਹੋ ਗਿਆ ਕਿ ਸੁੱਚੇ ਹੋਈ ਦਾ ਕਿਸ ਤਰ੍ਹਾਂ ਹੈ। ਬਹਿਣ ਜੇ ਪਿੰਡਾਂ ਧੋਏ ਕਿ ਪਿੰਡਾਂ ਧੋਣ ਦੇ ਨਾਲ ਸੁੱਚ ਹੁੰਦੀ ਹੈ, ਠੀਕ ਹੈ ਇੱਕ ਨਹਾਉਣਾ ਚੰਗੀ ਗੱਲ ਹੈ ਸਰੀਰ ਦੀ ਸ਼ੁੱਧੀ ਵਾਸਤੇ ਸੁਚੇਤ ਹੋਣ ਦੇ ਲਈ, ਪਰ ਜਿੰਨਾ ਚਿਰ ਮਨ ਅਪਵਿੱਤਰ ਹੈ, ਮਨ ਹੀ ਝੂਠਾ ਹੈ, ਉਹਨਾਂ ਚਿਰ ਬਾਹਰਲੀ ਜਿਹੜੀ ਪਵਿੱਤਰਤਾ ਹੈ ਉਹ ਬਹੁਤੇ ਮਾਇਨੇ ਨਹੀਂ ਰਖਾਉਂਦੀ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਵਹਿਮਾਂ ਦੇ ਵਿੱਚੋਂ ਕੱਢਿਆ। ਮਹਾਰਾਜ ਕਹਿੰਦੇ ਅਸਲ ਵਿੱਚ ਸੂਤਕ ਹੈ ਕੀ, ਆਓ ਤੁਹਾਨੂੰ ਦੱਸੀਏ। ਮਹਾਰਾਜ ਕਹਿੰਦੇ ਜਿਹਬਾ ਸੂਤਕ ਕੂੜ ਹੈ। ਅਸਲ ਵਿੱਚ ਜਿਹਬਾ ਦੇ ਨਾਲ ਜਿਹੜਾ ਝੂਠ ਬੋਲਣਾ ਇਹ ਸਭ ਤੋਂ ਵੱਡਾ ਸੂਤਕ ਹੈ। ਨੇਤਰਾਂ ਨੂੰ ਪਰ ਦ੍ਰਿਸ਼ਟ ਵਿਕਾਰੀ ਬਣਾਉਣਾ ਇਹ ਸੂਤਕ ਹੈ। ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹੇ, ਕੰਨਾਂ ਦੇ ਨਾਲ ਜਿਹੜੀ ਆਪਾਂ ਨਿੰਦਾ ਸੁਣ ਰਹੇ ਹਾਂ ਇਹ ਸੂਤਕ ਹੋ ਰਿਹਾ। ਇਹਦੇ ਨਾਲ ਆਪਣਾ ਮਨ ਅਪਵਿੱਤਰ ਹੁੰਦਾ ਹੈ। ਜਿਹੜੀ ਆਪਾਂ ਨੂੰ ਨਿੰਦਾ ਬਹੁਤ ਸੋਹਣੀ ਲੱਗਦੀ ਹੈ ਨਾ, ਘੰਟਿਆਂ ਬੱਧੀ ਬੈਠ ਕੇ ਆਪਾਂ ਦੂਜਿਆਂ ਦੀ ਗੱਲ ਸੁਣਨ ਨੂੰ ਤਿਆਰ ਹੋ ਜਾਂਦੇ। ਨਿੰਦਾ ਤਾਂ ਐਸੀ ਹੈ ਕਿ ਦੋ ਬੰਦੇ ਜਾ ਰਹੇ ਨੇ, ਇੱਕ ਬੰਦੇ ਨੂੰ ਉਤਾਰ ਕੇ ਉਹ ਕਹਿੰਦਾ ਕਿ ਮੈਂ ਤੈਨੂੰ ਕਿਸੇ ਦੀ ਗੱਲ ਦੱਸਣੀ ਸੀ ਅਤੇ ਮੈਂ ਥੋੜ੍ਹਾ ਚਿਰ ਰੋਕੇ ਤੈਨੂੰ ਦੱਸਦਾ, ਫੋਨ ਕਰਦਾ। ਹਾਲੇ ਬੰਦਾ ਉਹ ਘਰ ਪਹੁੰਚਿਆ ਨਹੀਂ ਹੁੰਦਾ ਛੱਡਣ ਵਾਲਾ, ਅਤੇ ਨਾਲ ਹੀ ਫੋਨ ਕਰਕੇ ਕਹਿੰਦਾ ਉਹ ਗੱਲ ਜਿਹੜੀ ਵਿੱਚੇ ਰਹਿ ਗਈ ਸੀ ਪੂਰੀ ਕਰ ਲੈਂਦੇ। ਯਾਨੀ ਕਿ ਨਿੰਦਾ ਬੰਦੇ ਨੂੰ ਇੰਨੀ ਚੰਗੀ ਲੱਗਦੀ ਹੈ। ਪਰ ਮਹਾਰਾਜ ਕਹਿੰਦੇ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹੇ, ਨਾਨਕ ਹੰਸਾਦ ਵੀ ਬੱਧੇ ਜੰਮਪੁਰ ਜਾਹੇ। ਹੰਸ ਵਰਗਾ ਬਣਿਆ ਜੀਵ ਇਹਨਾਂ ਵਿਕਾਰਾਂ ਦੇ ਨਾਲ ਬੱਝ ਗਿਆ, ਕੰਨਾਂ ਦੇ ਨਾਲ ਨਿੰਦਾ ਸੁਣਨ ਕਰਕੇ, ਅੱਖਾਂ ਨਾਲ ਮਾੜਾ ਦੇਖਣ ਕਰਕੇ, ਜੀਭਾਂ ਨਾਲ ਝੂਠ ਬੋਲਣ ਕਰਕੇ ਮਨ ਜਿਹੜਾ ਸੀ ਉਹ ਅਪਵਿੱਤਰ ਹੋਇਆ। ਇਉਂ ਗੁਰੂ ਸਾਹਿਬ ਜੀ ਨੇ ਸ਼ਬਦ ਦੇ ਗਿਆਨ ਦੁਆਰਾ ਲੋਕਾਂ ਨੂੰ ਇਹਨਾਂ ਭਰਮ ਭੁਲੇਖਿਆਂ ਵਿੱਚੋਂ ਬਾਹਰ ਲਿਆਂਦਾ। ਜਦੋਂ ਕਿਤੇ ਕਿਸੇ ਦਾ ਅੰਤਮ ਸਮਾਂ ਆਉਣਾ ਅਤੇ ਉਸ ਵੇਲੇ ਇਹ ਵਹਿਮ ਬੜਾ ਪਿਆ ਹੋਇਆ ਸੀ। ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਮਰੇ ਹੋਏ ਪ੍ਰਾਣੀ ਲਾ ਕੇ ਦੀਵੇ ਬਾਲ ਕੇ ਰੱਖੇ ਜਾਂਦੇ ਸੀ, ਨਦੀਆਂ ਦੇ ਵਿੱਚ ਜਾ ਕਰਕੇ, ਨਹਿਰਾਂ ਦੇ ਵਿੱਚ ਜਾ ਕਰਕੇ ਦੀਵੇ ਬਾਲ ਕੇ ਰੋੜਨੇ। ਹੈਰਾਨੀ ਦੀ ਗੱਲ ਹੈ, ਸਤਿਗੁਰੂ ਜੀ ਕਹਿਣ ਲੱਗੇ ਜਹ ਪੈਡੈ ਮਹਾਂਤ ਗੁਬਾਰਾ, ਜਿਸ ਰਸਤੇ ਵਾਕੇ ਮੰਨਿਆ ਕਿ ਤੇਰੇ ਲਈ ਬਹੁਤ ਹਨੇਰਾ ਹੈ। ਕਿਉਂਕਿ ਇਹ ਹਨੇਰਾ ਦੂਰ ਤਾਂ ਹੋਣਾ ਸੀ ਪਰਮੇਸ਼ਰ ਦੀ ਬੰਦਗੀ ਦੇ ਨਾਲ, ਪਰਉਪਕਾਰ ਦੇ ਨਾਲ। ਜੇ ਆਪਾਂ ਕੋਈ ਚੰਗਾ ਕਰਮ ਕਰਦੇ ਫਿਰ ਤਾਂ ਇਹ ਸੰਸਾਰ ਤੋਂ ਬੜਾ, ਸੰਸਾਰ ਦੇ ਵਿੱਚੋਂ ਬੰਦਾ ਸੁਰਖਰੂ ਹੋ ਕੇ ਜਾਂਦਾ। ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ, ਜੀਵਨ ਦੀ ਸਭ ਤੋਂ ਵੱਡੀ ਸੱਚਾਈ ਹੈ। ਪਰ ਇਸ ਰਸਤੇ ਦੀ ਤਿਆਰੀ ਕੋਈ ਵਿਰਲੇ ਨੇ ਕੀਤੀ ਹੈ, ਪਰ ਜਦੋਂ ਜੀਵ ਪ੍ਰਾਣੀ ਚੜ੍ਹਾਈ ਕਰ ਗਿਆ ਉਦੋਂ ਦੀਵੇ ਬਾਲ ਕੇ ਰੱਖ ਦਿੱਤੇ, ਇਸ ਕਰਕੇ ਕਿਹਦਾ ਪਰਲੋਕ ਦਾ ਜਿਹੜਾ ਪੈਂਡਾ ਹੈ ਉਜਲਾ ਹੋ ਜਾਵੇ। ਪਰ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਦੀਵਾ ਮੇਰਾ ਏਕ ਨਾਮ। ਮਹਾਰਾਜ ਕਹਿੰਦੇ ਆਓ ਭਾਈ ਤੁਹਾਨੂੰ ਦੱਸੀਏ ਕਿਹੜਾ ਦੀਵਾ ਪਰਲੋਕ ਦੇ ਰਸਤੇ ਨੂੰ ਉਜਾਲਾ ਕਰਦਾ ਹੈ, ਚਾਨਣ ਕਰਦਾ ਹੈ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਹ ਚਾਨਣ ਉਹ ਸੋਖਿਆ, ਚੂਕਾ ਜਮ ਸਿਓ ਮੇਲ। ਮਹਾਰਾਜ ਕਹਿੰਦੇ ਜਦੋਂ ਗਿਆਨ ਦੇ ਦੀਵੇ ਨੇ ਪਰਮਾਤਮਾ ਦਾ ਨਾਮ ਦਾ ਦੀਵਾ ਬਾਲਿਆ, ਤਤ ਤੇਲ ਨਾਮ ਕੀਆ ਬਾਤੀ, ਦੀਪਕ ਦੇ ਉਜਿਆਰਾ, ਜੋਤ ਲਾਏ ਜਗਦੀਸ਼ ਦਿਖਾਇਆ, ਬੁੱਝੈ ਬੁੱਝਣ ਹਾਰਾ। ਜੋਤ ਲਾਏ, ਜਦੋਂ ਗਿਆਨ ਦੀ ਜੋਤ ਅੰਦਰ ਬਲੀ, ਸ਼ਬਦ ਦਾ ਦੀਵਾ ਅੰਦਰੋਂ ਬਲਿਆ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਮੈਂ ਰਤਨ ਕੋਠੜੀ ਖੁੱਲੀ ਅਨੂਪਾ। ਜਦੋਂ ਇਸ ਹਿਰਦੇ ਦੇ ਹਨੇਰੇ ਦੇ ਵਿੱਚ ਸ਼ਬਦ ਦਾ ਦੀਵਾ ਗੁਰੂ ਨੇ ਬਾਲ ਦਿੱਤਾ, ਫਿਰ ਸਾਰਾ ਹੀ ਹਨੇਰਾ ਅੰਦਰੋਂ ਦੂਰ ਹੋ ਗਿਆ। ਅਤੇ ਜਿਹਦੇ ਅੰਦਰ ਗਿਆਨ ਦਾ ਦੀਵਾ ਬਲਿਆ ਹੈ ਉਹਦੇ ਲਈ ਪਰਲੋਕ ਦਾ ਜਿਹੜਾ ਪੈਂਡਾ ਹੈ ਉਹ ਉਜਿਆਲੇ ਵਾਲਾ ਹੁੰਦਾ ਹੈ, ਹਨੇਰੇ ਵਾਲਾ ਨਹੀਂ। ਜਦੋਂ ਜੀਵ ਕਿਤੇ ਪ੍ਰਾਣੀ ਚੜ੍ਹਾਈ ਕਰ ਜਾਣਾ, ਮੈਂ ਬੇਨਤੀ ਕਰ ਰਿਹਾ ਅੱਜ ਵੀ ਇਹ ਜਿਹੜੇ ਭਰਮ ਨੇ ਸਾਡੇ ਵਿੱਚ ਬਣੇ ਹੋਏ ਨੇ ਕਿ ਮਰੇ ਹੋਏ ਪ੍ਰਾਣੀ ਨਿਮਿੱਤ ਜਿਹੜਾ ਆਪਾਂ ਸ਼ਰਾਧ ਕਰਦੇ ਹਾਂ, ਚਲੋ ਇਹਦਾ ਨਾਮ ਬਦਲ ਕੇ ਆਪਾਂ ਕੁਝ ਹੋਰ ਰੱਖ ਦਿੰਦੇ ਹਾਂ ਕਿ ਭੋਜਨ ਛਕਾ ਦਈਏ, ਲੰਗਰ ਛਕਾ ਦਈਏ। ਚੰਗੀ ਗੱਲ ਹੈ, ਲੰਗਰ ਲਾਉਣਾ ਬਹੁਤ ਚੰਗੀ ਗੱਲ ਹੈ, ਪਰ ਕੇਵਲ ਤਾਂ ਕੇਵਲ ਇਹ ਮਨ ਵਿੱਚ ਭੁਲੇਖਾ ਰੱਖ ਕੇ ਕਿ ਮੈਂ ਇੱਥੇ ਕਿਸੇ ਨੂੰ ਭੋਜਨ ਛਕਾ ਰਿਹਾ ਅਤੇ ਮੇਰੇ ਬਜ਼ੁਰਗ ਨੂੰ ਪਹੁੰਚ ਰਿਹਾ ਹੈ, ਇਹ ਵੀ ਮਹਾਰਾਜ ਕਹਿੰਦੇ ਬੜਾ ਵੱਡਾ ਭਰਮ ਪਿਆ ਹੋਇਆ ਸੀ। ਕਿਉਂਕਿ ਜਿੰਨਾ ਚਿਰ ਆਪਣੇ ਹੱਥੀਂ ਕੁਝ ਨਹੀਂ ਕੀਤਾ ਜੀਵ ਨੇ, ਜਿੰਨਾ ਚਿਰ ਉਹਨੇ ਆਪ ਦਾਨ ਪੁੰਨ ਨਹੀਂ ਕੀਤਾ, ਪਰਉਪਕਾਰੀ ਜੀਵਨ ਬਤੀਤ ਨਹੀਂ ਕੀਤਾ, ਉਹਦੇ ਮਰਨ ਤੋਂ ਬਾਅਦ ਜਾਂ ਜਿਉਂਦਿਆਂ ਜੀ ਸਾਹਿਬ ਕਹਿੰਦੇ ਉਹਨਾਂ ਬਜ਼ੁਰਗਾਂ ਨੂੰ ਜਿਹੜੇ ਪੁੱਛ ਹੀ ਨਹੀਂ ਰਹੇ, ਮਰਨ ਤੋਂ ਬਾਅਦ ਉਹਨਾਂ ਦੇ ਲਈ ਸ਼ਰਾਧ ਕਰਾ ਕੇ ਲੋਕਾਂ ਨੂੰ ਦੱਸ ਰਹੇ ਨੇ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਯਾਦ ਕਰ ਰਹੇ ਹਾਂ, ਕਿ ਉਹਨਾਂ ਦਾ ਕੀਤਾ ਹੋਇਆ ਕਰਮ ਸਫਲਾ ਹੋਵੇਗਾ। ਜੀਵਤ ਪਿੱਤਰ ਨਾ ਮਾਨੇ ਕੋ ਮੋਏ ਸ਼ਰਾਧ ਕਰਾਹੀ, ਪਰ ਕਹਿੰਦੇ ਜਿਉਂਦਿਆਂ ਜੀ ਅਤੇ ਉਹਨਾਂ ਪਿੱਤਰਾਂ ਨੂੰ ਉਹਨਾਂ ਨੂੰ ਸਤਿਕਾਰ ਦਿੱਤਾ ਹੀ ਨਹੀਂ। ਜਿਸ ਮਾਤਾ ਪਿਤਾ ਦੇ ਜਣੇ ਸਾਂ, ਜਿਨ੍ਹਾਂ ਦੀ ਸੇਵਾ ਕਰਨਾ ਫਰਜ਼ ਸੀ, ਮੁੱਖ ਅਪਿਆਉ ਬੈਠ ਕੋ ਦੈਨ, ਕਿ ਮੂੰਹੋਂ ਕੋਈ ਗੱਲ ਕਹਿੰਦੇ ਅਤੇ ਉਹਨਾਂ ਨੂੰ ਬੈਠਿਆਂ ਹੋਇਆਂ ਪੂਰੀ ਕਰਨਾ, ਇਹ ਤਾਂ ਫਿਰ ਬੱਚੇ ਦਾ ਹੀ ਫਰਜ਼ ਹੈ ਨਾ। ਜਿੰਨਾ ਚਿਰ ਬੱਚਾ ਗੋਦ ਵਿੱਚ ਹੈ, ਬੱਚਾ ਘਰ ਦੇ ਵਿੱਚ ਖੇਡ ਰਿਹਾ, ਉਹਦੀ ਸਾਰ ਮਾਂ ਬਾਪ ਲੈਂਦੇ ਨੇ, ਪਰ ਜਿੱਦਣ ਉਹ ਬਜ਼ੁਰਗ ਹੋਏ ਅਤੇ ਉਹਨਾਂ ਦੀ ਸਾਰ ਲੈਣਾ ਉਹ ਆਪਣਾ ਫਰਜ਼ ਸੀ, ਪਰ ਉਹ ਫਰਜ਼ ਭੁਲਾ ਕਰਕੇ ਅਤੇ ਬਾਅਦ ਵਿੱਚ ਕੇਵਲ ਇਹ ਕਰਮ ਕਾਂਡ ਦੇ ਵਿੱਚ ਫਸ ਕਰਕੇ ਕਹਿਣਾ ਕਿ ਜੀ ਸ਼ਰਾਧ ਕਰਾਉਣ ਲੱਗੇ ਹਾਂ ਬਜ਼ੁਰਗਾਂ ਨਿਮਿੱਤ, ਅਤੇ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਖਾਧਾ ਹੋਇਆ ਭੋਜਨ ਉਹਨਾਂ ਤੱਕ ਪਹੁੰਚ ਜਾਵੇਗਾ। ਇਸ ਕਰਕੇ ਇਹਨਾਂ ਭਰਮ ਵਿੱਚੋਂ, ਭਰਮਾਂ ਵਿੱਚੋਂ ਸਾਹਿਬ ਜੀ ਨੇ ਸਾਨੂੰ ਕੱਢਿਆ। ਸੋ ਜਿਹੜੇ ਲੋਕਾਂ ਦੇ ਵਿੱਚ ਭਰਮ ਪਏ ਹੋਏ ਸਨ, ਪਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ ਉਪਾਸ਼ਨਾ ਛੱਡ ਕੇ ਵਹਿਮਾਂ ਭਰਮਾਂ ਦੇ ਵਿੱਚ ਜ਼ਿੰਦਗੀ ਘਿਰੀ ਹੋਈ, ਬੜੀਆਂ ਮੱਠਾਂ ਨੂੰ ਪੂਜ ਰਹੇ ਨੇ, ਉਹਨਾਂ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦੇ ਕਰਕੇ ਸਾਹਿਬ ਜੀ ਨੇ ਪਰਮਾਤਮਾ ਦੀ ਭਗਤੀ ਦੇ ਲੜ ਲਾਇਆ। ਅੱਜ ਆਪਾਂ ਜਿਨ੍ਹਾਂ ਦੀ ਯਾਦ ਮਨਾਈ ਹੈ, ਭਾਈ ਬਹਿਲੋ ਜੀ, ਇਹਨਾਂ ਦਾ ਵੀ ਜੀਵਨ ਐਸਾ ਹੀ ਸੀ, ਬਹਿਲੋਲ ਅਤੇ ਇਸੇ ਤਰ੍ਹਾਂ ਫਫੜੇ ਭਾਈ ਕੇ, ਕਿਉਂਕਿ ਫਫੜਾ ਇਹ ਜਾਤੀ ਹੈ, ਔਰ ਇਹਨਾਂ ਦੇ ਵੱਡ ਵਡੇਰੇ ਆ ਕੇ ਉੱਥੇ ਵਸੇ ਅਤੇ ਨਗਰ ਵਸਾਇਆ। ਔਰ ਬਹਿਲੋਲ ਜੀ ਜਿਹੜਾ ਇਹਨਾਂ ਦਾ ਪਹਿਲਾ ਨਾਮ, ਇਹ ਲੋਕਾਂ ਦਾ ਜਥਾ ਲੈ ਕਰਕੇ ਅਤੇ ਇਹਨਾਂ ਨੇ ਨਗਾਹੇ ਵੱਲ ਜਾਣਾ। ਇਹਨਾਂ ਦੇ ਕਤਾਇਆ ਜੀ ਸਨ, ਉਹ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘੋੜੇ ਸੇਵਾ ਕਰਨ ਵਾਲੇ, ਮਹਾਰਾਜ ਜੀ ਦੀ ਸੇਵਾ ਦੇ ਵਿੱਚ ਤਤਪਰ ਰਹਿਣ ਵਾਲੇ ਸਿੱਖ ਸਨ। ਔਰ ਆਪਣੇ ਤਾਇਆ ਜੀ ਪਾਸੋਂ ਭਾਈ ਬਹਿਲੋ ਜੀ ਨੇ ਗੁਰੂ ਘਰ ਦੀ ਉਸਤਤ ਸੁਣੀ ਸੀ, ਸਿਫਤ ਸੁਣੀ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰ ਦੇ ਉੱਤੇ ਜਾ ਕਰਕੇ ਜਿਹੜੇ ਸੁੱਕੇ ਮਨ ਨੇ ਉਹ ਵੀ ਹਰੇ ਹੋ ਜਾਂਦੇ ਨੇ। ਪਰ ਮਨ ਵਿੱਚ ਖਿਆਲ ਆਉਂਦਾ ਸੀ ਕਿ ਮੈਂ 84 ਪਿੰਡਾਂ ਦਾ ਚੌਧਰੀ ਹਾਂ, ਇੰਨੀ ਜ਼ਮੀਨ ਜਾਇਦਾਦ ਦਾ ਮਾਲਕ, ਇੰਨੇ ਲੋਕ ਮੇਰਾ ਸਤਿਕਾਰ ਕਰਦੇ ਨੇ, ਜੇ ਮੈਂ ਗੁਰੂ ਦੇ ਚਰਨਾਂ ਵਿੱਚ ਜਾ ਕਰਕੇ ਝੁਕਾਂਗਾ ਤਾਂ ਮੇਰੀ ਸਿੱਖੀ ਸੇਵਕੀ ਦਾ ਕੀ ਬਣੇਗਾ, ਕਿ ਮੇਰੇ ਸੇਵਕ ਜਿਹੜੇ ਨੇ ਉਹਨਾਂ ਦਾ ਕੀ ਬਣੇਗਾ। ਪਰ ਮਨ ਦੇ ਵਿੱਚ ਵਾਰ ਵਾਰ ਇਹ ਖਿਆਲ ਆਉਂਦਾ ਸੀ, ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸਿਫਤ ਸੁਣਨੀ, ਧਰਨਕ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਾਰ, ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਜਦੋਂ ਲੋਕਾਂ ਪਾਸੋਂ ਗੱਲਾਂ ਸੁਣਨੀਆਂ ਤੇ ਮਨ ਦੇ ਵਿੱਚ ਵਾਰ ਵਾਰ ਖਿਆਲ ਆਉਣਾ ਕਿ ਮੈਂ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਪਾਂ। ਇੱਕ ਵਾਰੀ ਆਪ ਜੀ ਯਾਤਰਾ ਲੈ ਕਰਕੇ ਜਾ ਰਹੇ ਸਨ, ਮਨ ਵਿੱਚ ਖਿਆਲ ਆਇਆ ਕਿ ਜੇ ਤਾਂ ਸਤਲੁਜ ਕਰਨ ਪਾਰ ਕਰਨ ਤੋਂ ਪਹਿਲਾਂ ਪਹਿਲਾਂ ਮੈਨੂੰ ਮੇਰੇ ਨਿਗਾਹੇ ਵਾਲੇ ਨੇ ਦਰਸ਼ਨ ਦੇ ਦਿੱਤੇ ਤੇ ਠੀਕ ਹੈ, ਨਹੀਂ ਤਾਂ ਅੱਜ ਮੈਂ ਇਹ ਭੇਖ ਉਤਾਰ ਕੇ ਸਤਲੁਜ ਦੇ ਵਿੱਚ ਸੁੱਟ ਦੇਣਾ ਹੈ। ਸਾਧ ਸੰਗਤ, ਆਪਾਂ ਅੱਜ ਵੀ ਦੇਖਦੇ ਹਾਂ ਕਿ ਜਦੋਂ ਇਹਨਾਂ ਮੁਸਲਮਾਨ ਵੀਰਾਂ ਕੋਲੋਂ ਪੁੱਛੀਦਾ, ਉਹ ਤਾਂ ਕਹਿੰਦੇ ਨੇ ਸਾਡੇ ਲਈ ਕਬਰ ਨੂੰ ਪੂਜਣਾ, ਮੜੀਆਂ ਨੂੰ ਪੂਜਣਾ ਸਾਡੇ ਲਈ ਹਰਾਮ ਹੈ, ਇੱਕ ਖੁਦਾ ਤੋਂ ਸਿਵਾ ਕਿਸੇ ਪੀਰ ਦੀ ਉਪਾਸ਼ਨਾ, ਬੰਦੇ ਨੂੰ ਰੱਬ ਬਣਾ ਕਰਕੇ ਖੁਦਾ ਮਨ ਉਦੋਂ ਸ਼ਰੀਕ ਬਣਾ ਕੇ ਪੂਜਣਾ, ਉਹ ਵੀ ਸਾਡੇ ਲਈ ਹਰਾਮ ਹੈ। ਪਰ ਸਾਡੇ ਲੋਕਾਂ ਵੱਲ ਆਪਾਂ ਦੇਖ ਸਕਦੇ ਹਾਂ ਕਿ ਸਿਰ ਦੇ ਉੱਤੇ ਦਸਤਾਰਾਂ ਵੀ ਬੰਨ ਕਰਕੇ ਅੱਜ ਵੀ ਉਹਨਾਂ ਮੇਲਿਆਂ ਦੇ ਵਿੱਚ ਸ਼ਮੂਲੀਅਤ ਕਰਦੇ ਨੇ। ਔਰ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਲਿਓ ਪੰਜਾਬ ਦੀ ਧਰਤੀ 'ਤੇ ਉਹਨਾਂ ਕਬਰਾਂ ਦੇ ਉੱਤੇ, ਮੜੀਆਂ ਦੇ ਉੱਤੇ, ਪੀਰਾਂ ਦੀਆਂ ਜਗ੍ਹਾ ਦੇ ਉੱਤੇ ਮੇਲੇ ਲਾਉਣ ਵਾਲੇ ਆਪਣੇ ਲੋਕ ਅੱਗੇ ਮੋਢੀ ਹੁੰਦੇ ਨੇ। ਪਰ ਉਸ ਵੇਲੇ ਭਾਈ ਬਹਿਲੋ ਦੇ ਮਨ ਦੇ ਵਿੱਚ ਇਹ ਖਿਆਲ ਸੀ ਕਿ ਅੱਜ ਜੇ ਮੈਨੂੰ ਨਿਗਾਹੇ ਵਾਲੇ ਨੇ ਦਰਸ਼ਨ ਦੇ ਦਿੱਤੇ ਠੀਕ ਹੈ, ਨਹੀਂ ਤਾਂ ਮੈਂ ਆਹ ਜਿਹੜਾ ਭੇਖ ਪਾਇਆ ਹੋਇਆ ਉਤਾਰ ਕੇ ਪਾਸੇ ਰੱਖ ਦੇਣਾ। ਸਤਲੁਜ ਦੇ ਕੋਲ ਪਹੁੰਚ ਗਏ, ਨਾਲ ਸਾਥੀ ਜਾ ਰਹੇ ਨੇ, ਉਹਨਾਂ ਨੂੰ ਬੇੜੀ 'ਤੇ ਬਿਠਾ ਦਿੱਤਾ। ਪਰ ਉਸ ਵੇਲੇ ਜਦੋਂ ਨਾ ਐਸੀ ਕੋਈ ਕਲਾ ਵਰਤੀ ਤਾਂ ਭਾਈ ਬਹਿਲੋ ਜੀ ਦਾ ਮਨ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਭੌਰਾ ਬਣਨ ਨੂੰ ਤਿਆਰ ਸੀ। ਉਸ ਵੇਲੇ ਭੇਖ ਉਤਾਰਿਆ ਔਰ ਉਤਾਰ ਕਰਕੇ ਉਹ ਜਿਹੜੀ ਡੰਗੋਰੀ ਹੱਥ ਵਿੱਚ ਰੱਖਦੇ ਸੀ, ਜਿਹੜੀ ਪੁਸ਼ਾਕ ਪਾਉਂਦੇ ਸਨ, ਉਤਾਰ ਕੇ ਉਹਨਾਂ ਨੇ ਸਤਲੁਜ ਦੇ ਵਿੱਚ ਸੁੱਟ ਦਿੱਤੀ ਹੈ। ਔਰ ਫਿਰ ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਵਿੱਚ ਅਸਥਾਨ ਦੇ ਉੱਤੇ ਚੱਲ ਕਰਕੇ ਅੰਮ੍ਰਿਤਸਰ ਪਹੁੰਚੇ ਨੇ। ਡਿੱਠੇ ਸਭੇ ਥਾਮ ਨਹੀਂ ਤੁੱਧ ਜਿਹੇ ਆ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕੀਤੇ ਨਾ, ਦਰਸ਼ਨ ਕੀਤਿਆਂ ਮਨ ਦੇ ਵਿੱਚ ਬੜੀ ਪ੍ਰਸੰਨਤਾ ਹੋਈ। ਔਰ ਜਿਸ ਤਰ੍ਹਾਂ ਸਿੱਖ ਦਰਸ਼ਨ ਕਰ ਰਹੇ ਸਨ ਕਤਾਰਾਂ ਦੇ ਵਿੱਚ ਖਲੋ ਕਰਕੇ, ਭਾਈ ਬਹਿਲੋ ਜੀ ਉਸ ਤਰ੍ਹਾਂ ਕਤਾਰ ਦੇ ਵਿੱਚ ਲੱਗ ਗਏ। ਜਦੋਂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਭੇਟਾ ਰੱਖੀ, ਉਸ ਵੇਲੇ ਸੋਚਿਆ, ਮਨ ਦੇ ਵਿੱਚ ਖਿਆਲ ਆਇਆ ਕਿ ਗੁਰੂ ਸਾਹਿਬ ਪੁੱਛਣਗੇ ਕਿ ਤੂੰ ਚੌਧਰੀ ਹੈ, ਜਾਂ ਜੇ ਮੇਰੇ ਬਾਰੇ ਪਤਾ ਹੋਵੇਗਾ ਕਿਉਂਕਿ ਮੈਂ 84 ਪਿੰਡਾਂ ਦਾ ਚੌਧਰੀ ਹਾਂ। ਐਸਾ ਮਨ ਵਿੱਚ ਖਿਆਲ ਸੀ। ਸਾਧ ਸੰਗਤ, ਜਦੋਂ ਆਪਾਂ ਗੁਰੂ ਦੇ ਦਰ 'ਤੇ ਆਉਂਦੇ ਹਾਂ, ਇੱਥੇ ਤਾਂ ਆਪਣਾ ਅਹੁਦਾ, ਆਪਣੀ ਗਿਆਨ, ਆਪਣੇ ਗਿਆਨ ਨੂੰ, ਆਪਣੀ ਵਡਿਆਈ ਨੂੰ, ਦਾਨੇ ਕਹਿੰਦੇ ਨੇ, ਜੋੜੇ ਘਰ ਤੋਂ ਪਿੱਛੇ ਛੱਡ ਕੇ ਆਉਣਾ ਚਾਹੀਦਾ ਜੇ ਆਪਾਂ ਗੁਰੂ ਤੋਂ ਕੋਈ ਬਖਸ਼ਿਸ਼ ਲੈਣੀ ਹੈ। ਮਨ ਵਿੱਚ ਐਸਾ ਖਿਆਲ ਸੀ ਕਿ ਮੈਂ ਚੌਧਰੀ ਹਾਂ। ਅਤੇ ਜਦੋਂ ਲਾਈਨ ਦੇ ਵਿੱਚ ਲੱਗ ਗਏ, ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਗੁਰੂ ਸਾਹਿਬ ਨੇ ਉਸ ਵੇਲੇ ਕੁਝ ਵੀ ਨਾ ਪੁੱਛਿਆ। ਦੁਬਾਰਾ ਫਿਰ ਕਤਾਰ ਲੱਗੀ ਹੈ, ਫਿਰ ਮਨ ਵਿੱਚ ਖਿਆਲ ਆਇਆ ਕਿ ਸ਼ਾਇਦ ਗੁਰੂ ਸਾਹਿਬ ਦੇ ਮੈਂ ਧਿਆਨ ਵਿੱਚ ਨਹੀਂ ਆਇਆ। ਦੁਬਾਰਾ ਫਿਰ ਕਤਾਰ ਵਿੱਚ ਲੱਗ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਮਹਾਰਾਜ ਫਿਰ ਚੁੱਪ ਨੇ। ਤੀਜੀ ਵਾਰੀ ਚੱਲ ਕੇ ਭਾਈ ਬਹਿਲੋ ਜੀ ਫਿਰ ਆਏ ਨੇ ਔਰ ਉਸ ਵੇਲੇ ਗੁਰੂ ਸਾਹਿਬ ਦੇ ਚਰਨਾਂ ਦੇ ਉੱਤੇ ਸਿਰ ਰੱਖ ਦਿੱਤਾ। ਮਹਾਰਾਜ ਜੀ ਨੇ ਪੁੱਛਿਆ, ਤੂੰ ਕੌਣ? ਇਹ ਵੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਨੇ ਪਹਿਲਾਂ ਵੀ ਸੁਨੇਹਾ ਭੇਜ ਕਰਕੇ ਇਹਨੂੰ ਬੁਲਾਇਆ ਸੀ, ਪਰ ਇਹ ਆਉਣ ਨੂੰ ਉਦੋਂ ਤਿਆਰ ਨਾ ਹੋਇਆ। ਅੱਜ ਮਹਾਰਾਜ ਨੇ ਪੁੱਛਿਆ, ਕੌਣ? ਕਹਿਣ ਲੱਗਾ, ਜੀ ਚੌਧਰੀ। ਅਤੇ ਮਹਾਰਾਜ ਕਹਿੰਦੇ, ਠੀਕ ਹੈ, ਜੇ ਚੌਧਰਪੁਣੇ ਦਾ ਹਲੇ ਵੀ ਮਾਣ ਹੈ ਤਾਂ ਫਿਰ ਇੱਥੋਂ ਕੀ ਬਖਸ਼ਿਸ਼ ਪ੍ਰਾਪਤ ਕਰੇਗਾ? ਦੂਜੀ ਗੱਲ ਪੁੱਛਿਆ ਕਿ ਕਹਿਣ ਲੱਗਾ ਕਿ ਮਹਾਰਾਜ, ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ੋ। ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ ਕਿ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਉਸ ਵੇਲੇ ਮਨੋ ਗੁਰੂ ਸਾਹਿਬ ਜੀ ਦਾ ਸਿੱਖ ਬਣਨ ਲਈ ਤਿਆਰ ਹੋਇਆ। ਮਹਾਰਾਜ ਜੀ ਨੇ ਇਹ ਬਚਨ ਕਿਹਾ ਕਿ ਮਨੁੱਖਾ ਜਨਮ ਬਹੁਤ ਕੀਮਤੀ ਹੈ, ਪਰਮੇਸ਼ਵਰ ਦੀ, ਪਰਮਾਤਮਾ ਦੀ ਭਗਤੀ ਕਰਨ ਲਈ ਆਪਾਂ ਨੂੰ ਮਿਲਿਆ, ਅਤੇ ਜੇ ਆਪਾਂ ਮੜੀਆਂ ਮੱਟਾਂ ਕਬਰਾਂ ਨੂੰ ਜਾ ਕੇ ਪੂਜਣਾ ਹੈ ਤਾਂ ਫਿਰ ਉੱਥੋਂ ਆਪਾਂ ਨੂੰ ਗਿਆਨ ਕੀ ਮਿਲੇਗਾ? ਕਿਉਂਕਿ ਜਿਸ ਦੀ ਆਪਾਂ ਉਪਾਸ਼ਨਾ ਕਰਾਂਗੇ ਵੈਸਾ ਹੀ ਮਨ ਦੇ ਵਿੱਚ ਜਿਹੜਾ ਹੈ ਉਹ ਗਿਆਨ ਪ੍ਰਾਪਤ ਹੁੰਦਾ ਹੈ। ਅਤੇ ਕਬਰਾਂ ਨੂੰ ਪੂਜਣ ਵਾਲੇ, ਪੱਥਰਾਂ ਨੂੰ ਪੂਜਣ ਵਾਲੇ, ਉਹਨਾਂ ਦੇ ਮਨ ਵੀ ਤਾਂ ਪੱਥਰ ਹੀ ਬਣੇ ਪਏ ਨੇ। ਔਰ ਉਸ ਵੇਲੇ ਬੇਨਤੀ ਕੀਤੀ, ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੇਰੇ 'ਤੇ ਬਖਸ਼ਿਸ਼ ਕਰੋ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਗੁਰੂ ਨਾਨਕ ਸਾਹਿਬ ਦੇ ਘਰ ਜਿਹਦੇ ਉੱਤੇ ਬਖਸ਼ਿਸ਼ ਹੋਈ ਹੈ ਨਾ, ਉਹ ਬਖਸ਼ਿਸ਼ ਸੇਵਾ ਤੋਂ ਮਿਲੀ ਹੈ। ਅਤੇ ਸਾਧ ਸੰਗਤ, ਇਹ ਗੱਲ ਸੱਚੀ ਹੈ ਕਿ ਇਸ ਦਰ ਦੇ ਉੱਤੇ ਆ ਕਰਕੇ ਜਿਨ੍ਹਾਂ ਨੇ ਸੰਗਤ ਦੇ ਜੋੜੇ ਝਾੜੇ, ਜੂਠੇ ਭਾਂਡੇ ਮਾਂਜੇ, ਦਰੀਆਂ ਝਾੜੀਆਂ, ਜਾਂ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਜਿਹੜੇ ਲੱਗੇ ਨੇ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਵੱਡੇ ਵੱਡੇ ਮੁਰਾਤਬੇ ਬਖਸ਼ੇ ਹਨ, ਵੱਡੇ ਵੱਡੇ ਅਹੁਦੇ ਉਹਨਾਂ ਨੇ ਹੀ ਮਾਣੇ ਨੇ। ਅਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਹੈ ਕਿ ਸੇਵਕ ਸੇਵਾ ਕਰੇ ਕਿਸ ਤਰ੍ਹਾਂ, ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਮਹਾਰਾਜ ਕਹਿੰਦੇ, ਜੇ ਤੂੰ ਮਨ ਕਰਕੇ ਇਸ ਤਰ੍ਹਾਂ ਗੁਰੂ ਦਾ ਬਣ ਜਾਵੇ ਨਾ, ਜਿਸ ਤਰ੍ਹਾਂ ਹਾਥੀ ਕੁੰਡੇ ਸਹਾਰਦਾ ਹੈ, ਉਹ ਕਦੇ ਉਲਾਂਭੇ ਤਾਂ ਨਹੀਂ ਦੇ ਰਿਹਾ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਨ ਜਿਉਂ ਸਿਰ ਦੇ, ਅਹਿਰਨ ਆਪਣੇ ਉੱਪਰ ਬਦਾਨ ਦੀ ਚੋਟ ਸਹਾਰਦੀ ਹੈ ਪਰ ਉੱਥੇ ਅਡੋਲ ਰਹਿੰਦੀ ਹੈ। ਇਸ ਤਰ੍ਹਾਂ ਮਨ ਅਤੇ ਤਨ ਗੁਰੂ ਨੂੰ ਅਰਪਣ ਕਰ, ਗੁਰੂ ਦੇ ਨਾਲ ਕਦੇ ਹਿਸਾਬ ਕਿਤਾਬ ਨਾ ਕਰ ਕਿ ਮੈਂ ਆਹ ਕੀਤਾ ਅਤੇ ਮੈਨੂੰ ਇਹਦੇ ਬਦਲੇ ਤੂੰ ਆਹ ਦੇ। ਇੱਥੇ ਮਹਾਰਾਜ ਕਹਿੰਦੇ, ਜਿਹੜਾ ਅਸਲ ਵਿੱਚ ਆਸ਼ਕ ਹੈ ਉਹ ਲੇਖਿਆਂ ਵਿੱਚ ਨਹੀਂ ਪੈਂਦਾ। ਆਸ਼ਕ ਇਹ ਨਾ ਆਖੀ ਹੈ ਜੇ ਲੇਖਾ ਵਰਤੈ ਸੋਏ। ਉਸ ਵੇਲੇ ਗੁਰੂ ਸਾਹਿਬ ਜੀ ਦਾ ਹੁਕਮ ਹੋਇਆ, ਮਹਾਰਾਜ ਕਹਿੰਦੇ ਜਿੰਨੇ ਵੀ ਇੱਥੇ ਬਖਸ਼ਿਸ਼ ਮਾਣੀ ਹੈ ਗੁਰੂ ਨਾਨਕ ਸਾਹਿਬ ਦੇ ਘਰ ਸੇਵਾ ਕਰਕੇ ਮਾਣੀ ਹੈ। ਭਾਈ ਬਹਿਲੋ ਜੀ ਸੇਵਾ ਦੇ ਵਿੱਚ ਲੱਗ ਗਏ। ਉਸ ਵੇਲੇ ਸਰੋਵਰ ਦੀ ਕਾਰ ਸਤਿਗੁਰੂ ਜੀ ਕਰਾ ਰਹੇ ਸਨ ਅਤੇ ਭਾਈ ਬਹਿਲੋ ਜੀ ਨੇ ਜਿਸ ਤਰ੍ਹਾਂ ਸਿੱਖਾਂ ਨੇ ਮਿੱਟੀ ਪੁੱਟ ਕੇ ਸਰੋਵਰ ਵਿੱਚੋਂ ਟੋਕਰੀਆਂ ਸਿਰ 'ਤੇ ਰੱਖ ਕੇ ਦੂਰ ਸੁੱਟ ਕੇ ਆਉਣੀਆਂ, ਕਿਉਂਕਿ ਭਾਵੇਂ ਇਹ ਨਗਰ ਦੀ ਮੋਹੜੀ ਗੁਰੂ ਰਾਮਦਾਸ ਜੀ ਨੇ ਗੱਡੀ, ਸਰੋਵਰ ਦਾ ਟੱਕ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਵੇਲੇ ਲੱਗਾ, ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਹੈ। ਔਰ ਨਗਰ ਵਸਾਉਣ ਦਾ ਹੁਕਮ ਗੁਰੂ ਅਮਰਦਾਸ ਸਾਹਿਬ ਜੀ ਦਾ ਹੋਇਆ, ਪਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਗਰ ਵਸਾਇਆ ਹੈ, ਪਰ ਬਾਅਦ ਵਿੱਚ ਜਿਹੜੀ ਸਰੋਵਰ ਦੀ ਕਾਰ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮੁਕੰਮਲ ਕੀਤੀ ਹੈ। ਹਰਿਮੰਦਰ ਸਾਹਿਬ ਦੀ ਨੀਂਹ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੀ ਹੱਥੀਂ ਰੱਖੀ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੇਲੇ ਇਸ ਸਰੋਵਰ ਦੀ ਕਾਰ ਹੋ ਰਹੀ, ਔਰ ਭਾਈ ਬਹਿਲੋ ਜੀ ਨੇ ਮਿੱਟੀ ਪੁੱਟਣੀ, ਟੋਕਰੀ ਸਿਰ 'ਤੇ ਰੱਖਣੀ ਅਤੇ ਦੂਰ ਸੁੱਟ ਕੇ ਆਉਣੀ। ਅੱਜ ਵੀ ਤੁਸੀਂ ਦੇਖੋ, ਭਾਈ ਬਹਿਲੋ ਜੀ ਨੇ ਸਾਰਾ ਦਿਨ ਸੇਵਾ ਕੀਤੀ, ਕਿਉਂਕਿ ਪਹਿਲਾਂ ਤਾਂ ਮਨ ਵਿੱਚ ਇਹ ਖਿਆਲ ਸੀ ਕਿ ਮੈਂ ਚੌਧਰੀ, ਪਰ ਜਦੋਂ ਭਾਈ ਮੰਝ ਜੀ ਵਰਗੇ ਗੁਰੂ ਕੇ ਪਿਆਰ ਵਾਲੇ ਸਿੱਖ ਜਦੋਂ ਦੇਖਿਆ ਕਿ ਇੰਨੇ ਪਿੰਡਾਂ ਦਾ ਚੌਧਰੀ ਸਰਦਾਰ ਉਹ ਸਿਰ 'ਤੇ ਟੋਕਰੀ ਧਰੀ ਜਾ ਰਿਹਾ ਹੈ, ਇਹਨੂੰ ਕਿਹੜਾ ਇੱਥੇ ਰਸ ਆਉਂਦਾ ਹੋਵੇਗਾ। ਕਿਉਂਕਿ ਜਦੋਂ ਕਿਸੇ ਦਾ ਕੋਈ ਨਸ਼ਾ ਛਡਾਉਣਾ ਹੋਵੇ ਨਾ, ਤਾਂ ਤੁਸੀਂ ਇਹ ਦੇਖੋ ਕਿ ਡਾਕਟਰ ਵੈਦ ਜਿਹੜੇ ਨੇ ਉਹ ਕੋਈ ਹੋਰ ਤਰ੍ਹਾਂ ਦਾ ਉਹਨਾਂ ਨੂੰ ਜਿਹੜਾ ਇਲਾਜ ਕਰਨ ਵਾਸਤੇ ਉਹਨਾਂ ਨੂੰ ਕੋਈ ਔਸ਼ਧੀ ਦਿੰਦੇ ਨੇ, ਯਾਨੀ ਕਿ ਇਹਦਾ ਰਸ ਘੱਟ ਕੇ ਇਹਨੂੰ ਇਹਦਾ ਰਸ ਆਉਣ ਲੱਗ ਪਏ, ਹੌਲੀ ਹੌਲੀ ਇਹ ਜਿਹੜਾ ਨਸ਼ਾ ਇਹਦੇ ਸਰੀਰ ਲਈ ਮਾੜਾ ਸੀ ਉਹ ਛੱਡ ਦੇਵੇ। ਇਸੇ ਤਰ੍ਹਾਂ ਸਤਿਗੁਰ ਪੂਰਾ ਵੈਦ ਹੈ, ਮੇਰਾ ਵੈਦ ਗੁਰੂ ਗੋਬਿੰਦਾ। ਜਿਹੜੇ ਇਹ ਵਿਸ਼ਿਆਂ ਦੇ ਰਸ ਆ ਰਹੇ ਜਾਂ ਜਿਹੜੇ ਆ ਪਖੰਡਾਂ ਦੇ ਵਿੱਚ ਜ਼ਿੰਦਗੀ ਘਿਰੀ ਹੋਈ ਸੀ, ਵਹਿਮਾਂ ਦੇ ਵਿੱਚ, ਕਰਮ ਕਾਂਡਾਂ ਦੇ ਵਿੱਚ, ਇਹਨਾਂ 'ਚੋਂ ਬਾਹਰ ਕੱਢਣ ਵਾਸਤੇ ਗੁਰੂ ਸਾਹਿਬ ਜੀ ਨੇ ਸੇਵਾ ਦੀ ਦਾਤ ਬਖਸ਼ੀ। ਜਦੋਂ ਭਾਈ ਬਹਿਲੋ ਨੇ ਸਾਰਾ ਦਿਨ ਸੇਵਾ ਕੀਤੀ, ਇਹਨੇ ਸਿਰ 'ਤੇ ਟੋਕਰੀ ਢੋਈ, ਅੱਜ ਜਿਹੜਾ ਆਤਮਕ ਆਨੰਦ ਆਇਆ, ਰਸ ਆਇਆ, ਪਹਿਲਾਂ ਐਸਾ ਜੀਵਨ ਵਿੱਚ ਕਦੇ ਰਸ ਆਇਆ ਹੀ ਨਹੀਂ ਸੀ। ਉਸ ਵੇਲੇ ਕਿਉਂਕਿ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਨੇ ਇੱਤ ਤਨ ਲਾਗੈ ਬਾਣੀਆਂ ਸੁੱਖ ਹੋਵੇ ਸੇਵਕ ਮਾਣੀਆਂ, ਜਦੋਂ ਗੁਰੂ ਦਾ ਬਚਨ ਹਿਰਦੇ ਵਿੱਚ ਘਰ ਕਰਦਾ ਹੈ ਨਾ, ਸੇਵਾ ਕਰਨ ਲਈ ਮਨ ਤਿਆਰ ਹੀ ਉਦੋਂ ਹੁੰਦਾ ਹੈ। ਭਾਵੇਂ ਆਪਾਂ ਨੂੰ ਪਤਾ ਹੈ ਕਿ ਗੁਰੂ ਦੀਆਂ ਸੇਵਾ ਕਰਨ ਵਾਲਿਆਂ ਦੇ ਉੱਤੇ ਬੜੀਆਂ ਬਖਸ਼ਿਸ਼ਾਂ ਹੋਈਆਂ ਨੇ, ਪਰ ਸੇਵਾ ਕਰਨ ਲਈ ਮਨ ਤਿਆਰ ਹੋਣਾ ਹੀ ਉਦੋਂ ਹੈ ਜਦੋਂ ਗੁਰੂ ਦਾ ਬਚਨ, ਗੁਰੂ ਦਾ ਉਪਦੇਸ਼ ਹਿਰਦੇ 'ਚ ਘਰ ਕਰ ਜਾਂਦਾ ਹੈ। ਇੱਤ ਤਨ ਲਾਗੈ ਬਾਣੀਆਂ ਸੁੱਖ ਹੋਵੇ ਸੇਵਕ ਮਾਣੀ, ਫਿਰ ਸੇਵਾ ਕਰਨ ਵਾਲੇ ਨੂੰ ਸੁੱਖ ਜਿਹੜਾ ਆਉਂਦਾ ਹੈ ਨਾ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਹੁਣ ਭਾਈ ਬਹਿਲੋ, ਪਹਿਲਾਂ ਤਾਂ ਉਹਨੇ ਆਪਣੀ ਚੌਧਰਤਾ ਦਾ ਮਾਣ ਤਿਆਗਿਆ, ਕਿਉਂਕਿ ਮਨ ਵਿੱਚ ਇਹੋ ਖਿਆਲ ਸੀ ਕਿ ਮੈਂ ਚੌਧਰੀ ਹਾਂ। ਸੇਵਾ ਕਰਨ ਲੱਗੇ, ਸੇਵਾ ਕਰਦਿਆਂ ਕਰਦਿਆਂ ਉਹ ਰਸ ਐਸਾ ਆਉਣ ਲੱਗਾ, ਕਿਉਂਕਿ ਦਾਸ ਨੇ ਤਾਂ ਅੱਖੀਂ ਦੇਖਿਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ। ਆ ਪਿਛਲੇ ਦਿਨੀ ਜਦੋਂ ਸਰੋਵਰ ਦੀ ਕਾਰ ਹੋਈ ਅਤੇ ਜਿਹੜੇ ਵੱਡੇ ਵੱਡੇ ਇੰਜੀਨੀਅਰ ਹਿਸਾਬ ਲਾ ਕੇ ਬੈਠੇ ਸੀ ਨਾ ਕਿ ਇੰਨੇ ਦਿਨਾਂ ਦੇ ਵਿੱਚ ਇਹ ਸੇਵਾ ਮੁਕੰਮਲ ਹੋਣੀ ਹੈ, ਉਸ ਤੋਂ ਅੱਧੇ ਵੀ ਦਿਨ ਨਹੀਂ ਲੱਗੇ, ਸੰਗਤਾਂ ਨੇ ਉਹ ਜਿਹੜੀ ਕਾਰ ਸੀ ਉਹ ਮੁਕੰਮਲ ਕਰ ਦਿੱਤੀ। ਔਰ ਉਹ ਸੇਵਾ ਕਾਰ ਕਰਨ ਵਾਸਤੇ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਉਹ ਬਾਲਟਿਆਂ ਦੇ ਵਿੱਚ ਗਾਰ ਪਾ ਰਹੇ ਸਨ, ਜੇ ਕਿਸੇ ਨੂੰ ਬਾਲਟੇ ਵੀ ਨਾ ਮਿਲੇ ਤਾਂ ਸੰਗਤਾਂ ਨੇ ਆਪਣੀਆਂ ਝੋਲੀਆਂ ਅੱਡ ਕੇ ਉਹ ਜਿਹੜੀ ਕਾਰ ਸੀ ਆਪਣੀ ਝੋਲੀ ਦੇ ਵਿੱਚ ਪਾਉਣੀ ਸ਼ੁਰੂ ਕੀਤੀ। ਦਾਸ ਨੇ ਤਾਂ ਅੱਖੀਂ ਦੇਖਿਆ ਲੰਮੀਆਂ ਕਤਾਰਾਂ ਲੱਗੀਆਂ ਸਨ ਅਤੇ ਸੰਗਤਾਂ ਆਪਣੀ ਝੋਲੀ ਦੇ ਵਿੱਚ ਉਹ ਕਾਰ ਲੈ ਕਰਕੇ ਬਾਹਰ ਜਾ ਕਰਕੇ ਢੇਰ ਲਾ ਰਹੇ ਸਨ ਅਤੇ ਕਈ ਤਾਂ ਗੁਰਮੁਖ ਪਿਆਰੇ ਆਪਣੇ ਘਰਾਂ ਨੂੰ ਉਹ ਸੇਵਾ ਜਾਣ ਕਰਕੇ ਲਿਜਾ ਰਹੇ ਨੇ। ਭਾਈ ਬਹਿਲੋ ਨੇ ਸਰੋਵਰ ਦੀ ਸੇਵਾ ਕੀਤੀ ਹੈ ਅਤੇ ਜਦੋਂ ਸਰੋਵਰ ਦੀ ਸੇਵਾ ਪੂਰੀ ਹੋਈ, ਉਹ ਸਰੋਵਰ ਦੇ ਪੌੜ ਤਿਆਰ ਕਰਨੇ ਸੀ, ਪੱਕੇ ਇੱਟਾਂ ਦੀ ਲੋੜ ਸੀ, ਅਤੇ ਉਸ ਵੇਲੇ ਭਾਈ ਬਹਿਲੋ ਜੀ ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ, ਕਿਉਂਕਿ ਇਹਨਾਂ ਦੇ ਪੱਠੇ ਵੀ ਸਨ, ਚੌਧਰੀ ਵੀ ਰਹੇ ਹਨ, ਇਹਨਾਂ ਨੂੰ ਪਤਾ ਸੀ ਕਿ ਜਿਹੜੀਆਂ ਇੱਟਾਂ ਨੇ ਉਹ ਕਿਸ ਤਰ੍ਹਾਂ ਪੱਕਦੀਆਂ ਨੇ, ਕਿਉਂਕਿ ਜਦੋਂ ਪਜਾਵੇ ਲਾਏ ਗਏ ਇੱਟਾਂ ਪਕਾਉਣ ਦੇ ਲਈ ਤਾਂ ਗੁਰੂ ਸਾਹਿਬ ਨੇ ਇੱਟਾਂ ਫੜ ਕੇ ਦੇਖੀਆਂ ਅਤੇ ਪਿੱਲੀਆਂ, ਅਤੇ ਮਹਾਰਾਜ ਜੀ ਨੇ ਬਚਨ ਕਿਹਾ ਕਿ ਇਹ ਉਹ ਸਰੋਵਰ ਹੈ ਜਿੱਥੇ ਹਜ਼ਾਰਾਂ ਲੱਖਾਂ ਕਰੋੜਾਂ ਪ੍ਰਾਣੀਆਂ ਨੇ ਆ ਕਰਕੇ ਇਸ ਵਿੱਚੋਂ ਵੱਡਾ ਲਾਹਾ ਲੈਣਾ ਇਸ਼ਨਾਨ ਕਰਕੇ। ਮਹਾਰਾਜ ਕਹਿੰਦੇ ਇਸ ਸਰੋਵਰ ਦੀਆਂ ਜਿਹੜੀਆਂ ਇੱਟਾਂ ਹਨ ਇਹ ਪਿੱਲੀਆਂ ਨਹੀਂ ਹੋਣੀਆਂ ਚਾਹੀਦੀਆਂ। ਉਸ ਵੇਲੇ ਗੱਲ ਚੱਲੀ ਕਿ ਇੱਟਾਂ ਪੱਕਣਗੀਆਂ ਕਿਸ ਤਰ੍ਹਾਂ, ਕਹਿੰਦੇ ਜੀ ਜੇ ਇਹਦੇ ਵਿੱਚ ਮਲੀ ਪਾਈ ਜਾਵੇ ਲਿਆ ਕਰਕੇ, ਜਿਹਦੇ ਵਿੱਚ ਲਿਆ ਕਰਕੇ ਉਸ ਵੇਲੇ ਦਾ ਕੂੜਾ ਕਰਕਟ ਜਿਹੜਾ ਸੀ ਉਹ ਲਿਆ ਕੇ ਪਾਇਆ ਜਾਵੇ, ਤੇਟਾਂ ਬਹੁਤ ਪੱਕਦੀਆਂ ਨੇ, ਕਿਸੇ ਤੋਂ ਸੁਣ ਲਿਆ। ਭਾਈ ਬਹਿਲੋ ਜੀ ਨੇ ਉਸ ਵੇਲੇ ਨਗਰ ਤੋਂ ਬਾਰ ਬਾਰ ਜਿੰਨੇ ਕੂੜੇ ਦੇ ਢੇਰ ਲੱਗੇ ਹੁੰਦੇ ਸੀ ਉਹ ਇਕੱਠਾ ਕਰਨਾ ਅਤੇ ਉਹਨਾਂ ਪੰਜਾਬਿਆਂ ਦੇ ਵਿੱਚ ਲਿਆ ਕਰਕੇ ਉਹ ਕੂੜਾ ਪਾਉਣਾ ਇੱਟਾਂ ਪਕਾਉਣ ਦੇ ਲਈ। ਇੱਕ ਦਿਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉੱਥੇ ਆਏ, ਜਦੋਂ ਗੁਰੂ ਸਾਹਿਬ ਜੀ ਨੇ ਉਹ ਇੱਟਾਂ ਆਪ ਦੇਖੀਆਂ ਤੇ ਇੱਟਾਂ ਬਹੁਤ ਪੱਕੀਆਂ ਹੋਈਆਂ, ਤੇ ਉਸ ਵੇਲੇ ਗੁਰੂ ਸਾਹਿਬ ਨੇ ਇੰਨੀਆਂ ਸੋਹਣੀਆਂ ਇੱਟਾਂ ਦੇ ਕਰਕੇ ਕਾਰਨ ਪੁੱਛਿਆ ਤੇ ਸਿੱਖਾਂ ਨੇ ਦੱਸਿਆ ਕਿ ਇਹ ਸੇਵਾ ਜੀ ਭਾਈ ਬਹਿਲੋ ਨੇ ਕੀਤੀ ਹੈ। ਔਰ ਭਾਈ ਬਹਿਲੋ ਆਸ ਪਾਸ ਜਿੰਨਾ ਕੂੜਾ ਹੁੰਦਾ ਇਕੱਠਾ ਕਰਕੇ ਲਿਆ ਕੇ ਪੱਠੇ ਦੇ ਵਿੱਚ ਪਾਉਂਦੇ ਨੇ, ਇੱਟਾਂ ਪਕਾਉਣ ਲਈ ਤਿਆਰ ਕਰਦੇ ਨੇ। ਤੇ ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਨੇਹਾ ਦਿੱਤਾ ਭਾਈ ਬਹਿਲੋ ਨੂੰ ਬੁਲਾਓ। ਭਾਈ ਬਹਿਲੋ ਸੰਗਤ ਵਿੱਚ ਹੀ ਖੜੇ ਸਨ ਪਰ ਪਿੱਛੇ ਹਟ ਕੇ, ਕਿਉਂਕਿ ਬਸਤਰ ਜਿਹੜੇ ਸਨ ਉਹ ਗਾਰ ਦੇ ਨਾਲ ਭਰੇ ਹੋਏ ਨੇ। ਔਰ ਮਨ ਵਿੱਚ ਖਿਆਲ ਆਇਆ ਕਿ ਆਪਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਜਾਂਦੇ ਹਾਂ ਤੇ ਬਸਤਰ ਸਾਫ਼ ਹੋਣ, ਇਸ਼ਨਾਨ ਕੀਤਾ ਹੋਵੇ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸ ਵੇਲੇ ਭਾਈ ਬਹਿਲੋ ਨੂੰ ਆਵਾਜ਼ ਦੇ ਕੇ ਕੋਲ ਬੁਲਾਇਆ ਔਰ ਭਾਈ ਬਹਿਲੋ ਜੀ ਨੂੰ ਆਪਣੇ ਗਲ ਦੇ ਨਾਲ ਲਾ ਲਿਆ। ਬਸਤਰ ਭਾਵੇਂ ਗਾਰ ਦੇ ਨਾਲ ਭਰੇ ਸਨ, ਉਸ ਵੇਲੇ ਭਾਈ ਬਹਿਲੋ ਨੂੰ ਇਹ ਜ਼ਰੂਰ ਮਹਿਸੂਸ ਹੋਇਆ ਕਿ ਮੇਰੇ ਬਸਤਰ ਭਰੇ ਹੋਏ ਨੇ, ਪਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਗਲ ਦੇ ਨਾਲ ਲਾ ਕਰਕੇ ਨਾ ਭਾਈ ਬਹਿਲੋ ਨੂੰ ਇਹ ਬਚਨ ਕਿਹਾ। ਸਾਹਿਬ ਕਹਿਣ ਲੱਗੇ, ਭਾਈ ਬਹਿਲੋ ਸਭ ਤੋਂ ਪਹਿਲੋਂ, ਯਾਨੀ ਕਿ ਦਰਗਾਹ ਦੀਆਂ ਬਖਸ਼ਿਸ਼ਾਂ ਭਾਈ ਬਹਿਲੋ ਨੂੰ ਸਭ ਤੋਂ ਪਹਿਲੋਂ ਮਿਲਣਗੀਆਂ। ਜਦੋਂ ਮਾਲਵੇ ਦੀ ਆਪਾਂ ਸਿੱਖੀ ਪੜ੍ਹਦੇ ਹਾਂ ਤੇ ਭਾਈ ਬਹਿਲੋ ਜੀ ਦਾ ਜੀਵਨ ਦੇਖ ਲਈਏ, ਇਹ ਬਖਸ਼ਿਸ਼ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਜੀ ਪਾਸੋਂ ਭਾਈ ਬਹਿਲੋ ਨੇ ਹੀ ਲਈ ਹੈ ਮਾਲਵੇ ਦੀ ਧਰਤੀ ਤੋਂ। ਭਾਈ ਬਹਿਲੋ ਸਭ ਤੋਂ ਪਹਿਲੋਂ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਿਸ ਤਰ੍ਹਾਂ ਭਾਈ ਮੰਝ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਕੇ ਬਚਨ ਕਿਹਾ, ਸੀਨਾ ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣਹਾਰਾ। ਭਾਈ ਮੰਝ ਜੀ ਵੀ ਚੌਧਰੀ ਸਨ ਪਰ ਚੌਧਰਪੁਣੇ ਦਾ ਮਾਣ ਤਿਆਗਿਆ, ਕਿਉਂਕਿ ਜਦੋਂ ਗੁਰੂ ਸਾਹਿਬ ਜੀ ਨੇ ਭਾਈ ਬਹਿਲੋ ਦੀ ਸਿੱਖੀ ਦਾ ਇਹਨਾਂ ਨੂੰ ਮਾਣ ਦਿੱਤਾ ਤੇ ਸਭ ਤੋਂ ਪਹਿਲੋਂ ਇਹ ਸ਼ਬਦ ਕਹਿ ਕੇ ਨਵਾਜਿਆ। ਇਸ ਤਰ੍ਹਾਂ ਭਾਈ ਬਹਿਲੋ ਨੂੰ ਹੁਕਮ ਹੋਇਆ, ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪੁੱਛਿਆ ਸੀ ਇਹ ਇੱਟਾਂ ਕਿਹਦੀਆਂ, ਉਹ ਕਹਿਣ ਲੱਗਾ ਮਹਾਰਾਜ ਕਹਿੰਦੇ ਨੇ ਚੌਧਰੀ ਦੀਆਂ। ਤੇ ਭਾਈ ਬਹਿਲੋ ਉਸ ਵੇਲੇ ਮਹਾਰਾਜ ਦੇ ਚਰਨ ਫੜ ਕੇ ਕਹਿਣ ਲੱਗਾ, ਮਹਾਰਾਜ ਨਹੀਂ, ਇਹ ਸਭ ਸੇਵਾ ਸਾਰੀ ਤੇਰੀ ਬਖਸ਼ੀ ਹੋਈ। ਮਹਾਰਾਜ ਕਹਿਣ ਲੱਗੇ, ਨਹੀਂ ਭੱਠੇ ਚੌਧਰੀ ਦੇ। ਉਦੋਂ ਵੀ ਮਹਾਰਾਜ ਦੇ ਚਰਨ ਫੜ ਕੇ ਕਿਹਾ, ਨਹੀਂ ਸਤਿਗੁਰੂ ਤੇਰੇ ਸਿੱਖ ਦੇ। ਫਿਰ ਮਹਾਰਾਜ ਕਹਿੰਦੇ, ਇਹ ਸਾਰੀ ਮਿਹਨਤ ਚੌਧਰੀ ਨੇ ਕੀਤੀ? ਕਹਿਣ ਲੱਗਾ, ਨਹੀਂ ਸਤਿਗੁਰੂ, ਇਹ ਤੇਰੀ ਦਿੱਤੀ ਹੋਈ ਬਖਸ਼ਿਸ਼ ਦੇ ਨਾਲ ਹੀ ਸੇਵਾ ਹੋ ਸਕੀ ਹੈ, ਕਿਉਂਕਿ ਪਹਿਲਾਂ ਮਾਣ ਸੀ ਨਾ ਚੌਧਰਪੁਣੇ ਦਾ ਕਿ ਮੈਂ ਚੌਧਰੀ। ਗੁਰੂ ਸਾਹਿਬ ਜੀ ਨੇ ਤਿੰਨ ਵਾਰੀ ਟਣਕਾ ਕੇ ਕਿਹਾ ਸੀ, ਪਰ ਉਸ ਵੇਲੇ ਭਾਈ ਬਹਿਲੋ ਦੇ ਮੂੰਹੋਂ ਇਹੋ ਸ਼ਬਦ ਨਿਕਲਦੇ ਰਹੇ, ਸਤਿਗੁਰੂ ਤੇਰਾ ਦਿੱਤਾ, ਤੇਰਾ ਸੇਵਕ, ਤੇਰੀ ਬਖਸ਼ਿਸ਼। ਕਿਉਂਕਿ ਇਹ ਬਾਣੀ ਦੇ ਬਚਨ ਹਨ, ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿੱਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਜਿੰਨਾ ਚਿਰ ਮਨ ਵਿੱਚ ਮੈਂ ਮੇਰੀ ਹੋਵੇ ਨਾ, ਉਹਨਾਂ ਚਿਰ ਜੀਵਨ ਦਾ ਇਹ ਕਾਰਜ ਸਵਰਦਾ ਹੀ ਨਹੀਂ। ਜਿੱਦਣ ਮੇਰੀ ਮੇਰੀ ਮਿੱਟ ਜਾਂਦੀ ਆ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿੱਟ ਗਿਆ, ਜਤ ਦੇਖੋ ਤਤ ਤੂੰ। ਇਉਂ ਭਾਈ ਬਹਿਲੋ ਜੀ ਨੇ ਵੱਡੀਆਂ ਬਖਸ਼ਿਸ਼ਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰ ਤੋਂ ਮਾਣੀਆਂ ਨੇ। ਅੱਜ ਆਪਾਂ ਉਹਨਾਂ ਦਾ ਦਿਹਾੜਾ ਮਨਾ ਰਹੇ ਸੀ, ਕਿਉਂਕਿ ਸ੍ਰੀ ਸਹਿਜ ਪਾਠ ਦੇ ਭੋਗ ਪਏ ਹਨ ਤੇ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਨੇ, ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਕਿਉਂਕਿ ਸੰਸਾਰ ਦੇ ਵਿੱਚ ਸ਼ੋਭਾ ਹੋਵੇ ਇਹ ਵੀ ਇੱਕ ਬੰਦੇ ਦੀ ਆਸ ਇੱਛਾ ਹੈ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਇਸੇ ਸ਼ੋਭਾ ਨੂੰ ਕਰਾਉਣ ਵਾਸਤੇ ਵੱਡੇ ਵੱਡੇ ਰਾਜਨੀਤਿਕ ਲੋਕ ਕਿੱਡੇ ਕਿੱਡੇ ਅਪਰਾਧ ਕਰਦੇ ਨੇ, ਲੋਕਾਂ ਨੂੰ ਪੈਸੇ ਦੇ ਕੇ ਖਰੀਦਦੇ ਨੇ ਕਿ ਜੀ ਸਾਡੀ ਵਾਹ ਵਾਹ ਕਰੋ। ਪਰ ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ, ਜਿਨ ਹਰ ਮਨ ਵਸਿਆ, ਉਹ ਵਾਹਿਗੁਰੂ ਜੀ ਦੇ ਦਰ ਦੇ ਉੱਤੇ ਸਤਿਕਾਰੇ ਗਏ। ਅਸਲ ਵਿੱਚ ਉਹੀ ਜੀਵਨ ਕਰਕੇ ਸੱਚੇ ਹਨ, ਦਰ ਸੱਚ ਹੈ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਸਾਹਿਬ ਕਹਿੰਦੇ ਉਹਨਾਂ ਦੀ ਸ਼ੋਭਾ ਰਹਿੰਦੇ ਸਮੇਂ ਤੱਕ ਇਸੇ ਤਰ੍ਹਾਂ ਹੁੰਦੀ ਰਹਿਣੀ ਹੈ। ਬੜੇ ਯਤਨ ਕਰਦੇ ਹਨ ਰੱਬ ਦੇ ਪਿਆਰਿਆਂ ਦੀ ਸ਼ੋਭਾ ਮਹਿਮਾ ਘਟਾਉਣ ਵਾਸਤੇ, ਪਰ ਮਹਾਰਾਜ ਕਹਿੰਦੇ ਕੋਈ ਨਾ ਮੇਟਣ ਹਾਰਾ। ਕੋਈ ਜੰਮਿਆ ਹੀ ਨਹੀਂ ਕਿ ਜਿਹੜਾ ਰੱਬ ਦੇ ਪਿਆਰਿਆਂ ਦੀ ਸ਼ੋਭਾ ਨੂੰ ਕੋਈ ਘਟਾ ਸਕੇ। ਪਰ ਗੁਰੂ ਸਾਹਿਬ ਜੀ ਨੇ, ਠੀਕ ਹੈ ਭਾਈ ਬਹਿਲੋ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ, ਪਰ ਉਹਨਾਂ ਵਿੱਚੋਂ ਬੜੀ ਵੱਡੀ ਆਪਾਂ ਨੂੰ ਸਿੱਖਿਆ ਵੀ ਇਹ ਮਿਲੀ ਹੈ कि मनुखा जीवन जिथे मिलिया है ये जीवन मिलिया है गुर सेवा ते भगत कमाई तब यह मानस देही पाई सेवा ते सिमरन वास्ते सानू ये मनुखा दे प्राप्त हुई है। जे आपां गुरु दे दर सेवा करांगे बाणी पढ़ांगे ते नाम सिमरन अभ्यास दे नाल ही जीव दा इस संसार तों पार उतारा होवेगा, क्योंकि सब तो पहला गुरु साहब जी ने जीवन विच सिख नूं दित्ती ही सेवा है। इत्थे जिन्हां नूं माण मिलिया मिलिया ही सेवा करके, ये तन लागे बाणिया सुख होवे सेवक माणिया सब दुनिया आवण जाणिया। फिर वो मन करके सेवा करन वाला ये जान लैंदा है कि संसार ते आवण जाण वाला है, सब दुनिया आवण जाणिया विच दुनिया सेवक माई है। वो संसार विच रह करके अपने जीवन नूं सफला बनाउण वास्ते गुरु दे दर दी सेवा करदे ने, क्योंकि विण सेवा त्रिग हथ पैर होर निफल करनी, विच दुनिया सेव कमाई है तां दरगाह बैसण पाई है। मारे कहिंदे दरगाह दे विच बैठण दा इको एक तरीका है, वह है गुरु दे दसे हुए मार्ग ते तुर के गुरु दे दर दी सेवा करके सिमरन करके ये जीवन नूं सफला बना सकते हाँ। पर गुरु साहब आप कृपा करते हैं, क्योंकि आरंभता आपां कीती सी मेरा वैद गुरु गोबिंदा हर हर नाम औखद मुख देवै काटै जम की फंदा। सतगुरु पूरा वैद है भूले सिख गुरु समझाए, आपां करमा करके भुल जन्ने आ, पर जदों गुरु साहब की कृपा वरतदी है फिर गुरु साहब ही सानू ज्ञान का मार्ग देंदे कि भलिया किहड़े रस्ते तुरिया जा रहे हैं। ठीक है जीवन मिलिया, कई कहिंदे जी आपां किहड़ा किसे दा माड़ा कर रहे हैं, पर जिन्ना चिर आपां गुरु दर की सेवा नहीं ना करते उन्ना चिर वो खेड रूहानीयत की वरतदी ही नहीं। जिंदगी तो जिहदे कोल सोझी नहीं दिमाग नहीं बुद्धि नहीं कमला भी तो जी रहा है, हुण कमला बंदा तुरिया जावे उहदा कोई लक्ष्य थोड़ो है कि मैं तुरिया किधर जा रहा जां मंजिल मेरी की है। असल विच जे आपां गुरु दे ज्ञान तो बिना आपां जिंदगी जी तो रहे हाँ पर साडा लक्ष्य कोई नहीं मंजिल कोई नहीं, क्योंकि असल विच इह मनुखा जन्म मिल जाना यह एक मंजिल तो नहीं है, एक पड़ा है। महाराज जी की बाणी दे विच आपां बचन पढ़ते हैं देह तेजन जी राम उपाइया राम, महाराज कहिंदे असल विच देह एक घोड़ी है परमात्मा ने दित्ती है सानू सफर दे वास्ते ते इस घोड़ी दे उत्ते जीव आत्मा सवार है, पर जे बंदा ये भुलेखा खावे कि यह असल विच इहो ही मेरी मंजिल है, महाराज कहण लगे नहीं औद घटै दिनस रहणा रे, ये उम्र तेरी घटदी जा रही है, असल विच एक पड़ा मिलिया होया पड़ा नूं ही अपनी मंजिल समझ लैणा यह समझदारी नहीं है। इसलिए आपां नूं मंजिल गुरु साहब समझाउण वाले ने औद घटै, महाराज कहिंदे उम्र घट रही है दिन सरहणा रे दिन अते रात करके मन गुरमिल कार्ज सवारे, ऐ मना गुरु नूं मिल करके अपने जीवन का जिहड़ा कार्ज है वह सवार लै। यह गुरु साहब ने सानू उपदेश दिता और भाई बहलू जी के जीवन विचों ये आपां नूं सिक्ख्या मिली है। सो सतगुरु कृपा करन जो उपदेश महाराज जी ने सानू भाई बहलो जी दे जीवन विच्चों मिलता है, क्योंकि अज आपां उन्हां दा दिन मनाया और गुरु कलगीधर साहब जी दे मैं बचन कह के समाप्ति करा। गुरु नानक साहब जी ने अरंभता एको ओंकार तों कीती है कि परमात्मा एक है, और गुरु कलगीधर साहब जी दे बचन जागत जोत जपै निसबासुर एक बिना मन नैक नानै पूर्ण प्रेम प्रतीत सजै ब्रत गोर मड़ी मट भूल ना मानै। गुरु कलगीधर जी कहिंदे ने मैं फिर बेनती करा, महाराज कहिंदे भुल के भी यह जिहड़ा मन है परमात्मा दे बराबर तों किसे होर नूं दर्जा ना दे, गोर मड़ी मट भूल ना मानै तीर्थ दान दया तप संजम एक बिना नह एक पछानै पूरन जोत जगै घट मैं तब खालस ताहे नखालस जान। फिर ही वह गुरु साहब की दित्ती बख्शिश समझ विच पएगी जे आपां गुरु नूं मिल करके गुरु साहब दे उपदेश नूं सुन के जीवन विच धारण करांगे मन गुरमिल कार्ज सवारे, ऐ मना गुरु नूं मिल करके अपना जीवन दा जिहड़ा कार्ज है यह सवार लै। सो सतगुरु कृपा करन उन्हां महापुरखां दे पाए हुए पूरनियां ते असीं भी चल सकीए जिहदे नाल यह जीवन सफला हो जाए। इन्नियां बेनतियां प्रवान करनियां भुल्लां दी माफी देनी अगे वास्ते असीस देनी आओ जेड़ा अगला प्रोग्राम है भाई साहब पासों सरवण करिए। दियो आशीष बुलाओ फतेह। वाहिगुरु जी का खालसा वाहिगुरु जी की फतेह।
1: वाहिगुरु जी का खालसा वाहिगुरु जी की फतेह। गुरु प्यारी गुरु सतारी साध संगत जी आप जी ने गुरमत विचारा सरवण करवा रहे सन। अति सत्कारयोग सिंह साहब ज्ञानी हरमित्र सिंह जी मुख कथावाचक श्री मंजी साहेब दरबार साहब अमृतसर वाले आप जी का संगत वालों बहुत बहुत धन्यवाद है। संगत जी आज साढ़े पास विशेष तौर पर पहुँचे हैं। अति सत्कारयोग बाबा गुरपाल सिंह जी रतवाड़ा साहब वाले बाबा जी का संगत वालों तो प्रबंधक कमेटी वालों आप जी नूं जी आया आखते हाँ। गुरु घर वालों आप जी का स्वागत है। आओ संगत जी आप जी नूं कीर्तन सरवण करवाउण जा रहे हैं बाबा गुरपाल सिंह जी रतवाड़ा साहब वाले। आओ बड़े ही प्यार ते सत्कार दे नाल कीर्तन सरवण करिए। वाहिगुरु जी का खालसा वाहिगुरु जी की फतेह।

ਬੇਨਤੀ ਸਾਰੀ ਕਰੋ ਇਮਾਮ ਪੁਰਸ਼ਾਂ ਨੇ ਸਾਨੂੰ ਐਸੀ ਚਾਲੀ ਬਖਸ਼ੀ ਹੈ।

ਜਬਰ ਤਖਤਾਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਿੱਤਰ ਚਰਨਾਂ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਸਮਾਗਮਾਂ ਦੇ ਵਿੱਚ ਸਤਿਗੁਰੂ ਕਿਰਪਾ ਕਰਦੇ ਹੈ, ਦਰ ਕਰਦੀਆਂ ਹਾਜ਼ਰੀਆਂ ਸੇਵਾਵਾਂ ਰਾਹੀਂ, ਕੀਰਤਨ ਰਾਹੀਂ, ਸਰਵਣ ਰਾਹੀਂ, ਭਗਤੀ ਰਾਹੀਂ, ਪਾਠ ਰਾਹੀਂ, ਪੂਜਾ ਰਾਹੀਂ ਐਸੀ ਬਖਸ਼ਿਸ਼ ਹੈ, ਕਿਸੇ ਵੀ ਐਂਗਲ ਤੋਂ, ਕਿਸੇ ਵੀ ਦਰ ਤੋਂ, ਕਿਸੇ ਵੀ ਤਰ੍ਹਾਂ ਦੇ ਨਾਲ ਗੁਰੂ ਨਾਲ ਜੁੜ ਜਾਓ। ਗੁਰੂ ਦੇ ਨਾਂ ਦੇ ਉੱਤੇ ਇੱਕ ਤਿਲ ਫੁੱਲ ਭੇਟਾ ਤੋਂ ਲੈ ਕੇ ਤਨ ਮਨ ਸਾਰਾ ਕੁਛ ਵਾਰ ਦੋ। ਐਸਾ ਗੁਰੂ ਹੈ ਕਿ ਸਾਸਨ ਸਾਰਿਆਂ ਦੀ ਭਾਵਨਾ, ਸਾਰਿਆਂ ਦੀ ਸ਼ਰਧਾ, ਸਾਰਿਆਂ ਦਾ ਭਰੋਸਾ, ਪਿਆਰ ਦੇ ਬਲਬਲੇ ਮੁਤਾਬਕ ਸਾਰਿਆਂ ਨੂੰ ਝੋਲੀਆਂ ਭਰੀ ਜਾਂਦੇ ਆ, ਖਾਲੀ ਕੋਈ ਨਹੀਂ ਜਾਂਦਾ। ਸਤਸੰਗਤ ਇਹੋ ਜਿਹੀ ਹੈ ਕਿ ਕੋਈ ਆ ਜਾਏ ਗੁਰੂ ਦਰਬਾਰ ਵਿੱਚ, ਕੋਈ ਵੀ ਆ ਜਾਏ, ਕਿਵੇਂ ਵੀ ਆ ਜਾਏ, ਜੇ ਕੋਈ ਦੋਖ ਦ੍ਰਿਸ਼ਟੀ ਧਾਰ ਕੇ ਵੀ ਆਇਆ ਨਾ, ਮਾੜੀ ਮੰਦ ਵਾਸ਼ਨਾ, ਮਾੜੀ ਭਾਵਨਾ ਲੈ ਕੇ ਵਿਰੋਧ ਲਈ ਵੀ ਆਇਆ, ਉਹ ਵੀ ਬਖਸ਼ਿਸ਼ਾਂ ਲੈ ਕੇ ਇੱਥੋਂ ਗਿਆ। ਉਹਨੇ ਵੀ ਉਹਦੇ ਤੇ ਵੀ ਸਤਿਗੁਰੂ ਨੇ ਕਿਰਪਾ ਹੀ ਕੀਤੀ ਆ, ਉਹਦਾ ਵੀ ਉਧਾਰ ਹੀ ਕਰ ਦਿੱਤਾ। ਅਕ੍ਰਿਤ ਕਣਾਂ ਨੂੰ ਪਾਲਦਾ ਭਾਈ, ਅਕ੍ਰਿਤ ਕਣਾਂ ਨੂੰ ਵੀ ਪਾਲੀ ਜਾਂਦਾ। ਲੰਗਰ ਚ ਪੁੱਛਿਆ ਨਹੀਂ ਜਾਂਦਾ ਵੀ ਕਿੰਨੇ ਕੁ ਪਾਪ ਕੀਤੇ ਆ। ਔਰ ਜਿਨ੍ਹਾਂ ਨੇ ਸਾਰਾ ਦਿਨ ਗੁਰੂ ਘਰ ਦੇ ਵਿਰੋਧ ਵਿੱਚ ਲੜਾਈਆਂ, ਵਿਰੋਧ, ਨਿੰਦਿਆ, ਈਰਖਾ, ਚੁਗਲੀਆਂ ਕੀਤੀਆਂ, ਉਹਨਾਂ ਨੂੰ ਵੀ ਗੁਰੂ ਘਰ ਦੇ ਵਿੱਚ ਲੰਗਰ ਖੁੱਲ੍ਹਾ ਹੀ ਹੈ। ਉੱਧਰ ਗੁਰੂ ਕਾ ਲੰਗਰ, ਇੱਧਰ ਗੁਰੂ ਦੇ ਸ਼ਬਦ ਦਾ ਲੰਗਰ, ਕੋਈ ਰੋਕ ਟੋਕ ਨਹੀਂ ਹੈ। ਇੱਕ ਗੁਰੂ ਨਾਨਕ ਦਾ ਇਦਾਰਾ ਜਿਹੜਾ ਸਾਸਨ ਇਹ ਸੰਸਾਰ ਦੇ ਉੱਤੇ ਖੁੱਲ੍ਹਾ ਹੈ। ਜੈਦਰ ਆਵਦ ਜਾਤ ਹੋ ਹਟਕੈ ਨਾਹੀ ਕੋਈ, ਕੋਈ ਰੋਕ ਟੋਕ ਨਹੀਂ ਹੈ। ਜਿਹੜਾ ਵੀ ਆ ਗਿਆ ਬਸ ਬਖਸ਼ਿਸ਼ ਲੈ ਕੇ ਜਾਏਗਾ, ਭਾਵੇਂ ਕਿਵੇਂ ਵੀ ਆਇਆ। ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਮਹਾਰੇ ਕਹਿੰਦੇ ਉਹ ਦਰ ਤੇ ਤਾਂ ਨਿੱਤ ਆਉਣਾ ਚਾਹੀਦਾ, ਨਿੱਤ ਨਹੀਂ ਆਉਂਦੇ। ਜਦੋਂ ਸਮਾਂ ਲੱਗਦਾ ਨੇਮ ਬਣਾ ਲਓ ਵੀ ਇਸ ਦਿਨ ਜਾਣਾ ਤੇ ਜਾਣਾ ਹੀ ਹੈ। ਨੇਮ ਦੇ ਵਿੱਚ ਬੜੀਆਂ ਬਰਕਤਾਂ ਨੇ, ਨੇਮ ਦੇ ਨਾਲ ਕੰਮ ਕਰਨ ਲੱਗ ਜਾਓ ਕੋਈ ਵੀ ਸ਼ੁਭ, ਉਹ ਫਲਦਾਇਕ ਹੁੰਦਾ, ਵੱਧਦਾ ਹੀ ਜਾਂਦਾ। ਸੋ ਨੇਮ ਦੇ ਨਾਲ ਹਫ਼ਤਾਵਾਰੀ ਆਏ ਪ੍ਰੇਮੀ, ਰੋਜ਼ ਆਉਣ ਵਾਲੇ ਆਓ। ਦਾਸਾਂ ਨੂੰ ਵੀ ਸੁਭਾਗ ਪ੍ਰਾਪਤ ਹੋਇਆ ਇਸ ਸਥਾਨ ਤੇ ਜਿੱਥੇ ਗੁਰਮਤਿ ਦਾ ਨਿਰੋਲ ਪ੍ਰਚਾਰ ਪ੍ਰਸਾਰ, ਗੁਰਮਤਿ ਰਹਿਤ ਮਰਿਆਦਾ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ। ਵੱਡੇ ਵੱਡੇ ਕਾਰਜ ਵੀ ਸਮਾਜਿਕ ਪੰਥਕ ਕੀਤੇ ਜਾਂਦੇ ਹੈ। ਸੋ ਸਾਰੇ ਆਪਾਂ ਇਸ ਸਮੇਂ ਤੋਂ ਲਾਹਾ ਲਈਏ। ਬੜੀ ਵਿਚਾਰ ਆਪ ਜੀ ਨੇ, ਭਾਈ ਬਹਿਲੋ ਜੀ ਜਿਨ੍ਹਾਂ ਨੂੰ ਗੁਰੂ ਨੇ ਕਿੱਡਾ ਦਰਜਾ ਬਖਸ਼ਿਆ, ਭਾਈ ਬਹਿਲੋ ਸਭ ਤੋਂ ਪਹਿਲੋ। ਇੱਥੇ ਜਿਹੜਾ ਸਕੇਲ ਹੈ ਨਾ, ਦੁਨੀਆਂ ਦਾ ਸਕੇਲ ਮਾਇਆ ਹੈ, ਦੁਨੀਆਂ ਦਾ ਸਕੇਲ ਪਾਵਰ ਹੈ, ਦੁਨੀਆਂ ਦਾ ਸਕੇਲ ਮਾਪਦੰਡ ਹੈ, ਉਹਦੇ ਨਾਲ ਨਾਪਿਆ ਜਾਂਦਾ। ਇੱਥੇ ਜਿਹੜਾ ਸਕੇਲ ਹੈ ਨਾ, ਉਹ ਤੋਂ ਵੱਖਰਾ ਹੈ, ਨਿਵੇਕਲਾ ਹੈ, ਬਹੁਤ ਉੱਚਾ ਹੈ। ਇੱਥੇ ਸਕੇਲ ਹੈਗਾ ਪ੍ਰੇਮ ਤੇ ਪ੍ਰਤੀਤ ਦਾ। ਜਿੰਨੀ ਪ੍ਰਤੀਤ ਗੁਰਸਿੱਖ ਦੇ ਅੰਦਰ ਹੈ, ਜਿੰਨਾ ਪ੍ਰੇਮ ਹੈ, ਓਨਾ ਹੀ ਉੱਚਾ ਉਹਦਾ ਸਕੇਲ ਹੈ। ਹੀਏ ਪ੍ਰਤੀਤ ਆਈ ਜਿਸ ਜਨ ਕੋ, ਜਿਹਦੇ ਹਿਰਦੇ ਚ ਪ੍ਰਤੀਤ ਹੈ, ਭਰੋਸਾ ਵੀ ਮੈਨੂੰ ਗੁਰੂ ਨੇ ਬਖਸ਼ਿਸ਼ ਕਰਨੀ ਕਰਨੀ ਹੈ, ਮੈਨੂੰ ਫਲ ਮਿਲਣਾ ਹੀ ਮਿਲਣਾ, ਮੇਰਾ ਇੱਕ ਇੱਕ ਕਦਮ ਜਿਹੜਾ ਹੈ ਵਿਰਥਾ ਨਹੀਂ ਜਾਣਾ, ਹੋਰ ਦੁਨੀਆਂ ਦੇ ਕਾਰਜਾਂ ਚ ਪਤਾ ਨਹੀਂ ਹੈ। ਜੇ ਉਹਦਾ ਫਲ ਮਿਲ ਹੀ ਪਾਵੇ, ਉਹਦੇ ਵਿੱਚ ਹੁਣ ਸੁੱਖ ਮਿਲਣਾ ਕਿ ਨਹੀਂ ਮਿਲਣਾ, ਇਹ ਕੋਈ ਗਰੰਟੀ ਨਹੀਂ, ਕੋਈ ਗਰੰਟੀ ਨਹੀਂ। ਸੁੱਖ ਮਿਲ ਵੀ ਗਿਆ, ਥੋੜਾ ਜਿਹਾ ਆਊਗਾ, ਸੁੱਖ ਦੇ ਨਾਲ ਦੁੱਖ ਦੀ ਵੀ ਪੰਡ ਨਾਲ ਹੀ ਆ ਜਾਣੀ ਹੈ। ਇਹ ਮਾਇਆ ਦਾ ਦੋਸ਼ ਹੈ, ਇਹ ਪਦਾਰਥਾਂ ਵਿੱਚ ਦੋਸ਼ ਹੈ। ਖੁਸ਼ੀ ਤਾਂ ਆਉਣ ਦੀ ਹੁੰਦੀ ਹੈ, ਪਰ ਜਾਣ ਦਾ ਡਰ ਵੀ ਹੁੰਦਾ ਕਿਤੇ ਖੁਸ ਨਾ ਜਾਵੇ। ਜਦੋਂ ਜਾਂਦੀ ਹੈ ਫਿਰ ਹੁੰਦਾ ਵੀ ਹੈ,
ਜਦੋਂ ਕੋਲ ਆ ਉਦੋਂ ਵੀ ਅੰਦੇਸਾ ਹੈ, ਉਦੋਂ ਵੀ ਡਰ ਹੈ, ਉਦੋਂ ਵੀ ਖੌਫ ਹੈ ਕਿਤੇ ਨੁਕਸਾਨ ਨਾ ਹੋ ਜਾਵੇ। ਇੱਕ ਗੁਰੂ ਦਾ ਨਾਮ ਹੀ ਹੈ, ਇੱਕ ਗੁਰੂ ਦੀ ਬਾਣੀ ਹੈ, ਇੱਕ ਗੁਰੂ ਦੀ ਸੇਵਾ ਹੈ, ਗੁਰੂ ਦਾ ਹਰ ਜਸ ਹੈ, ਜਿਹਦਾ ਡਰ ਕੋਈ ਨਹੀਂ ਹੈ। ਲਾਭ ਹੀ ਲਾਭ ਹੈ, ਲਾਭ ਹੀ ਲਾਭ ਹੈ। ਸੋ ਇੱਥੇ ਲਾਭ ਹੀ ਮਿਲਦਾ ਹੈ। ਸੋ ਇੱਥੇ ਜਿਹੜਾ ਸਕੇਲ ਹੈ ਨਾ, ਪ੍ਰੇਮ ਤੇ ਪ੍ਰਤੀਤ ਦਾ ਹੈ। ਯੇ ਪ੍ਰਤੀਤ ਆਈ ਜਿਸ ਜਨ ਕੋ, ਜਿੰਨੀ ਪ੍ਰਤੀਤ ਹੈ, ਜਿੰਨਾ ਵਿਸ਼ਵਾਸ ਹੈ, ਜਿੰਨਾ ਭਰੋਸਾ ਹੈ, ਜਿੰਨਾ ਪਿਆਰ ਹੈ, ਉਨਾ ਹੀ ਵੱਡਾ ਗੁਰਸਿੱਖ ਹੈ। ਤਿੰਨ ਕੋ ਪਦਵੀ ਉੱਚ ਪਈ, ਮਹਾਰੇ ਕਹਿੰਦੇ ਉਹਦੀ ਉੱਨੀ ਉੱਚੀ ਪਦਵੀ ਹੈ। ਦੇਖੋ ਕਿੱਥੇ ਚੌਧਰੀ ਹੈ ਇਲਾਕੇ ਦਾ, ਮੰਨਿਆ ਪ੍ਰਮੰਨਿਆ ਕਾਰੋਬਾਰ ਨੇ, ਚੌਧਰ ਹੈ, ਰਾਜ ਭਾਗ। ਉੱਥੇ ਇੰਨਾ ਸੁੱਖ ਨਹੀਂ ਸੀ, ਤਾਂ ਹੀ ਤਾਂ ਗੁਰੂ ਘਰ ਵਿੱਚ ਆ ਕੇ ਹੁਣ ਟੋਕਰੀ ਢੋਂਦਾ ਭਾਈ ਬਹਿਲੋ। ਉਹ ਆਨੰਦ, ਜੋ ਆਨੰਦ ਗੁਰ ਕੀ ਸੇਵਾ ਸੋ ਸੁੱਖ ਤੂੰ ਨਾ ਲਈਏ, ਜਿਹੜਾ ਆਨੰਦ ਗੁਰੂ ਦੀ ਸੇਵਾ ਵਿੱਚ ਹੈ, ਟੋਕਰੀ ਢੋਣ ਵਿੱਚ ਹੈ, ਭਾਂਡੇ ਮਾਂਜਣ ਵਿੱਚ ਹੈ, ਝਾੜੂ ਦੇਣ ਵਿੱਚ ਹੈ, ਪੋਚੇ ਮਾਰ ਵਿੱਚ ਹੈ, ਲੰਗਰ ਵਰਤਾਉਣ ਵਿੱਚ ਹੈ, ਬਣਾਉਣ ਵਿੱਚ ਹੈ, ਉਹ ਦੁਨੀਆਂ ਦੇ ਰਾਜ ਭਾਗ ਤਖਤਾਂ ਤੇ ਨਹੀਂ ਹੈਗਾ। ਵਡਿਆਈਆਂ ਤਾਂ ਮਿਲ ਜਾਂਦੀ ਹੈ, ਥੋੜੀ ਦੇਰ ਲਈ ਮੈਡਲ ਵੀ ਮਿਲ ਜਾਂਦੇ ਆ, ਦੁਨੀਆਂ ਦੇ ਵਿੱਚ ਵਾਹ ਵਾਹ ਵਾਹ ਵਾਹ ਹੋ ਜਾਂਦੀ ਹੈ। ਉਸ ਤੋਂ ਬਾਅਦ ਆਇਆ ਗਿਆ ਮੂਹਾ ਨਾਉ ਕਿਹੜਾ ਜਾਣਦੇ। ਇੱਕ ਮਹਾਂਪੁਰਸ਼ਾਂ ਕੋਲ ਪ੍ਰੇਮੀ ਆ ਗਿਆ ਬੱਚਾ, ਕਹਿੰਦਾ ਜੀ ਮੈਨੂੰ ਆਸ਼ੀਰਵਾਦ ਦਿਓ, ਮੈਂ ਏਡਾ ਵੱਡਾ ਪਲੇਅਰ ਬਣਾ ਕੇ ਸਾਰੀ ਦੁਨੀਆਂ ਮੈਨੂੰ ਜਾਣੇ ਤੇ ਮੇਰੇ ਪਿਓ ਨੂੰ ਜਾਣੇ, ਨਾਮ ਮੈਂ ਉੱਚਾ ਕਰਨਾ ਆਪਣੇ ਪਿਓ ਦਾ ਆਪਣਾ। ਮਹਾਂਪੁਰਸ਼ ਕਹਿੰਦੇ ਐ ਦੱਸ ਜਿਹੜੇ ਪਲੇਅਰ ਕਾਹਦਾ ਬਣਨਾ। ਕਹਿੰਦਾ ਜੀ ਕ੍ਰਿਕਟ ਦਾ ਕਿ ਖੇਲਾਂ ਮਾੜੀਆਂ ਨੀ, ਮੈਂ ਇਹ ਨਹੀਂ ਕਹਿੰਦਾ ਵੀ ਮਾੜੀਆਂ, ਗੱਲ ਉਹਦੀ ਸੀ ਵੀ ਮੈਂ ਆਪਣਾ ਨਾਂ ਕਰਨਾ, ਮੈਨੂੰ ਵਡਿਆਈ ਮਿਲੂਗੀ, ਸੁੱਖ ਮਿਲੂਗਾ, ਪ੍ਰਾਊਡ ਹੋਊਗਾ। ਕਹਿੰਦੇ ਜਿਹੜਾ ਸਭ ਤੋਂ ਪਹਿਲਾਂ ਪਲੇਅਰ ਸੀ ਕ੍ਰਿਕਟ ਦਾ ਕੌਣ ਸੀਗਾ 50 ਸਾਲ ਪਹਿਲਾਂ? ਕਹਿੰਦਾ ਪਤਾ ਨੀ। 100 ਸਾਲ ਪਹਿਲਾਂ ਕੋਈ ਦੱਸ ਦੇ ਉਹਦਾ? ਕਹਿੰਦੇ ਪਤਾ ਨੀ। ਕੋਈ ਭਲਵਾਨ ਦਾ ਪਤਾ ਹੋਵੇ, ਵੱਡੇ ਦਾ ਪਤਾ, ਜਿਹੜਾ ਸਾਰੇ ਫਿਲਮਾਂ ਚ ਵੀ ਕੰਮ ਕਰਦਾ ਰਿਹਾ ਤੇ ਸਾਰੀ ਦੁਨੀਆਂ ਨੂੰ ਜਿੱਤਿਆ? ਕਹਿੰਦੇ ਪਤਾ ਨੀ। ਕਹਿੰਦੇ ਪਰ ਉਹਨੂੰ ਸਾਰੀ ਦੁਨੀਆਂ ਮੰਨਦੀ ਸੀ, ਦਾਰਾ ਪਹਿਲਵਾਨ, ਜਿਹੜਾ ਕਿਸੇ ਤੋਂ ਢਿਆ ਨੀ, ਹੁਣ ਤੈਨੂੰ ਪਤਾ ਹੀ ਨੀ। ਉਹ ਥੋੜੇ ਦਿਨਾਂ ਲਈ ਐਡਵਰਟਾਈਜਮੈਂਟ ਹੋਈ, ਥੋੜੇ ਦਿਨਾਂ ਲਈ ਮਾਨ ਵਡਿਆਈ ਹੋਈ, ਥੋੜੇ ਦਿਨਾਂ ਲਈ ਉਹਨੂੰ ਮੈਡਲ ਮਿਲੇ। ਉਸ ਤੋਂ ਬਾਅਦ ਕੀ ਹੋਇਆ? ਜਦੋਂ ਬੁੱਢਾ ਹੋ ਗਿਆ, ਫਿਰ ਸਰੀਰ ਰੋਗੀ ਹੋ ਗਿਆ, ਸਰੀਰ ਭੱਜ ਗਿਆ, ਟੁੱਟ ਗਿਆ, ਸੁੱਖ ਤਾਂ ਰਿਹਾ ਨਾ, ਵਡਿਆਈ ਤਾਂ ਰਹੀ ਨੀ। ਪਰ ਜਿਹਨੇ ਬੰਦਗੀ ਕੀਤੀ ਹੈ ਦਸਵੇਂ ਪਾਤਸ਼ਾਹ ਦੀ, ਫਿਰ ਸੁਣਾਈ, ਕਹਿੰਦੇ ਜਦੋਂ ਕਬੀਰ ਸਾਹਿਬ ਸੀ, ਜਿਹਨੇ ਕਬੀਰ ਸਾਹਿਬ ਨੂੰ ਰਾਜੇ ਨੇ ਹਾਥੀ ਅੱਗੇ ਸੁੱਟਿਆ ਸੀ, ਉਹ ਰਾਜਾ ਕੌਣ ਸੀ? ਦਸਵੇਂ ਪਾਤਸ਼ਾਹ ਇੱਕ ਵਾਰੀ ਕਹਿਣ ਲੱਗੇ, ਦੱਸੋ ਭਾਈ। ਸੰਗਤ ਸਾਰੇ ਚੁੱਪ ਕਰ ਗਏ, ਜਿਹੜੇ ਆਗੂ ਬੈਠੇ ਕਹਿੰਦੇ ਤੁਸੀਂ ਚੁੱਪ ਰਹੋ, ਕਿ ਉਹ ਕਥਾ ਵਾਚਕ ਨੂੰ ਤਾਂ ਗਿਆਨੀਆਂ ਨੂੰ ਪਤਾ ਹੀ ਹੁੰਦਾ, ਆਮ ਜਨਤਾ ਨੂੰ ਪਤਾ ਨਹੀਂ ਜੀ। ਕਹਿੰਦੇ ਜਿਹੜਾ ਰਾਜਾ ਸੀ ਉਸ ਵੇਲੇ, ਜਿਹਦਾ ਰਾਜ ਤਖਤ ਸੀ, ਹੁਕਮ ਚੱਲਦਾ ਸੀ, ਡੱਖਾ ਨਹੀਂ ਸੀ ਹਿਲਦਾ, ਉਹਨੂੰ ਤੁਸੀਂ ਕੋਈ ਨਹੀਂ ਜਾਣਦੇ। ਜਿਹਦੇ ਮਹਿਲ ਸੀ, ਜਿਹਦੇ ਹੀਰੇ ਮੋਤੀ ਜੜਤ ਸੀ, ਸੋਨਾ ਚਾਂਦੀ ਧਨ ਦੌਲਤ ਐਸ਼ ਇਸ਼ਰਤ ਰਾਜ ਭਾਗ ਫੌਜਾਂ ਸਾਰਾ ਕੁਛ ਸੀ, ਸੀਗਾ ਨਾ? ਕਹਿੰਦੇ ਹਾਂਜੀ। ਕਹਿੰਦੇ ਕਬੀਰ ਸਾਹਿਬ ਕੋਲ ਕੀ ਸੀ? ਇੱਕ ਟੁੱਟੀ ਜਿਹੀ ਕੁੱਲੀ ਸੀ, ਮਾੜੀ ਜਿਹੀ ਝੁੱਗੀ ਜੀ, ਤੇ ਜੇ ਪ੍ਰਾਹੁਣਾ ਆ ਗਿਆ ਤੇ ਆਪ ਥੱਲੇ ਸੌਂਦੇ ਸੀ, ਪ੍ਰਾਹੁਣੇ ਨੂੰ ਮੰਜਾ ਦੇ ਦਿੰਦੇ ਸੀਗੇ। ਤੇ ਕਈ ਵਾਰੀ ਤਾਂ ਇਹੋ ਜਿਹਾ ਹੁੰਦਾ ਸੀ, ਰੋਟੀ ਦੋ ਚਾਰ ਮਹਿਮਾਨ ਆ ਗਏ ਤਾਂ ਉਹਨੂੰ ਸ਼ਿਕਾਇਤੀ ਤੇ ਆਪ ਚੌਲ ਹੀ ਖਾ ਲਓ ਬਈ, ਸੁੱਕੇ ਚੱਬ ਕੇ ਸੌਂ ਜਾਓ, ਉਨਕੋ ਚਾਵਲ। ਸੋ ਇਸ ਤਰ੍ਹਾਂ ਹਮਕੋ ਚਾਵਲ ਉਨਕੋ ਰੋਟੀ, ਇੰਨੀ ਗਰੀਬੀ ਹੁੰਦੇ ਹੋਏ ਵੀ। ਪਰ ਕਬੀਰ ਸਾਹਿਬ ਨੂੰ ਤਾਂ ਜਾਣਦੀ ਨਹੀਂ ਹੈ, ਉਹਨਾਂ ਦਾ ਨਾਂ ਲੈ ਲੈ ਕੇ ਅੱਜ ਵੀ ਆਤਮਕ ਸ਼ਾਂਤੀ ਆਉਂਦੀ ਹੈ, ਉਹਨਾਂ ਦੇ ਬਚਨ ਸੁਣ ਸੁਣ ਕੇ ਅੱਜ ਵੀ ਬ੍ਰਹਮ ਗਿਆਨ ਹੋ ਰਿਹਾ, ਉਹਨਾਂ ਦੀ ਬਾਣੀ ਸੁਣ ਸੁਣ ਕੇ, ਪੜ੍ਹ ਪੜ੍ਹ ਕੇ, ਵਿਚਾਰ ਵਿਚਾਰ ਕੇ, ਅੱਜ ਵੀ ਪਾਪਾਂ ਦਾ ਨਾਸ ਹੋ ਰਿਹਾ, ਅੱਜ ਵੀ ਸ਼ਾਂਤੀ ਮਿਲਦੀ ਹੈ, ਅੱਜ ਵੀ ਸੁੱਖ ਮਿਲਦਾ, ਅੱਜ ਵੀ ਵਡਿਆਈਆਂ ਮਿਲਦੀਆਂ। ਕਿਉਂ ਮਿਲਦੀ ਹੈ? ਕਿਉਂ? ਗੁਰੂ ਨਾਲ ਜੁੜ ਗਏ, ਨਾਮ ਨਾਲ ਜੁੜ ਗਏ, ਸੇਵਾ ਨਾਲ ਜੁੜ ਗਏ, ਭਗਤੀ ਨਾਲ ਜੁੜ ਗਏ, ਰੱਬ ਦਾ ਪਿਆਰ ਆ ਗਿਆ। ਕਹਿੰਦੇ ਕਾਕਾ ਜੇ ਤਾਂ ਵਡਿਆਈਆਂ ਲੈਣੀਆਂ ਸਦਾ ਹੀ ਵਾਸਤੇ, ਫਿਰ ਤਾਂ ਗੁਰੂ ਇੱਕ ਸਦਾ ਰਹਿੰਦਾ ਤੇ ਗੁਰੂ ਦੀ ਵਡਿਆਈ, ਨਾਮ ਵੱਡਾ। ਜੇ ਸੁੱਖ ਸਦਾ ਲਈ ਲੈਣਾ ਵੀ ਉਹ ਵਡਿਆਈਆਂ ਮਿਲਣ ਵੀ ਸਾਰੀ ਕੁੱਲ ਜਾਣੇ। ਹੁਣ ਜਿਹਨਾਂ ਨੇ ਗੁਰੂ ਦੇ ਨਾਂ ਤੇ ਸ਼ਹੀਦੀਆਂ ਪਾ ਦਿੱਤੀਆਂ, ਮਰ ਜੀਵੜੇ ਗੁਰਸਿੱਖ ਹੋਏ ਆ, ਰਹਿਣੀਆਂ ਨਾ ਤਸਵੀਰਾਂ, ਜਦੋਂ ਤੱਕ ਇਹ ਗੁਰਦੁਆਰਾ ਸਾਹਿਬ ਧਰਤੀ ਰਹਿਣੀ ਹੈ ਉਦੋਂ ਤੱਕ ਉਹਨਾਂ ਦਾ ਨਾਂ ਰਹਿਣਾ, ਉਹਨਾਂ ਦੀਆਂ ਯਾਦਾਂ ਮਨਾਈਆਂ ਜਾਣੀਆਂ, ਭਾਈ ਬਹਿਲੋ ਦੇ ਦਿਨ ਮਨਾਏ ਜਾਣੇ ਆ। ਜੇ ਚੌਧਰੀ ਹੋ ਕੇ ਰਹਿ ਜਾਂਦਾ ਫਿਰ ਕਿਹਨੇ ਜਾਣਨਾ ਸੀ? ਜਿਹੜੀ ਤੇਰੀ ਸੋਚ ਤਾਂ ਬਹੁਤ ਚੰਗੀ ਹੈ,
ਵੀ ਮੇਰਾ ਨਾਂ ਹੋਵੇ, ਮੇਰੇ ਪਿਓ ਦਾ ਕੁੱਲ ਦਾ ਨਾਂ ਹੋਵੇ, ਵਡਿਆਈਆਂ ਹੋਣ, ਪਰ ਇਹ ਦੁਨੀਆਂ ਦੇ ਰਾਜੇ ਤਾਂ ਚਾਰ ਦਿੰਦੇ ਨੇ, ਰਾਜੇ ਚਾਰ ਦਿੰਦੇ ਨੇ ਖਿਲਾੜੀ ਤੇ ਕੀ, ਜੇ ਸਦਾ ਸੁਖ ਲੈਣਾ, ਸਦਾ ਹੀ ਆਨੰਦ ਲੈਣਾ, ਸਦਾ ਹੀ ਖੇੜਾ ਲੈਣਾ, ਤਾਂ ਤੇਰੇ ਜੀਵਨ ਤੋਂ ਦੂਜੇ ਵੀ ਪ੍ਰੇਰਣਾ ਲੈ ਕੇ ਚੜ੍ਹਦੀ ਕਲਾ ਦਾ ਜੀਵਨ ਬਤੀਤ ਕਰਨ, ਫਿਰ ਗੁਰੂ ਦੀ ਗੱਲ ਸੁਣ ਲੈ। ਇਹ ਨਵੇਂ ਇਹਨਾਂ ਤਿਆਰ ਕੀਤੇ ਆ ਸਾਹਿਬ, ਸਾਰੇ ਸਹਿਯੋਗ ਦੋ, ਬਹੁਤ ਸੋਹਣਾ ਗੁੱਡ ਆ। ਹਾਂ ਤੇ ਥੋੜਾ ਜਗਦਾ ਵੀ ਹੈ ਜਥਾ ਨਹੀਂ ਨੰਦਾ ਨਾਲ। ਸੋ ਆਪ ਜੇ ਕੋਈ ਹੋਰ ਵੀ ਬਜਾ ਲੈਂਦਾ ਤੇ ਆ ਜਾਓ, ਕੋਈ ਬੋਲਣ ਵਾਲੇ ਸਟੇਜ ਤੇ ਉਹ ਵੀ ਮੇਰੇ ਸਾਰੇ ਗੁੰਜਾਂ ਪਾ ਦੋ, ਜੇ ਸਦਾ ਹੀ ਨਾ ਚਾਹੁੰਦਾ ਨਾ ਆਪਣਾ ਨਾ ਹੀ ਨਹੀਂ ਚਾਹੁੰਦਾ, ਆਪਣੀ ਕੁੱਲ ਨੂੰ ਭਲੀ ਕਰਨੀ ਚਾਹੁੰਦਾ, ਜੇ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੁੰਦਾ, ਇੱਥੇ ਵੀ ਸੁੱਖ ਤੇ ਪਰਲੋਕ ਦੇ ਵਿੱਚ ਵੀ ਸੁੱਖ, ਫਿਰ ਕੋਈ ਗੱਲ ਹੈ। ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੋ

ਦਾਨੀ ਇੱਕ ਦਾਨ ਹੈ ਧਨ ਦਾ ਵੱਡਿਆਂ ਵੱਡਿਆਂ ਦੇ ਨਾਂ ਨੇ ਜਿਹਨਾਂ ਨੇ ਦਾਨ ਕੀਤਾ ਗੁਰੂ ਘਰਾਂ ਵਿੱਚ ਵੀ ਨਾਂ ਆ ਮਹਾਰਾਜਾ ਸ਼ੇਰੇ ਪੰਜਾ ਰਣਜੀਤ ਸਿੰਘ ਦਾ ਨਾਂ ਆ ਰਾਜ ਭਾਗ ਆਇਆ ਆਪਣਾ ਨਹੀਂ ਦੇਖਿਆ ਗੁਰੂ ਦੇ ਪਹਿਲਾਂ ਮਹਿਲ ਗੁਰੂ ਦੇ ਦਰਬਾਰ ਗੁਰੂ ਦੇ ਘਰ ਸਵਾਰੇ ਬਣਾਏ ਸਾਰੇ ਇੱਕ ਵਾਰੀ ਚੰਦੋਆ ਆਇਆ ਉਹਨੂੰ ਗਿਫਟ ਰਾਜਾ ਰਣਜੀਤ ਸਿੰਘ ਨੂੰ ਬਹੁਤ ਕੀਮਤੀ ਚੰਦੋਆ ਸੀ ਉਹ ਜਦ ਦੇਖਿਆ ਨਾ ਲੱਗਿਆ ਆਉਂਦੇ ਦੇਖਿਆ ਵੀ ਚੰਦੋਆ ਆਹ ਦੇਖ ਕੇ ਰੂਹ ਖੁਸ਼ ਹੁੰਦੀ ਹੈ ਕਈ ਚੀਜ਼ਾਂ ਦੀ ਨਾ ਸ਼ਕਲ ਤੇ ਵੀ ਬੜਾ ਆਨੰਦ ਆ ਜਾਂਦਾ ਖੇੜਾ ਆ ਜਾਂਦਾ ਇਹ ਵੀ ਵਾਹਿਗੁਰੂ ਨੇ ਕੁਦਰਤ ਦਿੱਤੀ ਹੈ ਸੁੰਦਰਤਾ ਬਖਸ਼ੀ ਹੈ ਵਾਹਿਗੁਰੂ ਨੇ ਕਿੰਨੀ ਸੋਹਣੀ ਆ ਫੁੱਲ ਦੇਖੋ ਖੁਸ਼ਬੂ ਆਉਂਦੀ ਹੈ ਖੇੜਾ ਆਉਂਦਾ ਕੁਦਰਤ ਨੂੰ ਦੇਖ ਕੇ ਕਹਿੰਦਾ ਕਿੱਥੋਂ ਆਇਆ ਪੁੱਛਿਆ ਦੱਸਿਆ ਕਹਿੰਦੇ ਲਾ ਦੋ ਸਾਰੇ ਹਲਕਾ ਡਰ ਗਏ ਵੀ ਕੋਈ ਗਲਤੀ ਹੋ ਗਈ ਕਹਿੰਦਾ ਲਾਓ ਥੱਲੇ ਤਖਤ ਦੇ ਨਹੀਂ ਬੈਠੇ ਕਹਿੰਦੇ ਲਾ ਦੋ ਲਾ ਦਿੱਤਾ ਸੰਭਾਲ ਕੇ ਤਹਿ ਲਾਓ ਰੱਖੋ ਸਿਰ ਤੇ ਰੱਖ ਲਿਆ ਕਹਿੰਦੇ ਇਹ ਚੰਦੋਆ ਮੇਰੇ ਤਖਤ ਨਹੀਂ ਚਾਹੀਦਾ ਇਹ ਤਖਤਾਂ ਦਾ ਮਾਲਕ ਧੰਨ ਗੁਰੂ ਰਾਮਦਾਸ ਉਹਨਾਂ ਦੇ ਦਰਬਾਰ ਤੇ ਸੜਨਾ ਚਾਹੀਦਾ ਇੰਨਾ ਸੋਹਣਾ ਚੰਦੋਆ ਮੈਨੂੰ ਨਹੀਂ ਚਾਹੀਦਾ ਵੱਡੇ ਵੱਡੇ ਦਾਨੀ ਹੋਏ ਧੰਨ ਦਾ ਦਾਨ ਇਹ ਵੀ ਬਹੁਤ ਵੱਡਾ ਅੰਨਦਾਨ ਮਹਾਂ

ਆ ਗਈ ਹੈ, ਮਿਲਾਵਟ ਹੋ ਗਈ ਹੈ, ਇਹਨੂੰ ਹੁਣ ਪਿਓਰੀਫਾਈ ਕਰ ਜੋ ਨਿਰਮਲ ਪੰਥ ਗੁਰੂ ਨਾਨਕ ਨੇ ਚਲਾਇਆ। ਕਹਿੰਦੇ ਪਾਤਸ਼ਾਹ ਮੈਂ ਕੌਣ ਹੁੰਦਾ ਚਲਾਉਣ ਵਾਲਾ, ਆਪਣਾ ਸੁੱਤ ਮੈਂ ਤੋਹੇ ਨਵਾਜਾ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ, ਪੁੱਤਰ ਹੁੰਦਾ ਸਾਰਾ ਜਾਇਦਾਦ ਦਾ ਮਾਲਕ, ਸਾਰਾ ਕੁਛ ਤੇਰਾ ਹੀ ਖਜ਼ਾਨਾ ਹੈ। ਪੰਥ ਪ੍ਰਚਾਰ ਵੇਖੋ ਸਾਜਾ ਪੰਥ ਪ੍ਰਚਾਰ ਕਰਨੇ ਨੂੰ। ਉਸ ਵੇਲੇ ਮੈਂ ਕਿਹਾ ਪੰਥ ਤਾਂ ਚੱਲਣਾ ਜੇ ਤੁਸੀਂ ਨਾਲ ਹੋਵੋਗੇ, ਵਰਦਾਨ ਦਿਓ ਬਚਨ ਦਿਓ, ਤੁਸੀਂ ਮੇਰੇ ਨਾਲ ਰਹੋ ਤਾਂ ਪੰਥ ਚੱਲੂਗਾ। ਮਾਣ ਨਹੀਂ ਕੀਤਾ ਵੀ ਮੇਰੀ ਇੰਨੀ ਤਪੱਸਿਆ, ਯੁਗਾਂ ਦੀ ਤਪੱਸਿਆ, ਅਕਾਲ ਪੁਰਖ ਦਾ ਪੁੱਤਰ, ਇੱਥੇ ਮਾੜਾ ਜਿਹਾ ਅਹੁਦਾ ਮਿਲ ਜੇ ਨਾ, ਮਾੜਾ ਜੇ ਦੇਖ ਲਓ ਫਿਰ ਆਪਾਂ ਕਰਦੇ ਕੀ ਹਾਂ। ਸਾਨੂੰ ਮਹਾਰਾਜ ਗਿਆਨ ਦਿੰਦੇ ਆ ਏਡਾ ਵੱਡਾ ਅਹੁਦਾ, ਤੂੰ ਮੇਰਾ ਪੁੱਤਰ ਹੈ, ਯੁਗਾਂ ਦੀ ਤਪੱਸਿਆ ਹੈ, ਦੁਸ਼ਟ ਦਮਨ ਹੈ, ਜਾ ਪੰਥ ਚਲਾਏਗਾ ਤੂੰ। ਪਰ ਕਹਿੰਦੇ ਮੈਂ ਨਹੀਂ ਚਲਾ ਸਕਦਾ, ਤੁਸੀਂ ਨਾਲ ਸਹਾਈ ਹੋਇਓ, ਨਾਲ ਰਿਹੋ। ਦੂਜਾ ਵਰਦਾਨ ਦਿਓ, ਦੇਗ ਤੇਗ ਜਗ ਮੇ ਦੂ ਚੱਲੈ, ਰਾਖ ਆਵੋ ਔਰ ਨਾ ਦਲੈ। ਮੇਰੇ ਪੰਥ ਵਿੱਚ ਦੇਗ ਤੇ ਤੇਗ ਚੱਲੇ, ਅਤੁੱਟ ਚੱਲੇ, ਇਹ ਵੀ ਵਰਦਾਨ ਦੇ ਦਿਓ। ਕਿਉਂ ਜਦ ਦੇਗ ਚੱਲੇਗੀ, ਦੇਗ ਆ ਦਾਨ, ਹੈਲਪ, ਮਦਦ, ਲੰਗਰ ਲੈ ਲਓ, ਕੋਈ ਵੀ ਕਿਸੇ ਦੀ ਸਹਾਇਤਾ ਆਰਥਿਕ ਤੌਰ ਤੇ, ਸਰੀਰਕ ਤੌਰ ਤੇ, ਇਹ ਦੇਗ ਹੈ, ਇਹ ਵਰਦਾਨ ਦਿਓ ਵੀ ਮੇਰੇ ਪੰਥ ਵਿੱਚ ਦੇਗ ਚੱਲੇ। ਕਿਉਂ ਜਿਸ ਘਰ ਦੇ ਵਿੱਚੋਂ ਦਾਨ ਨਿਕਲਦਾ ਰਹਿੰਦਾ ਹੈ, ਜਿਸ ਤਰ੍ਹਾਂ ਕਿਸੇ ਖੂਹ ਦੇ ਵਿੱਚ ਪਾਣੀ ਹੈ ਨਾ, ਜੇ ਨਿਕਲਦਾ ਰਹੇ ਤੇ ਪਾਣੀ ਉਹਦਾ ਮਿੱਠਾ ਤੇ ਨਿਰਮਲ ਤੇ ਸਾਫ਼ ਤੇ ਠੰਡਾ ਰਹਿੰਦਾ। ਨਹੀਂ ਤਾਂ ਅਸੀਂ ਪੁਰਾਣੇ ਖੂਹ ਜਾ ਕੇ ਵੇਖ ਲਓ, ਸਲਾਨ ਮਾਰਦੇ ਨੇ, ਬੋ ਮਾਰਦੇ ਨੇ, ਪਾਣੀ ਪੀਣਾ ਦਾ ਕੀ, ਹੱਥਾਂ ਨੂੰ ਨਹੀਂ ਲੱਗਦਾ, ਲਾਉਣਾ ਜੀ ਕਰਦਾ। ਇਹ ਸਾਨੂੰ ਸਿਖਾਇਆ ਮਹਾਰਾਜ ਨੇ ਵੀ ਜੇ ਘਰ ਚੋਂ ਵੀ ਤੁਹਾਡੇ ਦਾਨ ਨਿਕਲਦਾ ਰਿਹਾ ਫਿਰ ਆਉਂਦਾ ਰਹੇਗਾ। ਇਹ ਮਤ ਸੋਚਿਓ ਵੀ ਦਾਨ ਦੇ ਨਾਲ ਘੱਟ ਜਾਊਗਾ, ਦਾਨ ਦੇ ਨਾਲ ਕਦੇ ਨਹੀਂ ਘੱਟਦਾ, ਦਾਨ ਦੇ ਨਾਲ ਤਾਂ ਕਈ ਗੁਣਾ ਹੋ ਕੇ ਵੱਧਦਾ। ਸ਼ਾਸਤਰਕਾਰਾਂ ਦਾ ਸਿਧਾਂਤ ਹੈ ਵੀ ਦਹਿ ਦੁਨੀਆ ਸੱਤਰ ਆਖਰ, ਦਸ ਗੁਣਾ ਦੁਨੀਆਂ ਚ ਘੱਟੋ ਘੱਟ ਮਿਲਦਾ ਤੇ ਸੱਤਰ ਗੁਣਾ ਦਰਗਾਹ ਚ ਮਿਲਦਾ। ਪਰ ਜੇ ਕਿਸੇ ਬ੍ਰਹਮ ਗਿਆਨੀ ਦੇ ਮੂੰਹ ਚ ਪੈ ਜੇ, ਸਤਿਗੁਰਾਂ ਦੇ ਪ੍ਰਵਾਨ ਹੋ ਜੇ, ਫਿਰ ਬਰਕਤ ਦਾ ਪਤਾ ਹੀ ਕੋਈ ਨਹੀਂ। ਜੋ ਇੱਕ ਮਨ ਚਿੱਤ ਅਰਾਧ ਦੇ ਤੇ ਬਿਰਲੇ ਥੋੜੇ, ਇਨਕੀ ਬਰਕਤ ਖਾਏ ਦੇ ਕਈ ਲੱਖ ਅਸੰਖ ਕਰੋੜੇ। ਫਿਰ ਬਰਕਤਾਂ ਇੰਨੀਆਂ ਪੈਂਦੀਆਂ ਕਿ ਪਤਾ ਨਹੀਂ ਲੱਗਦਾ ਵੀ ਕਿੰਨੀਆਂ ਕੁ ਪਾ ਦਿੰਦਾ ਗੁਰੂ। ਭਾਈ ਗੁਰਦਾਸ ਜੀ ਕਹਿੰਦੇ ਨੇ, ਭਾਵਨੀ ਭਗਤ ਭਾਈ ਕੋਡੀ ਅਗਰ ਭਾਗ ਰੱਖ, ਪਿਆਰ ਸ਼ਰਧਾ ਭਰੋਸਾ। ਗੁਰੂ ਕੋਲ ਗਿਫਟ ਲੈ ਕੇ ਗਿਆ, ਭਾਵਨਾ ਲੈ ਕੇ ਗਿਆ, ਭਰੋਸਾ ਲੈ ਕੇ, ਖੁਸ਼ੀ ਨਾਲ ਗਿਆ ਗੁਰੂ ਨੂੰ ਭੇਟਾ ਲੈ ਕੇ। ਇੱਕ ਕੌਡੀ, ਜੇ ਇੱਕ ਕੌਡੀ ਜੋਗਾ ਨਾ, ਇੱਕ ਕੌਡੀ ਵੀ ਰੱਖ ਦੇਗਾ, ਸਭ ਤੋਂ ਛੋਟਾ ਸਿੱਕਾ ਆ, ਇੰਨਾ ਵੀ ਗੁਰੂ ਪ੍ਰਵਾਨ ਕਰਦਾ। ਉਹ ਕੌਡੀ ਹੋਵੇ ਪਿਆਰ ਦੀ, ਹੋਵੇ ਸ਼ਰਧਾ ਦੀ, ਹੋਵੇ ਭਾਵਨੀ ਦੀ, ਦਿਖਾਵਾ ਨਾ ਹੋਵੇ, ਉਹ ਚ ਮੰਗ ਕੋਈ ਨਾ ਹੋਵੇ, ਬਸ ਗੁਰੂ ਨੂੰ ਭੇਟਾ ਹੋਵੇ। ਹੋਏਗਾ ਕਿ ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ, ਗੁਰੂ ਸਾਰੇ ਖਜ਼ਾਨੇ ਬਖਸ਼ ਦਿੰਦਾ, ਦਾਤਾਂ ਦੇ ਭੰਡਾਰੇ ਭਰ ਦਿੰਦਾ, ਤੋੜ ਰਹਿਣੀ ਕੋਈ ਨਹੀਂ ਦਿੰਦਾ ਇੱਕ ਕੌਡੀ ਲੈ ਕੇ ਵੀ। ਐਡਾ ਦਿਆਲੂ, ਐਡਾ ਪਾਰਜਾਤ ਰੁੱਖ ਹੈ। ਸੋ ਬਖਸ਼ਿਸ਼ਾਂ ਇਸ ਕਰਕੇ ਵੱਧ ਤੋਂ ਵੱਧ ਜਿੰਨਾ ਵੀ ਹੋਵੇ ਨਿਕਲੇਗਾ, ਓਨਾ ਹੀ ਇਹ ਆਏਗਾ, ਮੁੱਕੇਗਾ ਨਹੀਂ, ਕਦੇ ਦਾਨ ਘਟਦਾ ਨਹੀਂ ਹੈ। ਇਸ ਕਰਕੇ ਗੁਰੂ ਨੇ ਲੰਗਰ ਪ੍ਰਥਾ ਚਲਾ ਦਿੱਤੀ, ਸਭ ਤੋਂ ਘੱਟ ਗਿਣਤੀ ਦੇ ਨੇ ਬਲ ਦੇ ਵਿੱਚ ਤੇ ਸਭ ਤੋਂ ਜ਼ਿਆਦਾ ਲੰਗਰ ਚਲਾ ਰਹੇ ਨੇ। ਹੋਰ ਤਾਂ ਹੋਰ ਛੱਡੋ, ਜਦੋਂ ਹੋਟਲ ਬੰਦ ਹੋ ਗਏ, ਢਾਬੇ ਬੰਦ ਹੋ ਗਏ, ਸਾਰੇ ਖਾਣ ਪੀਣ ਦੇ ਰਾਸ਼ਨ ਪਾਣੀ ਦੇ ਬੰਦ ਹੋ ਗਏ, ਇੱਕ ਮੈਡੀਕਲ ਹੋਸਪਿਟਲ ਮੈਡੀਕਲ ਖੁੱਲ੍ਹੇ ਰਹਿ ਗਏ ਸੀਗੇ, ਸਭ ਸਿਸਟਮ ਬੰਦ ਹੋ ਗਿਆ, ਉਦੋਂ ਵੀ ਗੁਰਦੁਆਰਿਆਂ ਦੇ ਲੰਗਰ ਚੱਲੇ ਆ। ਆਹਾ, ਇਹ ਨਹੀਂ ਪ੍ਰਾਈਮ ਮਿਨਿਸਟਰ ਨੇ, ਪ੍ਰੈਜੀਡੈਂਟ ਦੇ ਅਮਰੀਕਾ ਨੇ ਕਿਹਾ ਸੀ ਵੀ ਹਰ ਸ਼ਹਿਰ ਚ ਇੱਕ ਗੁਰਦੁਆਰਾ ਹੋਣਾ ਮੋਸਟ ਵੀ ਕੰਪਲਸਰੀ, ਬਹੁਤ ਜ਼ਰੂਰੀ, ਹਰ ਸ਼ਹਿਰ ਚ ਇੱਕ ਗੁਰਦੁਆਰਾ ਜ਼ਰੂਰ ਹੋਵੇ। ਉਹਨੂੰ ਪੁੱਛਿਆ ਵੀ ਇਹ ਗੱਲ ਇੱਕ ਅਮਰੀਕਾ ਦਾ ਰਾਸ਼ਟਰਪਤੀ ਕਵੇ, ਜਿਹੜੇ ਸਾਡੇ ਉੱਥੇ ਦੇ ਮਕਾਉਣ ਤੇ ਹੋਏ ਹੋ ਕੇ ਵਿਰੋਧ ਕਰਦੇ ਆ ਦਿਨ ਰਾਤ, ਉਹ ਸਾਰਿਆਂ ਦੇ ਦੰਦ ਖੱਟੇ, ਸਭ ਨੂੰ ਮੂੰਹ ਤੋੜਨਾ ਇੱਕ ਜਵਾਬ ਸੀ ਸਾਰੇ ਵਰਲਡ ਨੂੰ ਵੀ ਇਹ ਗੱਲ ਕਿਉਂ ਕਹੀ ਹੈ। ਕਹਿੰਦੇ ਜਿਸ ਸ਼ਹਿਰ ਚ ਗੁਰਦੁਆਰਾ ਹੋਏਗਾ ਨਾ, ਉਸ ਸ਼ਹਿਰ ਚ ਕਦੇ ਕੋਈ ਭੁੱਖਾ ਨਹੀਂ ਸੋਏਗਾ। ਜੇ ਸ਼ਹਿਰ ਚ ਗੁਰਦੁਆਰਾ ਹੋਏਗਾ, ਉਹ ਸ਼ਹਿਰ ਚ ਕੋਈ ਭੁੱਖਾ ਨਹੀਂ ਸੋਏਗਾ। ਵੀ ਕਮਾਲ ਕਰਦੀ ਨਾ, ਕਰੋਨਿਆਂ ਦੇ ਵਿੱਚ ਵੀ ਲੰਗਰ ਲਾ ਤੇ, ਗੱਡੀਆਂ ਬੱਸਾਂ ਸਭ ਬੰਦ, ਅਸੀਂ ਉੱਥੇ SDM ਦੇ ਗਏ ਤੇ ਬਈ ਬੱਚੇ ਭੁੱਖੇ ਨੇ, ਲੋਕ ਭੁੱਖੇ ਨੇ, ਵਿਚਾਰੇ ਗਰੀਬ ਨੇ, ਉਹਨੇ ਜਦੀ ਲਿਖ ਕੇ ਦੇਤਾ ਬਾਬਾ ਜੀ ਆਪ ਕੀ ਗਾਡੀ ਕੋ VIP ਪਾਸ ਦੇਤਾ, ਜਹਾਂ ਮਰਜ਼ੀ ਆਓ ਜਾਓ।

ਆ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ, ਇਹ ਗੁਰੂ ਨਾਨਕ ਦੇ ਭੰਡਾਰੇ ਆ ਜਿਹੜੇ ਸਾਧ ਜੁਗੋ ਜੁਗ ਅਟਲ ਨੇ। ਸੋ ਆਓ ਇਹ ਦਾਨ ਜਿੰਨਾ ਹੋ ਜਾਏਗਾ ਘਟਣਾ ਨਹੀਂ ਵਧਣਾ। ਦੂਸਰਾ ਤਨ ਦਾ ਦਾਨ, ਐ ਨਹੀਂ ਸਰਵੰਸ਼ ਦਾਨੀ ਕਹਿੰਦੇ, ਸਾਰਾ ਸਰਵੰਸ਼ ਹੀ ਦਾਨ ਕਰਤਾ, ਧਰਮ ਦੇ ਲੇਖੇ ਲਾਤਾ, ਮਜ਼ਲੂਮਾਂ ਦੇ ਲੇਖੇ ਲਾਤਾ, ਗਰੀਬਾਂ ਦੀਨ ਦੁਨੀਆਂ ਦੁਖੀਆਂ ਦੇ ਲੇਖੇ ਲਾ ਦਿੱਤਾ। ਕਿਉਂਕਿ ਇੰਨੀ ਗੁਲਾਮੀ ਸੀ, ਇੰਨੇ ਸੰਤਾਪ ਸੀ, ਇੰਨੀ ਤਸੱਦਦ ਹੋ ਰਹੀ ਸੀ ਪਬਲਿਕ ਦੇ ਉੱਤੇ, ਸਾਸ ਨੂੰ ਉਹਦਾ ਲਾਜ ਹੀ ਸੀ, ਫਿਰ ਹੁਣ ਹੋਰ ਕੋਈ ਤਰੀਕਾ ਨਹੀਂ ਸੀ। ਜਦੋਂ ਜ਼ੁਲਮ ਨਾਲ ਟੱਕਰ ਲੈਣੀ ਹੈ, ਫਿਰ ਤਿੰਨ ਲੜਾਈਆਂ ਹੁੰਦੀਆਂ, ਇੱਕ ਹੁੰਦੀ ਸ਼ਸਤਰ ਦੀ, ਦੂਜੀ ਹੁੰਦੀ ਸ਼ਾਸਤਰ ਦੀ, ਤੀਜੀ ਹੁੰਦੀ ਅਧਿਆਤਮਕ। ਸ਼ਸਤਰ ਦੀਆਂ 14 ਲੜਾਈਆਂ ਗੁਰੂ ਮਹਾਰਾਜ ਨੇ ਲੜੀਆਂ, ਸਮੇਂ ਸਮੇਂ ਨਾਲ ਖਾਲਸਾ ਲੜਦਾ ਆ, ਜੋ ਲੋੜ ਪਈ ਜੋ ਸਾਰੇ ਹਿੱਲੇ ਵਸੀਲੇ ਬੰਦ ਹੋ ਜਾਣ। ਫਿਰ 10ਵੇਂ ਪਾਤਸ਼ਾਹ ਨੇ ਕਿਹਾ, ਔਰੰਗਜ਼ੇਬ ਅਸੀਂ ਲੜਾਈ ਲਈ ਕੋਈ ਰਾਜੀ ਨਹੀਂ ਸੀਗੇ, ਸਾਡਾ ਬਿਲਕੁਲ ਇਰਾਦਾ ਨਹੀਂ ਸੀ, ਪਰ ਜਦ ਸਾਰੇ ਹਿੱਲੇ ਵਸੀਲੇ ਬੰਦ ਹੋ ਗਏ, ਫਿਰ ਮਰਦ ਦਾ ਕੰਮ ਹੈ, ਫਿਰ ਧਰਮੀ ਯੋਧੇ ਦਾ ਕੰਮ ਹੈ, ਫਿਰ ਅੰਦਰ ਨਹੀਂ ਬਣਦਾ, ਬੁਜਦਿਲ ਨਹੀਂ ਬਣਦਾ, ਉਹ ਫਿਰ ਆਪਣੇ ਸ਼ਸਤਰ ਨੂੰ ਹੱਥ ਪਾਉਂਦਾ, ਅਤੇ ਉਸ ਧਰਮ ਦੇ ਯੂਧ ਦੇ ਵਿੱਚ ਉਹ ਫਿਰ ਚਾਹੇ ਯੂਧ ਕੇ ਸ਼ਹੀਦ ਹੋ ਜਾਏ, ਚਾਹੇ ਜਿੱਤਿਆ ਚਾਹੇ ਹਾਰ ਹੈ, ਉਹ ਗੱਲਬਾਤ ਵੀ ਹੈ, ਉਹਦੀ ਹਾਰ ਨਹੀਂ ਹੁੰਦੀ, ਇਸ ਕਰਕੇ ਸਾਨੂੰ ਹੱਥ ਪਾਉਣਾ ਪਿਆ। ਉਹ ਲੜਾਈ ਤਾਂ ਸਮੇਂ ਸਮੇਂ ਹੁੰਦੀ ਹੈ, ਸਾਧਕ ਪਤਾ ਨਹੀਂ ਕਿਹੜੇ ਵੇਲੇ ਹੋਵੇ, ਪਰ ਜਿਹੜੀ ਦੂਸਰੀ ਲੜਾਈ ਹੈ ਉਹ ਹਰ ਵੇਲੇ ਹੁੰਦੀ ਹੈ, ਉਹ ਹੈ ਸ਼ਸਤਰ ਦੀ ਲੜਾਈ। ਹੁਣ ਇਹ ਥੱਲੇ ਆਉਂਦਾ ਹੁੰਦਾ ਪਾਠ ਬੋਧ, ਪਿੱਛੇ ਲਿਖਿਆ ਹੁੰਦਾ ਪਾਠ ਬੋਧ ਸਮਾਗਮ, ਧਿਆਨ ਨਾਲ ਸੁਣੋ ਇਹਨੂੰ, ਧਿਆਨ ਦਿਓ ਤੇ ਪੂਰਾ ਤੁਸੀਂ। ਇਹ ਬਹੁਤ ਵੱਡੀ ਲੜਾਈ ਹੈ, ਕਿਉਂਕਿ ਅੱਜ ਸਾਡੇ ਬੱਚਿਆਂ ਨੂੰ ਗੁਰਬਾਣੀ ਪੜ੍ਹਨੀ ਤਾਂ ਕਿਤੇ ਦੀ ਗੱਲ ਰਹਿ ਗਈ, ਸਮਝਣੀ ਕਿਤੇ ਦੀ ਗੱਲ ਰਹਿ ਗਈ, ਅੱਜ ਬੋਲਣੀ ਤਾਂ ਮੁਸ਼ਕਲ ਹੋਈ ਉਹ ਹੈ। ਇਹ ਬਹੁਤ ਵੱਡਾ ਘਾਟ ਹੈ ਸਾਡੇ ਪੰਥ ਦਾ। ਦੂਜੇ ਤਾਂ ਬਾਹਰੋਂ ਆ ਕੇ ਹੱਲਾ ਕਰਦੇ, ਸਾਡੇ ਅੰਦਰ ਹੀ ਜੰਮ ਪਿਆ, ਸਾਡੇ ਘਰਾਂ 'ਚ ਹੀ ਜੰਮ ਪਿਆ। ਸੋ ਇਸ ਕਰਕੇ ਜਿਹੜਾ ਉਪਰਾਲਾ ਹੈ, ਹਰ ਘਰ ਦੇ ਵਿੱਚ ਇਸ ਚੀਜ਼ ਦਾ ਅਨਵੇਅਰਮੈਂਟ ਹੋਣੀ ਚਾਹੀਦੀ ਹੈ ਵੀ ਇਹ ਸਮਾਗਮ ਹੋਣੇ ਨੇ। ਇਹ ਨਹੀਂ ਬੱਚਿਆਂ ਲਈ ਹੈ, ਬਜ਼ੁਰਗਾਂ ਸਾਰੇ ਏ ਟੂ ਜੈਡ ਜਿੰਨੇ ਵੀ ਹੈਗੇ ਆ, ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਆਪਾਂ ਸੇਵਾ 'ਚ ਹਿੱਸਾ ਵੀ ਲੈਣਾ, ਅਤੇ ਹਾਜ਼ਰੀ ਭਰ ਕੇ ਗੁਰਬਾਣੀ ਪਾਠ ਬੋਧ ਜਿਹੜਾ ਇਹ ਤਾਂ ਬਹੁਤ ਜ਼ਰੂਰੀ ਹੈ। ਉਹ ਤੋਂ ਪਹਿਲਾਂ ਸਾਡੀ ਤਾਂ ਬੋਲੀ ਜਾਂਦੀ ਰਹੀ, ਕਿੱਡਾ ਵੱਡਾ ਨੁਕਸਾਨ ਹੋ ਰਿਹਾ। ਕੋਈ ਦੁਨੀਆਂ ਦੀ ਐਸੀ ਲੈਂਗੁਏਜ ਨਹੀਂ ਜਿਹੜੀ ਪੰਜਾਬੀ ਦਾ ਮੁਕਾਬਲਾ ਕਰੇ, ਗੁਰਮੁਖੀ ਦਾ। ਇੰਨੇ ਅੱਖਰ ਕਿਸੇ ਦੁਨੀਆਂ ਦੀ ਲੈਂਗੁਏਜ 'ਚ ਨਹੀਂ ਹੈ ਜਿੰਨੇ ਗੁਰਮੁਖੀ ਦੇ ਵਿੱਚ ਹੈ, ਪੰਜਾਬੀ 'ਚ ਕਿਸੇ ਲੈਂਗੁਏਜ 'ਚ ਨਹੀਂ ਹੈਗੇ। ਬਸ ਜੇ ਸਾਨੂੰ ਇਹ ਨਾ ਆ ਗਈ ਤਾਂ ਸਾਰੀਆਂ ਆ ਗਈਆਂ, ਤੇ ਜੇ ਇਹ ਨਾ ਆਈ ਤਾਂ ਸਾਰੀਆਂ ਆ ਗਈਆਂ, 0/0 ਹੈ। ਜੇ ਗੁਰਮਤ ਨਹੀਂ ਹੈ, ਸਾਡੇ ਕੋਲ ਗੁਰਬਾਣੀ ਨਹੀਂ ਹੈ, ਸਾਡਾ ਕਲਚਰ ਨਹੀਂ ਹੈ, ਸਾਡੀ ਬੋਲੀ ਨਹੀਂ ਰਹੀ, ਤੇ ਹੋਰ ਸਾਡੇ ਕੋਲ ਰਹਿ ਕੀ ਗਿਆ ਫਿਰ। ਸੋ ਸ਼ੁੱਧ ਉਚਾਰਨ ਬੱਚਿਆਂ ਦੀ ਸੁਣ ਲਓ, ਬੱਚਿਆਂ ਦਾ ਐਕਸਲੈਂਟ ਹੀ ਸਾਡਾ ਖਤਮ ਹੋ ਗਿਆ, ਬੋਲਣ ਦਾ ਪ੍ਰੋਨਾਸੈਂਸ ਜਿਹੜੀ ਉਹਨਾਂ ਦੀ ਬਿਲਕੁਲ ਹੀ ਖਤਮ ਹੁੰਦੀ ਜਾ ਰਹੀ ਹੈ, ਅੰਗਰੇਜ਼ੀ ਦੇ ਵਰਲਡ ਦੇ ਵਿੱਚ ਹੀ ਬੋਲਦੇ ਆ। ਰੱਬ ਦੇ ਵਾਸਤੇ ਸਾਡੇ ਢਿੱਡਾਂ 'ਚੋਂ ਜੰਮੇ ਹੈ, ਸਾਡੀਆਂ ਗੋਦਾਂ 'ਚ ਪਲਦੇ ਹੈ, ਸਾਡੇ ਸਾਹਮਣੇ ਖੇਲਦੇ ਆ, ਕਰਦੇ ਆ। ਇਹ ਮਾਤਾ ਪਿਤਾ ਦੀ, ਬਜ਼ੁਰਗਾਂ ਦੀ, ਮੈਂ ਦੇਖਿਆ ਜਿਹੜੇ ਬੱਚੇ ਦਾਦੇ ਦਾਦੀ ਕੋਲ, ਨਾਨੀਆਂ ਕੋਲ ਪਲਦੇ, ਉਹਨਾਂ ਕੋਲ ਪੰਜਾਬੀ ਤਾਂ ਹੈਗੀ ਆ। ਜਿਹੜੇ ਮਾਂ ਪਿਓ ਪਲਦੇ, ਮਾਂ ਪਿਓ ਵਿਚਾਰੇ ਅੱਗੇ ਹੀ ਫਸੇ ਬੈਠੇ ਆ, ਟਾਈਮ ਹੀ ਹੈ ਨਹੀਂ। ਤੇ ਇਹ ਕਹਾਣ ਬਹੁਤ ਵੱਡਾ ਆਪਣੀ ਬੋਲੀ ਦਾ। ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਾਰਾ ਜੀਵਨ ਇਸ ਗੱਲ 'ਤੇ ਲਾਤਾ ਵੀ ਆਪਣੀ ਬੋਲੀ, ਆਪਣੀ ਬੋਲੀ, ਆਪਣੀ ਬੋਲੀ, ਗੁਰਮੁਖੀ, ਗੁਰਮੁਖੀ, ਗੁਰਮੁਖੀ। ਜਿਹੜਾ ਗੁਰਸਿੱਖ ਗੁਰਮੁਖੀ ਸਿਖਾ ਕੇ, ਬਾਣੀ ਪੜ੍ਹਨ, ਪੰਜਾਬੀ ਪੜ੍ਹਨ ਕੇ ਲਿਆ ਕੇ ਸਾਡੇ ਕੋਲ ਲਿਆ ਗਿਆ ਨਾ, ਦੋ ਸਿੱਖ ਘੱਟੋ ਘੱਟ ਸਾਲ 'ਚ ਦੋ ਸਿੱਖ ਲੈ ਕੇ ਆਵੇ ਤਾਂ ਸਾਡੀਆਂ ਉਹਨੂੰ ਖੁਸ਼ੀਆਂ ਮਿਲਣਗੀਆਂ। ਅਤੇ ਜੇ ਤੁਸੀਂ ਦੋ ਸਿੱਖ ਵੀ ਨਹੀਂ ਲਿਆ ਤਾਂ ਫਿਰ ਸਿੱਖ ਕਾਹਦੇ ਹੋ। ਸੋ ਗੁਰਮਤ ਦਾ ਪ੍ਰਚਾਰ ਪ੍ਰਸਾਰ, ਇਹ ਲੜਾਈ ਆ ਹੁਣ ਸਾਡੀ ਬਹੁਤ ਵੱਡੀ। ਜੇ ਸਾਡੀ ਬੋਲੀ ਜਾਂਦੀ ਰਹੀ ਫਿਰ ਸਤਨਾਮ ਵਾਹਿਗੁਰੂ ਹੀ ਹੈ। ਸੋ ਰੱਬ ਦੇ ਵਾਸਤੇ ਕਮੇਟੀਆਂ ਦਾ ਪ੍ਰਬੰਧਕਾਂ ਦਾ ਜ਼ਿੰਮੇਵਾਰੀ ਹੈ, ਆਗੂਆਂ ਦੀ ਜ਼ਿੰਮੇਵਾਰੀ ਹੈ ਇਹੋ ਜਿਹੇ ਸਮਾਗਮ ਪ੍ਰੋਗਰਾਮ ਕਰਨੇ, ਰਚਣੇ, ਅਤੇ ਆਪਣਾ ਨਾਲ ਤਕੜੇ ਹੋ ਕੇ ਹਿੱਸਾ ਲੈ ਕੇ, ਹਿੱਸਾ ਜ਼ਰੂਰ ਲੈਣਾ ਚਾਹੇ ਥੋੜ੍ਹਾ ਚਾਹੇ ਬਹੁਤਾ, ਇਹ ਨਾਲ ਨਹੀਂ ਜਾਣਾ, ਬਾਕੀ ਸਭ ਕੁਛ ਇੱਥੇ ਰਹਿ ਜਾਣਾ। ਇਹ ਸਭ ਤੋਂ ਵੱਡਾ ਪੰਥਕ ਕਾਰਜ ਹੈ ਇਹ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੋਲੀ। ਜਦੋਂ ਤੱਕ ਸਾਨੂੰ ਆਉਂਦੀ ਨਹੀਂ ਹੈ, ਸਾਡੇ ਕੋਲ ਕੁਛ ਨਹੀਂ, ਇਸ ਤੋਂ ਵੱਡੀ ਮਾਰ ਹੋਰ ਕੋਈ ਨਹੀਂ ਹੈ। ਇਸ ਕਰਕੇ ਇਹ ਸਿਧਾਂਤਕ ਲੜਾਈ, ਇਹ ਸ਼ਾਸਤਰ ਦੀ ਲੜਾਈ ਹੈ। ਠੀਕ ਹੈ, ਹੋਰ ਬੋਲੀਆਂ ਬੋਲੋ, ਕੋਈ ਮਨਾਹੀ ਨਹੀਂ ਹੈ। ਗੁਰੂ ਦਸਵੇਂ ਪਾਤਸ਼ਾਹ ਜਿੰਨੀਆਂ ਬੋਲੀਆਂ ਕਿਹੜਾ ਜਾਣਦਾ ਹੋਣਾ ਦੁਨੀਆਂ 'ਤੇ, ਗੁਰੂ ਨਾਨਕ ਸਾਹਿਬ ਜੀ ਜਿੰਨੀਆਂ ਸਾਰੀਆਂ ਦੁਨੀਆਂ ਦੀਆਂ ਬੋਲੀਆਂ ਜਾਣਦੇ ਸੀ। ਚਲੋ ਉਹਨਾਂ ਦੀ ਤਾਂ ਗੱਲ ਹੋਰ ਸੀ, ਸਰਵਯੋਗ ਵਿੱਦਿਆ ਸੀ ਉਹਨਾਂ ਕੋਲ। ਚਲੋ ਸਾਨੂੰ ਇੰਨਾ ਨਹੀਂ ਹੈ,
ਜੇ ਆਪਣੀ ਨਹੀਂ ਹੈ ਤੇ ਮਹਾਂਪੁਰਸ਼ ਵੀ ਕਿਹਾ ਕਰਦੇ ਸਾਡੇ ਪੱਲੇ ਕੁਛ ਨਹੀਂ ਹੈਗਾ। ਸੋ ਪਹਿਲਾਂ ਆਪਣੀ ਬੋਲੀ ਤੇ ਦੂਜੀ ਸਾਡੀ ਗੁਰਮੁਖੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਨਾਂ ਨੂੰ ਅਸੀਂ ਨਮਸਕਾਰਾਂ ਕਰਦੇ ਹਾਂ, ਜਿਹੜੇ ਸਾਨੂੰ ਸਾਰੀਆਂ ਬਖਸ਼ਿਸ਼ਾਂ ਰਹਿਮਤਾਂ ਝੋਲੀਆਂ ਭਰਦੇ ਹੈ, ਸਾਡਾ ਚੰਗਾ ਮਾੜਾ ਕੁਛ ਨਹੀਂ ਦੇਖਦੇ।

ਕੋਈ ਭੁੱਖਾ ਨਹੀਂ ਮੁੜਦਾ, ਖਾਲੀ ਨਹੀਂ ਮੁੜਦਾ। ਸੋ ਜੇ ਸਾਨੂੰ ਉਹਨਾਂ ਦੀ ਬੋਲੀ ਨਹੀਂ ਆਉਂਦੀ, ਜੇ ਸਾਨੂੰ ਗੁਰਬਾਣੀ ਦਾ ਸ਼ੁੱਧ ਜਾਪ ਹੀ ਨਹੀਂ ਆਉਂਦਾ, ਬਾਣੀ ਤਾਂ ਸ਼ਸਤਰ ਸ਼ਸਤਰ ਅਸਤਰ ਬਸਤਰ ਸਾਰਾ ਕੁਛ ਹੀ ਹੈ, ਸਾਰੇ ਹੀ ਸਰੂਪ ਨੇ ਗੁਰਬਾਣੀ ਦੇ। ਇਹ ਬਾਣ ਵੀ ਹੈ ਤੇ ਬਾਣ ਹੋਵੇ ਖੁੰਡਾ ਹੋਵੇ ਟੇਡਾ ਬੇਡਾ, ਕੀ ਮਾਰ ਕਰੂਗਾ, ਸਿੱਧਾ ਹੋਣਾ ਚਾਹੀਦਾ ਨਾ ਤਿੱਖਾ। ਇਹ ਬਾਣੀ ਬਾਣ ਦੁਸ਼ਮਣਾਂ ਦਾ ਘਾਣ ਕਰਦੀ ਆ, ਦੁਸ਼ਮਣਾਂ ਦਾ ਦੁਸ਼ਮਣ ਇੱਕ ਤਾਂ ਬਾਹਰੋਂ ਫਿਜੀਕਲੀ ਆਉਂਦੇ ਆ, ਦੂਜੇ ਦੁਸ਼ਮਣ ਉਹ ਹੈ ਜਿਹੜੇ ਫਿਜੀਕਲੀ ਨਹੀਂ ਹੈ ਪਰ ਬਹੁਤ ਤਕੜੇ ਨੇ। ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਆ, ਨਿੰਦਿਆ ਆ, ਚੁਗਲੀ ਆ, ਈਰਖਾ ਆ, ਦੁਵੈਸ਼ ਹੈ, ਇਹ ਕਿਆ ਕਦੇ ਪਤਾ ਨਹੀਂ ਕਿੰਨੇ ਹੈ, ਬਾਹਰ ਵੀ ਨਹੀਂ ਡੇਰਾ ਵੀ ਅੰਦਰ ਲਾ ਕੇ ਬੈਠੇ ਹੈ। ਫਿਰ ਪੰਚ ਦੋਤ ਸੰਤਾਵੈ ਕਹਿ ਵਿਦ ਮਾਰਨੇ, ਲੜਾਈ ਪਈ ਹੈ, ਝਗੜਾ ਪਿਆ, ਕਲੇਸ਼ ਪਿਆ, ਛਮਕ ਛਮਕ ਕਰਕੇ ਗੁਰੂ ਮਹਾਰਾਜ ਅੱਗੇ ਚਾਰੀ ਲਾਵਾਂ ਲਈਆਂ, ਸਾਲ ਦੋ ਨਹੀਂ ਕੱਢਦੇ, ਪੁਆੜਾ ਪੈ ਜਾਂਦਾ। ਕੋਈ ਨਾ ਵੀ ਦੁਸ਼ਮਣੀ ਹੈ ਅੰਦਰ ਪਿਆ, ਭਰਾਵਾਂ ਦੀ ਨਹੀਂ ਬਣਦੀ, ਮਾਂ ਪਿਓ ਦੀ ਨਹੀਂ ਬਣਦੀ, ਮੀਆਂ ਬੀਬੀ ਦੀ, ਉਹ ਅੰਦਰ ਦੁਸ਼ਮਣ ਆ, ਚਿੰਤਾ ਪਤਾ ਨਹੀਂ ਕਿੱਧਰੋਂ ਆ ਕੇ ਉੱਠਦੀ ਹੈ। ਮਹਾਰਾਜ ਦਿਨ ਰਾਤ ਸਤਾਉਂਦੇ, ਸੁੱਤੇ ਪਿਆ ਵੀ ਸੁਪਨੇ ਲਈ ਜਾਂਦਾ। ਪੰਚ ਦੋਤ ਸੰਤਾਵੈ ਕਾਮ ਕ੍ਰੋਧ ਲੋਭ ਮੋਹ ਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ ਅਸਤ ਚਿੰਤਾ ਹੰਸ ਹੇਤ ਲੋਭ ਕੋਭ ਚਾਰੇ ਨਦੀਆਂ ਅੱਗ, ਜਿਨ੍ਹਾਂ ਚ ਬੰਦਾ ਹਰ ਵੇਲੇ ਸੜੀ ਜਾਂਦਾ ਆ। ਕੀ ਕਰੀਏ ਇਹਨਾਂ ਨੂੰ, ਕਿੱਥੋਂ ਮਾਰੀਏ, ਇਹਨਾਂ ਲਈ ਕਿਹੜਾ ਸ਼ਸਤਰ ਹੈ ਜੇ ਨਾਲ ਇਹਨਾਂ ਦਾ ਨਾਸ ਹੋਵੇ, ਧਿਆਨ ਨਾਲ ਸੁਣਿਓ। ਹੁਣ ਗੁਰੂ ਦੇਖੋ ਦੱਸਦਾ ਕੀ ਹੈ, ਕੋਈ ਇਹ ਨਹੀਂ ਕਹਿੰਦਾ ਕਿਤੇ ਜਾ ਕੇ ਟ੍ਰੇਨਿੰਗ ਲਿਓ, ਇਹ ਨਹੀਂ ਕਹਿੰਦਾ ਕਿਤੇ ਜਾ ਕੇ ਤੁਸੀਂ ਲੈ ਕੇ ਸਰਟੀਫਿਕੇਟ ਲੈ ਕੇ ਆਇਓ, ਕੁਛ ਨਹੀਂ ਕਹਿੰਦੇ, ਕੁਛ ਨਹੀਂ ਕਰਨਾ। ਗੁਰੂ ਦੀ ਸ਼ਰਨ ਵਿੱਚ ਆ ਜਾਓ, ਗੁਰੂ ਦਾ ਸ਼ਬਦ ਲੈ ਲਓ, ਪੰਜਾਂ ਪਿਆਰਾਂ ਦੇ ਰਾਹੀਂ ਗੁਰੂ ਨਾਲ ਜੁੜ ਜਾਓ। ਫਿਰ ਕਣਕਾਂ ਤੀਖਣ ਬਾਣ ਚਲਾਏ, ਦੇਖੇ ਬਾਣ ਚਲਾਓ ਤੁਸੀਂ, ਬਾਣੀ ਦੇ ਬਾਣ ਚਲਾਓ, ਬਾਣੀ ਬਾਣ, ਪਰ ਬਾਣ ਵੀ ਲਿਆ ਕੇ ਰੱਖ ਲਓ, ਧੁਣ ਸ਼ਬਾਣ ਵੀ ਲਿਆ ਕੇ ਰੱਖ ਲਓ, ਤੀਰ ਵੀ ਲਿਆ ਕੇ ਰੱਖ ਲਓ। ਜੇ ਚਲਾਉਣੇ ਨਹੀਂ ਆਉਂਦੇ ਫਿਰ ਕਰੋਗੇ, ਡੰਡੇ ਦਾ ਕੰਮ ਨਹੀਂ ਕਰਨਾ, ਚਲਾਉਣੇ ਸਿੱਖਣੇ ਪਊਗੇ ਨਾ, ਇਕੱਲੇ ਚਲਾਉਣੇ ਸਿੱਖਣੇ ਨਹੀਂ ਪਏਗਾ, ਉਹਨਾਂ ਦਾ ਅਭਿਆਸ ਕਰਨਾ ਪਊਗਾ। ਅਭਿਆਸ ਕਰਨ ਤੋਂ ਬਾਅਦ ਫਿਰ ਉਹ ਅਭਿਆਸ ਹੀ ਸੀ ਅਰਜਨ ਦਾ, ਇੰਨੇ ਬਾਣ ਚਲਾਉਂਦਾ ਸੀ, ਅਭਿਆਸ ਹੀ ਸੀ ਉਹਨਾਂ ਦੇ ਜਿਹਨਾਂ ਸੂਰਮਿਆਂ ਦੇ, ਅਭਿਆਸ ਹੀ ਦਸਵੇਂ ਪਾਤਸ਼ਾਹ ਦਾ। ਕਹਿੰਦੇ ਕਰਾਮਾਤ ਵਰਤਦਾ, ਤਿੰਨ ਮੀਲ ਤੇ ਦਸਵੇਂ ਪਾਤਸ਼ਾਹ ਤੀਰ ਜਾਂਦਾ, ਕਰਾਮਾਤ ਹੈ। ਕਹਿੰਦੇ ਕਰਾਮਾਤ ਨਹੀਂ ਹੈ, ਇਹ ਸਾਡੀ ਵਿਦਿਆ ਹੈ, ਸਰੀਰਕ ਵਿਦਿਆ, ਅਸੀਂ ਵਿਦਿਆ ਲਈ ਹੈ, ਅਭਿਆਸ ਕੀਤਾ। ਕਿੰਨਾ ਅਭਿਆਸ ਕੀਤਾ ਹੋਊਗਾ ਫਿਜੀਕਲੀ ਕਿ 9 ਟਨ ਦਾ, 2.25 ਕੁਇੰਟਲ ਦਾ ਬਣਦਾ, ਇੰਨਾ ਬਲ ਹੋਵੇ ਤਾਂ ਉਹ ਤੀਰ ਚੱਲਦਾ ਸੀ ਦਸਵੇਂ ਪਾਤਸ਼ਾਹ ਦਾ। ਕਹਿੰਦੇ ਸਾਡੀ ਕਿਰਤਮ ਵਿਦਿਆ ਆ, ਪਾਪ ਕੀ ਤੀਖਣ ਬਾਣ ਚਲਾਏ, ਤੀਖਣ ਬਾਣ ਚਲਾਓ, ਬਾਣੀ ਬਾਣ ਇਹ ਨਹੀਂ ਚੱਲਣੇ, ਕਰਨੀ ਕਮਾਣ। ਜਦੋਂ ਬਾਣੀ ਅਨੁਸਾਰ ਅਸੀਂ ਜੀਵਨ ਢਾਲਾਂਗੇ, ਬਾਣੀ ਸ਼ੁੱਧ ਉਚਾਰਨ ਹੋਏਗਾ, ਬਾਣੀ ਦੇ ਅਰਥ ਹੋਣਗੇ, ਬਾਣੀ ਦੇ ਭਾਵ ਨੂੰ ਸਮਝਗੇ, ਉਹਨੂੰ ਕਮਾਈ ਕਰਾਂਗੇ, ਫਿਰ ਸਾਡੇ ਜਿੰਨੀ ਬਾਣ ਦੀ ਤਾਕਤ ਆ ਜਾਣੀ ਆ, ਬਾਣੀ ਅਸੀਂ ਵੀ ਪੜ੍ਹਦੇ ਹਾਂ ਤੇ ਸਾਡੇ ਗੋਡੇ ਦੁਖਦੇ ਆ, ਸਾਤੋਂ ਇੱਥੇ ਆ ਕੇ ਨਹੀਂ ਚੱਜਣਾ ਪਿਆ ਹੁੰਦਾ। ਗੁੱਸਾ ਨਾ ਕਰਿਓ, ਚੱਲਦੀ ਹੋਵੇ ਬਾਣੀ ਹੋਵੇ ਗੁਰੂ ਦਾ ਦਰਬਾਰ, ਤੇ ਬੰਦਾ ਗਦਗਦ ਨਾ ਹੋਵੇ, ਕੋਈ ਨਾ ਕੋਈ ਕਿਤੇ ਨੁਕਸ ਹੈਗਾ ਹੀ ਆ ਫਿਰ ਆਪਣੇ ਚ। ਸਾਨੂੰ ਬਾਣੀ ਪੜ੍ਹਨੀ ਔਖੀ ਲੱਗੇ, ਸਿਮਰਨ ਕਰਨਾ ਔਖਾ ਲੱਗੇ, ਤੇ ਬਾਣੀ ਤਾਂ ਨਿਰੇ ਐਨਰਜੀ ਹੈ, ਬਾਣੀ ਤਾਂ ਸਾਰੇ ਸੰਸਾਰ ਦਾ ਆਧਾਰ ਹੈ, ਸ਼ਬਦੇ ਹੀ ਸਭ ਉਤਪਤ ਹੋਵਾ ਸ਼ਬਦੇ, ਤੇ ਸਾਡਾ ਸਾਡਾ ਨਹੀਂ ਹੋ ਰਿਹਾ, ਜਿਹੜਾ ਨੁਕਸ ਅੰਦਰ ਹੈ ਉਹ ਕੱਢਣ ਦੀ ਕੋਸ਼ਿਸ਼ ਕਰੋ, ਉਹਦਾ ਨੁਕਸ ਨੂੰ ਕੱਢੇ। ਜਦੋਂ ਕੱਢ ਕੇ ਤੁਸੀਂ ਬਾਣ ਛੱਡੋਗੇ ਨਾ, ਕੋਈ ਵੀ ਤੁਹਾਡੇ ਅੱਗੇ ਚੜ੍ਹ ਕੇ ਆਏਗਾ, ਤੁਸੀਂ ਗੁਰੂ ਦਾ ਸ਼ਬਦ ਪੜੋਗੇ, ਚੌਕੀ ਗੁਰਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਮਰ ਕਰਨੀ ਕਮਾਣ। ਕਹਿੰਦੇ ਕਮਾਈ ਕਰੋ ਬਾਣੀ ਦੀ, ਪਾਠ ਬੋਧ ਚ ਕਰਨੀ ਦੱਸਣੀ ਹੈ ਵੀ ਕਿੱਦਾਂ ਤੁਸੀਂ ਆਪਣੇ ਬਾਣੀ ਨੂੰ ਸੋਧਣਾ, ਕਿਵੇਂ ਇਹਨੂੰ ਜੀਵਨ ਨੂੰ ਢਾਲਣਾ ਹੈ, ਇਸ ਤਰ੍ਹਾਂ ਇਹਦੀ ਕਮਾਈ ਕਰਨੀ ਹੈ। ਤੇ ਦੂਜਾ, ਜਦੋਂ ਦੁਸ਼ਮਣ ਸਾਡੇ ਅੰਦਰ ਆਉਣ, ਬਸ ਤੁਸੀਂ ਗੋਲੇ ਰੱਖੋ ਕੋਲ ਸਿੱਧੇ। ਪੰਚ ਦੂਤ ਸੰਤਾਵੈ ਕਹਿ ਵਿਦ ਮਾਰਨੇ, ਪੰਜ ਦੂਤ ਸੰਤਾਉਣੇ ਕਿੱਦਾਂ ਮਾਰੀਏ, ਇਹ ਤਾਂ ਹੱਥੇ ਨਹੀਂ ਆਉਂਦੇ, ਇਹ ਤਾਂ ਦਿਸਦੇ ਹੀ ਨਹੀਂ ਹੈ, ਦੱਸੋ ਮਨ ਦਿਸਦਾ, ਕਿੱਥੇ ਗੋਲੀ ਮਾਰ ਦੋਗੇ ਇਹਨੂੰ। ਜਿਹੜੀ ਕੁਬੁੱਧੀ ਹੈ, ਜਿਹੜੀ ਕਹਿੰਦੀ ਸ਼ਰਾਬ ਪੀਲਾ ਦਿਸਦੀ ਹੈ, ਕਿੱਥੋਂ ਗੋਲੀ ਮਾਰ ਦੋਗੇ, ਹਰਾਮਖੋਰੀ ਕਰਦਾ, ਚੋਰੀ ਕਰਦਾ, ਯਾਰੀ ਕਰਦਾ, ਦੱਸੋ ਕਿੱਥੋਂ ਮਾਰੋਗੇ, ਮਾਰੇ ਕਹਿੰਦੇ ਇਹਨਾਂ ਲਈ। ਫਿਰ ਕੀ ਹੈ, ਤੀਖਣ ਬਾਣ ਚਲਾਏ,
ਤੀਖਣ ਬਾਣ ਚਲਾਓ ਨਾ ਤੇ ਕਿਹੜੇ ਪ੍ਰਭ ਨਾਮ ਧਿਆਈਐ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੇ ਬਾਣ ਛੱਡ ਦੋ ਮੂਲ ਮੰਤਰ ਦੇ ਬਾਣ ਛੱਡ ਦੋ ਤਕੜੇ ਹੋ ਕੇ ਚਲਾ ਕੇ ਭਾਈ ਗੁਰਦਾਸ ਜੀ ਕਹਿੰਦੇ ਜੋ ਤੁਹਾਡੇ ਅੰਦਰ ਚੋਰ ਉੱਠਣ ਨਾ ਫਿਰ ਰੌਲਾ ਹੀ ਪਾ ਦਿਆ ਕਰੋ।

ਬਾਣ ਚਲਾ ਦੋ ਨਾਮ ਦੇ, ਵਾਹਿਗੁਰੂ ਪ੍ਰਭ ਨਾਮ ਧਿਆਈਏ। ਕਿੰਨਾ ਸਿਖਾਲਾ ਸਾਨੂੰ ਯਤਨ ਦੱਸਿਆ। ਸਭ ਤੋਂ ਵੱਡਾ ਜਿਹੜਾ ਦੁਸ਼ਮਣ ਹੈ ਨਾ, ਚਿੰਤਾ ਆ ਜਿਹੜੀ ਨਾ, ਜੇ ਉਹਦੇ ਕੋਲ ਬਹਿ ਜਾਏ ਤਾਂ ਉਹਨੂੰ ਵੀ ਲੱਗ ਜਾਂਦੀ ਹੈ। ਬੜਾ ਭਿਆਨਕ ਇਹਦਾ ਯੁੱਧ ਹੈ। ਇੱਕ ਨਾ ਕੋਈ ਪੜ੍ਹਿਆ ਲਿਖਿਆ ਬਹੁਤ ਇੰਟੈਲੀਜੈਂਟ ਰੋਇਲ ਫੈਮਿਲੀ ਦਾ ਘਰ ਵਾਲਾ ਆਪਣੀ ਘਰ ਵਾਲੀ ਡਾਕਟਰ ਕੋਲ ਲੈ ਗਿਆ ਵੀ ਮੇਰੀ ਘਰਵਾਲੀ ਨਾ ਚਿੰਤਾ ਬਹੁਤ ਕਰਦੀ। ਉਹ ਡਾਕਟਰ ਹੁਣ ਪੁੱਛਣਾ ਸੀ ਵੀ ਕੀ ਚਿੰਤਾ ਕਰਦੀ ਹੈ, ਕਿਹੜੀ ਗੱਲ ਦੀ ਕਰਦੀ ਹੈ? ਕਹਿੰਦਾ ਬਸ ਕਰਦੀ ਹੈ। ਡਾਕਟਰ ਨੇ ਬੀਬੀ ਨੂੰ ਪੁੱਛਿਆ ਵੀ ਦੱਸ ਕੀ ਚਿੰਤਾ ਕਰਦੀ ਹੈ, ਕਿਹੜੀ ਗੱਲ? ਕਹਿੰਦਾ ਚਿੰਤਾ ਮੈਂ ਇਹ ਹਾਂ, ਆਹ ਤੁਸੀਂ ਹਸਪਤਾਲ ਬਣਾਇਆ ਤੇ 5 ਕਰੋੜ ਰੁਪਈਆ ਲੱਗਿਆ ਹੋਣਾ। ਕਹਿੰਦਾ ਹਾਂ। ਕਹਿੰਦੇ ਮਰੀਜ਼ ਤੁਹਾਡੇ ਕੋਲ 2 ਕੀ ਬੈਠੇ ਨੇ? ਕਹਿੰਦੇ ਹਾਂ। ਤੇ ਇੱਕ ਮਰੀਜ਼ ਤੋਂ ਅਸੀਂ 500 ਰੁਪਈਆ ਲਿਆ? ਕਹਿੰਦੇ ਹਾਂ। ਤੇ 1000 ਰੁਪਈਆ ਸਾਰਾ ਬਣਿਆ? ਤੇ ਰੋਜ਼ ਦੇ ਮਰੀਜ਼ ਕਿੰਨੇ ਦੇਖੇ? ਜੇ 10 ਵੀ ਦੇਖਦੇ 5000 ਹੋਇਆ। ਕਹਿੰਦਾ ਹਾਂ। ਕਹਿੰਦਾ ਜੇ 5000 ਰੋਜ਼ ਦਾ ਹੋਇਆ ਤਾਂ ਮਹੀਨੇ ਦਾ 1.5 ਲੱਖ ਹੋਇਆ, ਤੇ 5 ਕਰੋੜ ਦਾ ਹਸਪਤਾਲ ਬਣਾ ਕੇ ਇਹਦਾ ਕਿੰਨਾ ਖਰਚਾ ਹੋਣਾ ਤੇ ਚੱਲਦਾ ਕਿੱਦਾਂ ਹੋਊਗਾ? ਆਹ ਚਿੰਤਾ ਹੈ। ਉਹ ਬੀਬੀ ਦਾ ਠੀਕ ਹੋ ਗਈ ਦਵਾਈ ਨਾਲ, ਡਾਕਟਰ ਨੂੰ ਫਿਕਰ ਲੱਗ ਗਿਆ ਵੀ ਮੈਂ ਹਸਪਤਾਲ ਕਿੱਦਾਂ ਚਲਾਉਂਗਾ। ਸੋ ਭਾਵ ਕਹਿਣ ਤੋਂ ਏਡੀ ਬਿਮਾਰੀ ਹੈ ਇਹ, ਦੂਜਿਆਂ ਨੂੰ ਵੀ ਸਾਰੇ ਟੱਬਰ ਨੂੰ ਵਿਪਤਾ ਪਾ ਦਿੰਦੀ ਹੈ। ਮਹਾਰਾਜ ਪਤਾ ਕੀ ਕਹਿੰਦੇ ਆ? ਸਾਸ ਸਾਸ ਸਿਮਰੋ ਗੋਬਿੰਦ

ਸਭ ਤੋਂ ਵੱਡੇ ਦੁਸ਼ਮਣ ਦਾ ਇਲਾਜ ਦੱਸਤਾ, ਸਾਹ ਅੰਦਰ ਜਾਂਦਿਆਂ ਵਾਹਿਗੁਰੂ, ਬਾਹਰ ਆਉਂਦਿਆਂ ਵਾਹਿਗੁਰੂ, ਅੰਦਰ ਜਾਂਦਿਆਂ ਵਾਹੇ, ਬਾਹਰ ਆਉਂਦਿਆਂ ਗੁਰੂ। ਜਦੋਂ ਦੁਸ਼ਮਣ ਚੜ੍ਹਨ, ਵਾਹ ਨਾਮ ਦਾ ਖੰਡਾ ਖੜਕਾਇਆ ਕਰੋ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਬਿਆਨ ਭੁੱਲਾਂ ਹੋ ਜਾਂਦੀਆਂ, ਸਤਿਗੁਰਾਂ ਦੀ ਬਾਣੀ ਗਾਧ ਬੋਧ, ਕਥਾ ਮਹਿਮਾ ਗਾਧ ਬੋਧ, ਆਪ ਸੰਗਤ ਮਹਾਨ ਹੋ ਤੇ ਸਾਧ ਸੰਗਤ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਅਰਦਾਸ ਕਰਨੀ ਸਤਿਗੁਰਾਂ ਦੇ ਚਰਨਾਂ, ਸੱਚੇ ਪਾਤਸ਼ਾਹ ਲੇਖੇ ਕਤੂਨਾ ਛੁੱਟੀ ਹੈ ਖਿਨ।

0: ਬਖਸ਼ ਲੈ ਨਾਨਕ ਪਾਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਅਤੇ ਸਤਿਕਾਰਯੋਗ ਬਾਬਾ ਹਰ ਗੁਰਪਾਲ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ ਬਾਬਾ ਜੀ ਦਾ ਅਤੇ ਕੀਰਤਨੀ ਜਥੇ ਦਾ ਸੰਗਤ ਵੱਲੋਂ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਸੰਗਤ ਜੀ ਸਾਡੇ ਪਾਸ ਇੱਕ ਰਾਗੀ ਜਥਾ ਸੀ ਜਿਸ ਵਿੱਚ ਭਾਈ ਸਤਨਾਮ ਸਿੰਘ ਜੀ ਸਨ, ਕੀਰਤਨ ਦੀ ਸੇਵਾ ਕਰਦੇ ਸਨ। ਕੱਲ੍ਹ 1 ਜੁਲਾਈ ਅਚਾਨਕ ਹੀ ਅਕਾਲ ਚਲਾਣਾ ਕਰ ਗਏ। ਬਹੁਤ ਵਧੀਆ ਸਿੰਘ ਸਨ, ਹਰ ਸਮੇਂ ਸੇਵਾ ਦੇ ਲਈ ਤਤਪਰ ਰਹਿੰਦੇ ਸਨ। ਸਤਨਾਮ ਸਿੰਘ ਜੀ ਪਿੱਛੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਨ, ਉਹਨਾਂ ਦੀ ਪਿੱਛੇ ਪਤਨੀ ਪੁੱਤਰ ਅਤੇ ਪੁੱਤਰੀ ਹਨ ਜੋ ਵਿਆਹ ਦੇ ਯੋਗ ਹਨ। ਆਪ ਸਭ ਕੈਲਗਰੀ ਸੰਗਤਾਂ ਨੂੰ ਬੇਨਤੀ ਹੈ ਕਿ ਬਾਹਰ ਟੇਬਲ ਲੱਗਾ ਹੈ ਪਰਿਵਾਰ ਦੀ ਮਦਦ ਦੇ ਲਈ, ਜੋ ਵੀ ਆਪ ਠੀਕ ਸਮਝੋ ਕਿਰਪਾ ਕਰਕੇ ਜ਼ਰੂਰ ਮਦਦ ਕਰਨੀ। ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਨਾਲ ਕੁਝ ਜ਼ਰੂਰੀ ਬੇਨਤੀਆਂ ਹਨ ਕਰਨ ਜਾ ਰਹੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਰਦਾਰ ਹਰਪਾਲ ਸਿੰਘ ਜੀ, ਆਪ ਜੀ ਜ਼ਰੂਰ ਧਿਆਨਪੂਰਵਕ ਸਰਵਣ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਗੁਰਪਿਆਰੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਆਪਾਂ ਕੁਝ ਗੁਰੂ ਘਰ ਦੀਆਂ ਵਿਚਾਰਾਂ ਕਰਨੀਆਂ ਨੇ ਅਤੇ ਕੁਝ ਕੁ ਦੁਖਦਾਈ ਖਬਰਾਂ ਜੋ ਪਿਛਲੇ 2 ਦਿਨ ਦੇ ਵਿੱਚ ਆਪਣੇ ਗੁਰੂ ਘਰ ਦੇ ਵਿੱਚ ਜਾਂ ਆਪਣੀ ਕੈਲਗਰੀ 'ਚ ਵਾਪਰੀਆਂ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਪਹਿਲੀ ਬੇਨਤੀ ਆ ਗੁਰੂ ਪਿਆਰੇ ਸਾਧ ਸੰਗਤ ਜੀ, ਜੋ ਆਪਣਾ ਨਵਾਂ ਗੁਰੂ ਘਰ ਕੌਰਨ ਸਟੋਨ ਦੇ ਵਿੱਚ ਬਣਨ ਜਾ ਰਿਹਾ ਆ, ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਸੀ ਵੀ ਜੋ ਆਪਣਾ ਕੌਂਟਰੈਕਟ ਹੋਇਆ ਸੀ ਐਂਥਨ ਪ੍ਰਾਪਰਟੀ ਵਾਲਿਆਂ ਨਾਲ, ਜੋ $15 ਲੱਖ ਆਪਾਂ ਉਹਨਾਂ ਨੂੰ ਪਹਿਲਾਂ ਦਿੱਤਾ ਸੀ, ਉਸ ਤੋਂ ਬਾਅਦ ਕੰਡੀਸ਼ਨ ਸੀਗੀ ਵੀ ਜਦੋਂ ਵੀ ਉਹ ਸਿਟੀ ਤੋਂ ਆਪਾਂ ਨੂੰ ਉਹਦੀ ਲੈਂਡ ਟਾਈਟਲ ਚੇਂਜ ਕਰਾ ਕੇ ਅਪਰੂਵਲ ਲੈ ਕੇ ਦੇਣਗੇ ਤਾਂ $13,75,000 ਆਪਾਂ ਫੇਰ ਦੇਣਾ ਆ, ਬਾਕੀ ਜੋ ਬਕਾਇਆ ਰਹਿੰਦਾ ਆ ਉਹ ਆਪਾਂ ਫਿਰ ਜਦੋਂ ਉਹਨਾਂ ਦਾ ਫੁੱਲ ਕਲੋਜ਼ਿੰਗ ਹੋਊਗੀ ਉਦੋਂ ਦੇਣਾ ਆ। ਤੁਹਾਨੂੰ ਪਤਾ ਹੀ ਆ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਆਪਾਂ ਜੋ ਸੰਗਤ ਦੇ ਸਹਿਯੋਗ ਦੇ ਨਾਲ ਜੋ ਪਿਛਲਾ ਲਾਇਬਿਲਿਟੀ ਦਾ ਜੋ ਲੋਨ ਸੀਗਾ 4 ਮਿਲੀਅਨ ਆਪਾਂ ਉਹ ਸੰਗਤ ਦੇ ਸਹਿਯੋਗ ਨਾਲ ਲਾਇਆ ਸੀ, ਜਿਹਦੇ ਵਿੱਚ ਲਗਭਗ $25 ਲੱਖ ਜਿਹੜਾ ਸੰਗਤ ਨੇ ਇਕੱਠਾ ਕੀਤਾ ਸੀ ਆਪਾਂ ਉਹ ਦਿੱਤਾ ਅਤੇ ਉਹ ਆਪਾਂ ਵਾਪਸ ਮੋੜਨਾ ਹੈ ਜੀ। ਪਰ ਗੁਰੂ ਘਰ ਦਾ ਜੋ ਖਜ਼ਾਨਾ ਸੀ ਆਪਾਂ ਲਗਭਗ ਵਰਤ ਲਿਆ ਸੀਗਾ, ਜਿਹੜੀ 13,75,000 ਆਪਣੀ ਸੀਗੀ ਡੋਨੇਸ਼ਨ ਜੋ ਆਪਾਂ ਜੋ ਪੇਮੈਂਟ ਕਰਨੀ ਸੀ, ਹੁਣ ਉਹਦੇ ਵਿੱਚ ਆਪਾਂ $4.5 ਲੱਖ ਗੁਰਦੁਆਰਾ ਸਾਹਿਬ ਤੋਂ ਦਿੱਤਾ ਅਤੇ $9,25,000 ਆਪਾਂ ਫਿਰ ਸੰਗਤ ਦੇ ਸਹਿਯੋਗ ਨਾਲ ਇਕੱਠਾ ਕੀਤਾ, ਜਿਹਦੇ ਵਿੱਚ 4 ਸਿੰਘਾਂ ਨੇ ਆਪਦੇ ਘਰ ਦੇ ਉੱਤੇ ਕ੍ਰੈਡਿਟ ਲਾਈਨ ਜੋ ਲੈ ਕੇ ਦਿੱਤੀਆਂ ਆਪਾਂ ਨੂੰ, ਜਿਹਦੇ ਵਿੱਚੋਂ 3 ਕਮੇਟੀ ਮੈਂਬਰ ਨੇ ਅਤੇ 1 ਸਿੰਘ ਬਾਹਰੋਂ ਆ। ਆਪਾਂ ਉਹ ਜਿਹੜਾ $13,75,000 ਪੇ ਕਰ ਦਿੱਤਾ, ਟੋਟਲ ਆਪਾਂ ਹੁਣ ਤੱਕ ਉਹਨਾਂ ਨੂੰ $28,75,000 ਪੇ ਕਰ ਦਿੱਤਾ ਜੀ। ਜੋ ਹੁਣ ਆਪਣਾ ਬਕਾਇਆ ਰਹਿੰਦਾ ਆ ਉਹ ਆਪਾਂ ਉਹਨਾਂ ਨੂੰ ਜਦੋਂ ਕਲੋਜ਼ਿੰਗ ਹੋਊ ਉਦੋਂ ਦੇਵਾਂਗੇ, $11,01,75,000, ਕਿਉਂਕਿ ਇਹ ਕਲੋਜ਼ਿੰਗ ਟਾਈਮ ਹੋਣਾ ਆ, ਥੋੜ੍ਹਾ ਬਹੁਤਾ ਤੁਹਾਨੂੰ ਪਤਾ ਆ ਲੋਰਾਂ ਦੀ ਫੀਸ ਪੈ ਕੇ ਉੱਪਰ ਥੱਲੇ ਵੀ ਜਾਊਗਾ। ਇਹ ਆਪਾਂ ਜੋ ਅੰਕੜੇ ਸੀਗੇ ਤੁਹਾਨੂੰ ਤਾਂ ਦੱਸ ਦਿੱਤੇ ਗਏ ਨੇ ਕਿਉਂਕਿ ਜੋ 25 ਲੱਖ ਪਹਿਲਾਂ ਸੀ ਅਤੇ 9 9,75,000 ਹੋਰ ਪਾ ਕੇ ਲਗਭਗ ਆਪਾਂ 32,00,000 ਦੇ ਸੋਰੀ 34 ਬਣਦਾ ਜੀ 34,00,000 ਤੋਂ ਉੱਪਰ ਹੈ ਜਿਹੜਾ ਆਪਾਂ ਸੰਗਤ ਦਾ ਜਿਹੜਾ ਪੈਸਾ ਬਕਾਇਆ ਕਰਾਂਗੇ ਪਹਿਲਾਂ। ਦੂਸਰੀ ਬੇਨਤੀ ਆ ਵੀ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਹੀ ਆ ਵੀ ਆਪਣੇ ਜੋ ਕੱਲ੍ਹ ਸਵੇਰੇ ਭਾਈ ਸਤਨਾਮ ਸਿੰਘ ਜੀ ਗੁਰੂ ਘਰ ਦੇ ਕੀਰਤਨੀ ਅਸੀਂ ਚੜ੍ਹਾਈ ਕਰ ਗਏ ਆ, ਮਹਾਰਾਜ ਦੇ ਮੂਹਰੇ ਜ਼ੋਰ ਨਹੀਂ ਹੈਗਾ, ਜੋ ਸਵਾਸ ਮਹਾਰਾਜ ਨੇ ਲਿਖੇ ਨੇ ਉਨੇ ਹੀ ਆਪਾਂ ਲੈਣੇ ਨੇ, ਪਰ ਸੰਗਤੀ ਤੌਰ 'ਤੇ ਜੋ ਕਹਿ ਲਈ ਸੰਗਤ ਦੇ ਤੌਰ 'ਤੇ ਜੋ ਆਪਣੇ ਫਰਜ਼ ਬਣਦੇ ਆ ਉਹ ਆਪਣੇ ਪੂਰਾ ਕਰਨਾ ਹੁਣ ਆਪਣਾ ਕਰਤੱਵ ਆ। ਸੰਗਤ ਦੇ ਚਾਨਣ 'ਚ ਬੇਨਤੀ ਆ ਵੀ ਆਪਾਂ ਪਹਿਲਾਂ ਤਾਂ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਆ ਉਹਨੂੰ ਆਪਾਂ ਇੰਡੀਆ ਪਹੁੰਚਦੀ ਕਰਨਾ ਆ, ਉਹਦੇ ਬਾਰੇ ਸੋਚ ਰਹੇ ਹਾਂ, ਜਾਂ ਕੋਈ ਹੋਰ ਵਿਚਾਰ ਹੋਇਆ ਤੁਹਾਨੂੰ ਉਹ ਵੀ ਦੱਸ ਦਿੱਤਾ ਜਾਊਗਾ। ਪਰ ਜਿਸ ਤਰ੍ਹਾਂ ਪਰਿਵਾਰ ਨਾਲ ਗੱਲ ਹੋਈ, ਉਹਨਾਂ ਦੀ ਇੱਕ ਧੀ ਆ ਅਤੇ ਇੱਕ ਸਪੁੱਤਰ ਆ, ਧੀ ਜੋ ਵਿਆਹੁਣ ਯੋਗ ਆ ਉਹਦਾ ਆਨੰਦ ਕਾਰਜ ਦੀ ਤਿਆਰੀ ਚੱਲ ਰਹੀ ਸੀ। ਹੁਣ ਆਪਣੀ ਕੌਮ ਦਾ ਆਪਣਾ ਕੈਲਗਰੀ ਵਾਸੀਆਂ ਦਾ ਫਰਜ਼ ਬਣਦਾ ਵੀ ਉਸ ਧੀ ਦੇ ਪਿਓ ਦੀ ਥਾਂ ਆਪਾਂ ਖੜਨਾ ਆ। ਗੁਰੂ ਘਰ ਦੇ ਸੇਵਾਦਾਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਵਾ, ਆਪਾਂ ਜਿੰਨੇ ਦਿਨ ਤੱਕ ਉਹਨਾਂ ਦੀ ਦੇਹ ਨੂੰ ਇੰਡੀਆ ਨਹੀਂ ਪਹੁੰਚਾਉਂਦੇ ਉਨੇ ਦਿਨ ਆਪਾਂ ਇੱਥੇ ਇੱਕ ਫੰਡ ਰੇਜ ਰੱਖਿਆ ਹੋਇਆ, ਬਾਹਰ ਟੇਬਲ ਲੱਗਿਆ ਹੋਇਆ, ਬੱਚੇ ਬੈਠੇ ਨੇ। ਪਲੀਜ਼ ਜੋ ਵੀ ਛੱਡਦਾ ਆ ਅਨੁਸਾਰ ਜੋ ਵੀ ਤੁਹਾਡਾ ਬਣਦਾ ਤਿਲ ਫੁਲ ਜ਼ਰੂਰ ਦਿਓ। ਬਾਕੀ ਜੋ ਵੀ ਅਪਡੇਟਾਂ ਹੁੰਦੀਆਂ ਰਹਿਣਗੀਆਂ ਉਹ ਸੰਗਤ ਨੂੰ ਨਾਲ ਦੀ ਨਾਲ ਜਾਣੂ ਕਰਵਾਉਂਦੇ ਰਹਾਂਗੇ। ਸਾਧ ਸੰਗਤ ਜੀ, ਇੱਕ ਸਮੁੱਚੀ ਕੈਲਗਰੀ ਦੇ ਚਾਨਣ 'ਚ ਬੇਨਤੀ ਆ ਵੀ ਅੱਜ ਕੱਲ੍ਹ ਛੁੱਟੀਆਂ ਦਾ ਟਾਈਮ ਚੱਲ ਰਿਹਾ ਵਾ, ਆਪਾਂ ਬਹੁਤ ਜ਼ਿਆਦਾ ਬਾਹਰ ਘੁੰਮਣ ਜਾਂਦੇ ਹਾਂ। ਇੱਕ ਕੱਲ੍ਹ ਸ਼ਾਮ ਨੂੰ ਵਾਕਾ ਵਾਪਰਿਆ ਆ ਸਾਡੇ ਵਿੱਚ, ਸਾਡੇ ਕਮੇਟੀ ਮੈਂਬਰ ਨੇ ਵੀਰ ਭਾਈ ਜਸਵਿੰਦਰ ਸਿੰਘ ਹੋਣੀ, ਉਹਨਾਂ ਦੇ ਮਾਮੇ ਦਾ ਲੜਕਾ ਕੱਲ੍ਹ ਕੈਨਾਨਾਕਸ ਘੁੰਮਣ ਗਏ ਹੋਏ ਸੀਗੇ, ਇੱਕ ਵਾਟਰ ਬਾਡੀ ਜਿੱਥੇ ਆਪਾਂ ਕਹਿੰਦੇ ਹਾਂ ਬੀਚਾਂ ਹੁੰਦੀਆਂ ਨੇ ਜਿੱਥੇ ਪਾਣੀ ਖੜ੍ਹਾ ਹੁੰਦਾ, ਉਹਦੇ ਵਿੱਚ ਉਤਰੇ ਤਾਂ ਕੁਝ ਹੀ ਸੈਕਿੰਡਾਂ ਦੇ ਵਿੱਚ ਹੀ ਉਹ ਪਾਣੀ ਦੇ ਵਿੱਚ ਹੀ ਸਮਾ ਗਏ। ਵੀਰ 32 ਸਾਲਾਂ ਦਾ ਸੀ, ਹੁਣੇ ਉਹਨੇ ਡਾਕਟਰੀ ਦਾ ਇਗਜ਼ਾਮ ਪਾਸ ਕੀਤਾ ਸੀ। ਜੇ ਮੈਂ ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਦੇਵਾਂ, ਉਹਨਾਂ ਦੇ ਵੱਡੇ ਵੀਰ ਅਮਨਦੀਪ ਸਿੰਘ ਰਣੀਆ ਜੋ ਕਿ GFS ਐਮੀਗ੍ਰੇਸ਼ਨ ਕੰਸਲਟੈਂਟ ਨੇ, ਚਲਾਉਂਦੇ ਨੇ ਉਹ, ਵੀਰੇ ਦਾ ਨਾਂ ਹਰਵਿੰਦਰ ਸਿੰਘ ਰਣੀਆ ਸੀ, ਜੋ ਕੱਲ੍ਹ ਸਿਰਫ 2 ਸੈਕਿੰਡ ਦੇ ਵਿੱਚ ਹੀ ਪਾਣੀ ਦੇ ਵਿੱਚ ਉਤਰੇ ਅਤੇ 1,00,000 ਦੀ ਉਹ ਗਾਰ ਉਹਨਾਂ ਨੂੰ ਆਪਦੇ ਵਿੱਚ ਸਮਾ ਕੇ ਲੈ ਗਈ। ਪਲੀਜ਼ ਜਦੋਂ ਵੀ ਤੁਸੀਂ ਬਾਹਰ ਜਾਂਦੇ ਹੋ ਪਲੀਜ਼ ਆਪਦਾ ਧਿਆਨ ਰੱਖਿਆ ਕਰੋ, ਕਿਤੇ ਵੀ ਅਣਜਾਣ ਜਗ੍ਹਾ 'ਤੇ ਜਿੱਥੇ ਤੁਹਾਨੂੰ ਜਾਣਕਾਰੀ ਨਹੀਂ ਪਾਣੀ ਦੇ ਵਿੱਚ ਨਾ ਉਤਰੋ, ਕਿਉਂਕਿ ਬਹੁਤ ਵੱਡਾ ਦਖਾਂਤ ਆ, ਕਿਸੇ ਘਰ ਦਾ ਐਡਾ ਜਵਾਨ ਪੁੱਤਰ ਚੱਲ ਜਾਣਾ। 1 ਸਾਲ ਪਹਿਲਾਂ ਉਹਨਾਂ ਦੇ ਆਨੰਦ ਕਾਰਜ ਹੋਏ ਸੀ, ਪਿਛਲੇ ਮਹੀਨੇ ਹੀ ਉਹਨਾਂ ਦੀ ਮੈਰਿਜ ਐਨਵਰਸਰੀ ਸੀ, ਦਾਸ ਆਪ ਉੱਥੇ ਗਿਆ ਹੋਇਆ ਸੀ। ਵੀਰ ਦਾ ਬਹੁਤ ਵਧੀਆ ਸੁਭਾਅ ਸੀ, ਉਹਦੀ ਆਪਦੀ ਸ਼ਰਧਾ ਸੀ ਵੀ ਮੈਂ ਡਾਕਟਰੀ ਵਿੱਚ ਆ ਕੇ ਬਜ਼ੁਰਗਾਂ ਦੀ ਸੇਵਾ ਕਰਨੀ ਆ, ਪਰ ਉਹ ਪਰਮਾਤਮਾ ਨੂੰ ਜੋ ਮਨਜ਼ੂਰ ਸੀ ਜੋ ਉਹ ਹੋ ਗਿਆ ਆ। ਪਰ ਮਹਾਰਾਜ ਦੇ ਚਾਨਣ 'ਚ ਅਰਦਾਸ ਬੇਨਤੀ ਆ ਵੀ ਦੋਨੋਂ ਹੀ ਸਿੰਘਾਂ ਨੂੰ ਮਹਾਰਾਜ ਦੇ ਚਾਨਣ 'ਚ ਨਮਾਕਸ਼ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸਾਧ ਸੰਗਤ ਜੀ, ਅੱਜ ਸਾਡੇ ਕੋਲ ਪਿਛਲੇ ਨਗਰ ਜਿਹੜਾ ਨਗਰ ਕੀਰਤਨ ਆਪਣੇ ਹੋ ਕੇ ਗਿਆ ਉਹਦੇ ਉੱਤੇ ਬੀਸੀ ਤੋਂ ਗੁਰਮੋਹ ਸਿੰਘ ਦੇ ਪਿਤਾ ਜੀ ਅਤੇ ਮਾਤਾ ਜੀ ਆਏ ਸੀ, ਜੋ ਉਸਨੂੰ ਭਿਆਨਕ ਬਿਮਾਰੀ ਸੀ ਉਹਦੇ ਲਈ ਉਹਨਾਂ ਨੇ ਫੰਡ ਰੇਜ ਕਰਨਾ ਸੀ। ਫੰਡ ਬਹੁਤ ਜ਼ਿਆਦਾ ਸੀਗਾ, ਲਗਭਗ 8 ਮਿਲੀਅਨ ਦੇ ਗੇੜ ਦੇ ਵਿੱਚ ਪੈਸਾ ਸੀਗਾ। ਜਦੋਂ ਉਹਨਾਂ ਦੇ ਪਿਤਾ ਜੀ ਸਾਨੂੰ ਇੱਥੇ ਮਿਲਣ ਆਏ ਤਾਂ ਕਾਫੀ ਹੀ ਭਾਵੁਕ ਸੀਗੇ ਉਹ। ਦਾਸ ਨੇ ਆਪ ਹੀ ਬਚਨ ਉਹਨਾਂ ਨਾਲ ਕੀਤੇ, ਪਰ ਦਾਸ ਦੇ ਕੁਦਰਤੀ ਮਨ 'ਚ ਫੁਰਨਾ ਫੁਰਿਆ। ਮੈਂ ਵੀਰ ਜੀ ਨੂੰ ਬੇਨਤੀ ਕੀਤੀ, ਵੀਰ ਜੀ ਵੀ ਹੌਸਲਾ ਰੱਖੋ, ਮਹਾਰਾਜ ਨੇ ਕੋਈ ਨਾ ਕੋਈ ਸੋਤੋਂ ਜ਼ਰੂਰ ਸੇਵਾ ਲੈਣੀ ਹੋਊਗੀ। ਮਹਾਰਾਜ ਨੇ ਤੁਹਾਡੇ 'ਤੇ ਇਹ ਜੁੰਮਾ ਲਾਇਆ ਵਾ, ਜਿਹੜੀ ਬਿਮਾਰੀ ਤੁਹਾਡੇ ਘਰ ਵਿੱਚ ਆਈ ਆ, ਤੁਸੀਂ ਆਪ ਪੇਸੇ ਤੋਂ ਡਾਕਟਰ ਹੋ, ਵੀ ਤੁਹਾਨੂੰ ਇਹ ਸੇਵਾ ਮਿਲੀ ਆ, ਤੁਸੀਂ ਕੈੜੇ ਹੋ ਕੇ ਕਰੋ, ਹੌਸਲਾ ਰੱਖੋ, ਬੱਚੇ ਨੂੰ ਮਹਾਰਾਜ ਜ਼ਰੂਰ ਤੰਦਰੁਸਤੀ ਬਖਸ਼ੇਗਾ। ਅੱਜ ਉਹੀ ਗੱਲ ਹੋਈ ਆ ਜੀ, ਮੈਂ ਪਿਛਲੀ ਵੀਕ ਸੁਣ ਰਿਹਾ ਸੀਗਾ, ਜੋ ਗੁਰਮੋਹ ਨੂੰ ਬਿਮਾਰੀ ਆ ਉਹਦਾ ਜੋ ਇਲਾਜ ਸ਼ੁਰੂ ਹੋ ਚੁੱਕਾ ਆ, ਉਹਦੇ ਉੱਤੇ ਜੋ ਸੋਰੀ ਉਹਦੇ ਜੋ ਉਸ ਬਿਮਾਰੀ ਦੇ ਨਾਲ ਜੋ ਪੀੜਤ ਨੇ, ਕੈਨੇਡਾ ਵਿੱਚ 32 ਲੱਖ ਬੱਚੇ ਨੇ गुरमोह थ्रू उन्हां नूं इलाज मिलूगा। गुरमोह दे माता पिता ते गुरमोह इस चीज़ लई साडे लई एक मोहरा बनिया सी। महाराज ने उन्हां नूं जुम्मा लाया सी उस सेवा लई। अज वो साडे गुरु घर विच पहुंचे हुए ने। 1 बजे तो लैके 3 बजे तक वो संगतां दे दर्शन करनगे। प्लीज़ तुसीं सारिआं ने उन्हां नूं बाहर मिलना आ ते उन्हां नूं आपां सपोर्ट भी करनी आ। जिहड़े बच्चों नूं ये प्रॉब्लम आ आपां उन्हां दे माता पिता नूं भी बेनती करदे आ आके मिलो, तुहानूं इहदे बारे जानकारी देणगे। जदों भी वो साढ़े कोल पहुँचते असीं उन्हां नूं जरूर टाइम देवांगे स्टेज तों आके तुहानूं होर भी जानकारी देणगे। हाँ जी वीर जी पहुँचे हुए ने, वो तुहानूं 5 मिनट वास्ते इस बारे जानकारी देणगे। गुरमोहर दे पिता जी, वाहिगुरु जी का खालसा वाहिगुरु जी की फतेह।
3: ਹਜ਼ੂਰੀ ਚ ਬਰਾਜੀ ਹੋਈ ਸਾਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨਟਣੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣੇ ਦੇਖਿਆ ਸੈਂਟਰ ਬਲਤੇਜ ਹੁਣੀ ਬੈਠੇ ਨੇ, ਸੋ ਸਤਿ ਸ਼੍ਰੀ ਅਕਾਲ ਸੈਨੇਟਰ ਜੀ। ਇਹ ਪਹਿਲੇ ਦਿਨ ਤੋਂ, ਜਿਸ ਦਿਨ ਤੋਂ ਅਸੀਂ ਗੁਰਮੋਹ ਦੇ ਮਸਲੇ ਨੂੰ ਲੈ ਕੇ ਅੱਜ ਆਏ ਹਾਂ, ਇਹਨਾਂ ਨੇ ਸਾਡਾ ਹੱਥ ਇਹੋ ਜਿਹਾ ਫੜਿਆ ਵੀ ਹੁਣ ਤੱਕ ਗੈਲਰੀ ਵਿੱਚ ਵੀ ਅੱਜ ਬੈਠੇ ਆ। ਚਾਹੇ ਓਟਵਾ ਹੋਵੇ, ਚਾਹੇ ਵਿਕਟੋਰੀਆ ਹੋਵੇ, ਚਾਹੇ ਵੈਨਕੂਵਰ ਹੋਵੇ, ਹਰ ਥਾਂ ਦੇ ਉੱਤੇ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਜੁਆਇਨ ਕਰਨ ਦੇ ਲਈ। ਬਹੁਤ ਵਾਰ ਆਪਾਂ ਨੂੰ ਮੰਤਵ ਨਹੀਂ ਪਤਾ ਹੁੰਦਾ, ਮੰਜ਼ਿਲ ਦਾ ਪਤਾ ਹੁੰਦਾ। ਸਾਨੂੰ ਇਹ ਦਿਸਦੀ ਹੁੰਦੀ ਵੀ ਅਸੀਂ ਇਸ ਥਾਂ ਤੋਂ ਉਸ ਥਾਂ 'ਤੇ ਪਹੁੰਚਣਾ, ਕਿਹੜੇ ਰਸਤਿਆਂ ਦੇ ਰਾਹੀਂ ਜਾਣਾ, ਕਿਹੜੇ ਲੋਕਾਂ ਨਾਲ ਮੁਲਾਕਾਤ ਹੋਣੀ ਆ, ਕਿਸ ਤਰ੍ਹਾਂ ਸਾਰਾ ਇਹ ਵਰਤਾਰਾ ਚੱਲਣਾ, ਉਹਦੀ ਜਾਣਕਾਰੀ ਨਹੀਂ ਹੁੰਦੀ। ਉਹ ਸਭ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੁੰਦਾ। ਸਾਡੀ ਕੋਸ਼ਿਸ਼ ਸਿਰਫ ਅਤੇ ਸਿਰਫ ਆਪਦੇ ਬੱਚੇ ਲਈ, ਗੁਰਮੋਹ ਲਈ ਸੀ ਵੀ ਹਾਂ ਇਹਨੂੰ ਇਹ ਬਿਮਾਰੀ ਆ। ਜਦੋਂ ਰੇਅਰ ਸ਼ਬਦ ਵਰਤਦੇ ਆ ਨਾ, ਐਂ ਲੱਗਦਾ ਵੀ 21 ਹੋਣਾ, 2 ਹੋਣਗੇ, 5 ਹੋਣਗੇ, ਵੱਧ ਤੋਂ 10 ਹੋ ਜਾਣਗੇ। ਨਹੀਂ ਤਾਂ ਗਿਣਤੀ ਨੂੰ ਆਪਾਂ ਵੱਧ ਕਹਿਦੀਆਂ, ਰੇਅਰ ਕਿਉਂ ਕਹੀਏ? ਪਰ ਫਿਰ ਪਤਾ ਲੱਗਿਆ ਵੀ ਜਿਹੜੀਆਂ ਇਹੋ ਜਿਹੀਆਂ ਰੇਅਰ ਡਿਜ਼ੀਜ਼ ਨੇ, ਉਹ ਹੈਲਥ ਕੈਨੇਡਾ ਦੇ ਡਾਟਾ ਮੁਤਾਬਕ 32 ਲੱਖ ਪਰਿਵਾਰ ਨੇ ਕੈਨੇਡਾ ਦੇ ਵਿੱਚ ਜਿਹੜੇ ਇਹੋ ਜਿਹੀਆਂ ਬਿਮਾਰੀਆਂ ਨਾਲ ਜੂਝ ਰਹੇ ਨੇ। ਚਾਹੇ ਉਹਦਾ ਨਾਂ ਸਪੈਸਟਿਕ ਪੈਰਾਪਲੇਜੀਆ ਹੋਵੇ, ਚਾਹੇ ਕੋਈ ਮਸਲ ਦੀ ਕੋਈ ਇਸ਼ੂ ਹੋਵੇ, ਕੋਈ ਵੀ ਇਸ ਤਰ੍ਹਾਂ ਦਾ ਇਸ਼ੂ ਹੋਵੇ। ਫਿਰ ਅਸੀਂ ਚਲੋ ਜਦੋਂ ਦਵਾਈ ਬਣਾਉਣੀ ਡਾਕਟਰਾਂ ਨੇ ਸ਼ੁਰੂ ਕੀਤੀ ਮੈਡਲ ਦੇ ਵਿੱਚ, ਅਤੇ UC ਬਰਕਲੇ ਦੇ ਸਹਿਯੋਗ ਦੇ ਨਾਲ ਅਸੀਂ ਫਿਰ ਫੰਡ ਰੇਜ਼ਿੰਗ ਕੀਤੀ। ਪ੍ਰਧਾਨ ਸਾਹਿਬ ਦਾ, ਗੁਰਦੁਆਰਾ ਸਾਹਿਬ ਦੀ ਸਾਰੀ ਕਮੇਟੀ ਦਾ ਬਹੁਤ ਬਹੁਤ ਯੋਗਦਾਨ ਰਿਹਾ। ਕੈਲਗਰੀ ਦੀ ਸੰਗਤ ਨੇ ਵੀ ਬੜਾ ਸਾਨੂੰ ਹੌਂਸਲਾ ਵੀ ਦਿੱਤਾ, ਡੋਨੇਸ਼ਨਸ ਵੀ ਦਿੱਤੀਆਂ। ਪਰ ਮਨ ਤੋਂ ਫਿਰ ਨਹੀਂ ਸੀ ਪਤਾ, ਐਂ ਲੱਗਦਾ ਸੀ ਮੰਜ਼ਿਲ ਸਿਰਫ ਕਿਤੇ ਗਰਮੋਹ ਆ। ਹੌਲੀ ਹੌਲੀ ਡਾਕਟਰਾਂ ਨੇ ਸਮਝਾਇਆ ਵੀ 32 ਲੱਖ 'ਚੋਂ 80% ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਨੇ ਉਹ ਗੁਰਮੋਹ ਵਾਂਗੂ ਜੈਨੈਟਿਕ ਨੇ ਅਤੇ ਨਿਊਰੋਲੋਜੀਕਲ ਨੇ, ਦਿਮਾਗ ਦੀਆਂ ਨੇ, ਦਿਮਾਗ ਦੇ ਸੈਲਸ ਨਾਲ ਜੁੜੀਆਂ ਹੋਈਆਂ ਨੇ। ਵੀ ਜੇ ਗੁਰਮੋਹ ਦੀ ਦਵਾਈ ਬਣਦੀ ਆ ਤਾਂ ਸਿਰਫ ਕੈਨੇਡਾ ਦੇ ਵਿੱਚ ਤਕਰੀਬਨ 25-26 ਲੱਖ ਲੋਕਾਂ ਨੂੰ ਤਾਂ ਉਹਦਾ ਫਾਇਦਾ ਪਹੁੰਚੇਗਾ। ਰਾਈਟ ਵੇ ਨਹੀਂ, ਉਸ ਇੰਜੈਕਸ਼ਨ ਦੇ ਨਾਲ ਨਹੀਂ, ਪਰ ਜਿਹੜੇ ਉਸ ਇੰਜੈਕਸ਼ਨ ਥੋੜ੍ਹੇ ਬਹੁਤੇ ਚੇਂਜ ਕਰਕੇ ਉਸ ਦੇ ਨਾਲ, ਵਰਲਡ ਦੇ ਵਿੱਚ ਤਕਰੀਬਨ 300 ਮਿਲੀਅਨ ਤੋਂ ਵੱਧ ਲੋਕਾਂ ਨੂੰ ਇਹਦਾ ਫਾਇਦਾ ਹੋਏਗਾ। ਸੋ ਪਤਾ ਨਹੀਂ ਤਾਂ ਜਿਵੇਂ ਹੁਣ ਬਾਈ ਜੀ ਉਹਨਾਂ ਨੇ ਕਿਹਾ ਵੀ, ਪ੍ਰਧਾਨ ਸਾਹਿਬ ਨੇ ਕਿਹਾ ਵੀ ਕਿਸੇ ਨਾ ਕਿਸੇ ਨੂੰ ਰੱਬ ਨੇ ਚੂਜ਼ ਕਰਨਾ ਹੁੰਦਾ ਵਾ, ਸ਼ਾਇਦ ਆਪਣੀ ਕਮਿਊਨਿਟੀ ਨੂੰ, ਗੁਰਮੋਹ ਨੂੰ ਆਪਾਂ ਨੂੰ ਚੂਜ਼ ਕੀਤਾ ਵੀ ਹਾਂ ਇਹ ਬਿਮਾਰੀ ਨੂੰ ਅਸੀਂ ਲੈ ਕੇ ਚੱਲੀਏ। ਅਤੇ ਹੁਣ ਇਹਦੇ ਮੂਵਮੈਂਟ ਜਿਹੜੀ ਇਕੱਲੀ ਗੁਰਮੋਹ ਤੋਂ ਸ਼ੁਰੂ ਹੋਈ ਸੀ, ਇਹ ਹੁਣ ਸਾਰੇ 32 ਲੱਖ ਪਰਿਵਾਰਾਂ ਦੇ ਲਈ ਉਮੀਦ ਦੀ ਕਿਰਨ ਬਣੀ ਆ, ਹੋਪ ਬਣੀ ਆ। ਇਹਨੂੰ ਅਸੀਂ ਜਰਨੀ ਆਫ ਹੋਪ ਦਾ ਨਾਮ ਦਿੱਤਾ, ਕਿਉਂਕਿ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਹੋਸਪਿਟਲਾਂ ਦੇ ਵਿੱਚ ਪਏ ਨੇ, ਮਾਂ ਬਾਪ ਡੇ ਨਾਈਟ ਦੀ ਸ਼ਿਫਟ ਕਰਦੇ ਆ ਹੋਸਪਿਟਲ ਦੇ ਵਿੱਚ, ਵੀ ਦਿਨੇ ਮਾਂ ਰਹਿੰਦੀ ਆ ਜਾਂ ਰਾਤ ਨੂੰ ਮਾਂ ਰਹਿੰਦੀ ਆ, ਦਿਨੇ ਬਾਪ ਰਹਿੰਦਾ ਆ। ਉਹ ਬੱਚੇ ਇੰਨੇ ਕੁ ਬਿਮਾਰ ਨੇ ਵੀ ਉਹ ਮਾਂ ਬਾਪ ਛੱਡ ਕੇ ਨਹੀਂ ਆ ਸਕਦੇ, ਕਈ ਘਰਾਂ ਦੇ ਵਿੱਚੋਂ ਬੱਚਿਆਂ ਨੂੰ ਬਾਹਰ ਨਹੀਂ ਲੈ ਕੇ ਆ ਸਕਦੇ, ਜਾਂ ਉਹ ਐਡਲਟ ਹੋ ਚੁੱਕੇ ਨੇ, ਵੱਡੇ ਹੋ ਚੁੱਕੇ ਨੇ, ਉਹਨਾਂ ਮੂਵ ਨਹੀਂ ਕੀਤਾ ਜਾ ਸਕਦਾ। ਸੋ ਅਸੀਂ ਉਹ ਸਾਰਿਆਂ ਲਈ ਦਾਨ, ਜਦੋਂ ਗੁਰਮੋਹ ਲਈ ਹੋਇਆ, ਗੁਰਮੋਹ ਦੀ ਦਵਾਈ ਦਾ ਫਾਇਦਾ ਜਦੋਂ ਇੰਨੇ ਲੋਕਾਂ ਨੇ ਹੋਣਾ ਆ, ਫਿਰ ਅਸੀਂ ਇਕੱਲੇ ਗੁਰਮੋਹ ਦੀ ਗੱਲ ਕਰਦੇ, ਉਹ ਵੀ ਚੰਗੀ ਨਹੀਂ ਲੱਗਦੀ। ਜੇ ਸਰਬੱਤ ਨੇ ਦਾਨ ਕੀਤਾ, ਅਸੀਂ ਸਰਬੱਤ ਦਾ ਭਲਾ ਕਹਿਣ ਵਾਲੇ ਹੈਗੇ ਹਾਂ, ਐਜ਼ ਏ ਮਾਂ ਬਾਪ ਸਾਡੀ ਵੀ ਜ਼ਿੰਮੇਵਾਰੀ ਸੀ ਵੀ ਅਸੀਂ ਵੀ ਸਰਬੱਤ ਦੀ ਹੀ ਗੱਲ ਕਰਦੇ ਚੰਗੇ ਲੱਗਦੇ ਹਾਂ ਹੁਣ। ਸੋ ਜਿਹੜੀ ਜਰਨੀ ਆਫ ਹੋਪ ਆ, ਇਹ ਅਸੀਂ ਵੈਨਕੂਵਰ ਕੈਨੇਡਾ ਪਲੇਸ ਤੋਂ ਸ਼ੁਰੂ ਕੀਤੀ ਆ। ਅੱਜ ਸਾਡਾ 2ਰਾ ਦਿਨ ਆ ਕੈਲਗਰੀ ਦੇ ਵਿੱਚ, ਕੱਲ੍ਹ ਨੂੰ ਅਸੀਂ ਪਹੁੰਚਣਾ ਐਡਮਿੰਟਨ ਵਿੱਚ ਸ਼ਾਮ ਨੂੰ 6 ਵਜੇ, ਪਰਸਨ ਨੂੰ ਰਜਾਈਨਾ, ਫਿਰ ਵਿਨੀਪੈਗ, ਫਿਰ 2 ਦਿਨ ਸ਼ਨੀਵਾਰ ਅਤੇ ਐਤਵਾਰ ਟੋਰੋਂਟੋ ਦੇ ਵਿੱਚ ਹੋਵਾਂਗੇ, ਬ੍ਰੈਂਪਟਨ ਦੇ ਵਿੱਚ ਅਤੇ ਮਿਸੀਸਾਗਾ ਦੇ ਵਿੱਚ। ਸੋਮਵਾਰ ਨੂੰ ਮੌਂਟਰੀਅਲ ਮੈਕਗਿਲ ਯੂਨੀਵਰਸਿਟੀ, ਜਿੱਥੇ ਦਵਾਈ ਬਣ ਰਹੀ ਹੈ ਗੁਰਮੋਹ ਦੀ, ਉੱਥੇ ਡਾਕਟਰ ਸਾਹਿਬ ਆਉਣਗੇ। ਉਹ ਸਾਰੇ ਤੁਹਾਨੂੰ ਮੀਡੀਆ ਰਾਹੀਂ ਵੀ ਤੁਹਾਨੂੰ ਜਾਣਕਾਰੀ ਮਿਲ ਜਾਏਗੀ, ਵੀਡੀਓ ਬਣੂਗੀ ਉੱਥੇ ਵੀ ਹਾਂ ਦਵਾਈ ਬਣਨ ਦੇ ਵਿੱਚ ਕਿੱਥੇ ਕਿਹੜੇ ਸਟੈਪ 'ਤੇ ਪਹੁੰਚ ਚੁੱਕੇ ਹਾਂ ਅਤੇ ਅਗਲੇ ਕੀ ਸਟੈਪ ਨੇ। ਅਤੇ 11 ਅਤੇ 12 ਅਗਸਤ ਨੂੰ ਮੰਗਲਵਾਰ ਅਤੇ ਬੁੱਧਵਾਰ 2 ਦਿਨ ਅਸੀਂ ਓਟਵਾ ਦੇ ਵਿੱਚ ਰਹਾਂਗੇ, PMO ਆਫਿਸ ਦੇ ਸਾਹਮਣੇ, ਪ੍ਰਾਈਮ ਮਿਨਿਸਟਰ ਦੇ ਆਫਿਸ ਦੇ ਸਾਹਮਣੇ। ਉੱਥੇ ਜਿਹੜੇ ਕਰਨਾ ਕੀ ਆ, ਅਸੀਂ ਚਿੱਠੀਆਂ ਲੈ ਕੇ ਚੱਲੇ ਹਾਂ। ਉਮੀਦ ਇਹੋ ਜਿਹੀ ਚੀਜ਼ ਆ ਜਿਹੜੀ ਇਨਸਾਨ ਦੇ ਅੰਦਰ ਨਹੀਂ ਪੈਦਾ ਹੁੰਦੀ। ਇਹ ਜਿਵੇਂ ਆਪਾਂ ਕਿਸੇ ਦੇ ਡੀਜੇ 'ਚ ਪਾਉਣੀ ਹੋਵੇ, ਜੇਬ ਭਰਨੀ ਹੋਵੇ, ਉਮੀਦ ਇੱਕ ਤੋਂ ਦੂਜੇ ਬੰਦੇ ਨੂੰ ਦਿੱਤੀ ਜਾਂਦੀ ਆ। ਅਤੇ ਸਾਡੀ ਡੀਜੇ, ਸਾਡੀਆਂ ਜੇਬਾਂ, ਸਾਡੇ ਪਰਿਵਾਰ ਦੀਆਂ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਭਰੀਆਂ ਨੇ ਉਮੀਦ ਦੇ ਨਾਲ, ਡਾਕਟਰਾਂ ਨੇ ਭਰੀਆਂ ਨੇ, ਸਾਇੰਟਿਸਟ ਨੇ ਭਰੀਆਂ ਨੇ। ਹੁਣ ਪ੍ਰੋਬਲਮ ਇਹ ਆ ਵੀ ਇਕੱਲੀ ਦਰਮੋਹ ਇਸ ਬਿਮਾਰੀ ਦਾ ਜਾਂ ਇਸ ਪ੍ਰੋਸੈਸ ਦਾ ਅੰਤ ਨਹੀਂ ਹੋਣਾ ਚਾਹੀਦਾ, ਦਰਮੋਹ ਉਹਦੀ ਸ਼ੁਰੂਆਤ ਹੋਣਾ ਚਾਹੀਦਾ ਆ। ਬਹੁਤ ਸਾਰੇ ਮਾਂ ਬਾਪ ਜਿਹੜੇ ਮੈਂ ਦੱਸਿਆ ਹੋਸਪਿਟਲਾਂ 'ਚ ਬੈਠੇ ਆ, ਜਾਂ ਇਹੋ ਜਿਹੇ ਪਰਿਵਾਰ ਨੇ ਜਿਹੜੇ ਸਾਡਿਆਂ ਨੂੰ ਗੱਲ ਨਹੀਂ ਆ ਕੇ ਦੱਸ ਸਕਦੇ, ਨਹੀਂ ਬੋਲ, ਸੰਡ ਲੱਗਦੀ ਹੈ ਜਾਂ ਕੋਈ ਵੀ ਕਾਰਨ ਹੋ ਸਕਦੇ ਆ, ਐਟਲੀਸਟ ਅਸੀਂ ਤਾਂ ਕਰ ਰਹੇ ਹਾਂ, ਅਸੀਂ ਇਕੱਲੀ ਦਰਮੋਹ ਦੇ ਨਹੀਂ ਉਸ ਪਰਿਵਾਰਾਂ ਨੂੰ ਵੀ ਸਿੰਬੋਲਿਕਲੀ ਰੀਪ੍ਰਜੈਂਟ ਕਰ ਰਹੇ ਹਾਂ, ਉਹਨਾਂ ਦੀ ਵੀ ਗੱਲਬਾਤ ਅਸੀਂ ਕਰਨੀ ਚਾਹੁੰਦੇ ਹਾਂ। ਤਾਂ ਕਿ ਅਸੀਂ ਸਾਰੀਆਂ ਉਹ ਚਿੱਠੀਆਂ, ਲੈਟਰ ਆਫ ਹੋਪ, ਬਾਹਰ ਸੈਂਪਲ ਲਿਖਿਆ ਪਿਆ, ਤੁਸੀਂ ਪਲੀਜ਼ ਆਪਣਾ ਨਾਮ ਅਤੇ ਆਪਣੇ ਜਿਸ ਜੇ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਦੋਸਤ ਮਿੱਤਰ ਦੇ ਜਿਹੜੇ ਇਹੋ ਜਿਹੀ ਪ੍ਰੋਬਲਮ ਹੈਗੀ ਆ, ਉਹਦੇ 'ਤੇ ਜ਼ਰੂਰ ਲਿਖਿਓ, ਤੋ ਸਾਈਨ ਕਰਕੇ ਉਹ ਬੋਕਸ ਦੇ ਵਿੱਚ ਪਾ ਕੇ ਆਇਓ। ਅਤੇ ਸਾਰਿਆਂ ਦੀਆਂ ਚਿੱਠੀਆਂ ਸਾਰੇ ਦੇਸ਼ 'ਚੋਂ ਅਸੀਂ ਇਕੱਠੀਆਂ ਕਰਕੇ ਲੈ ਕੇ ਆਉਣੀਆਂ ਨੇ ਪ੍ਰਾਈਮ ਮਿਨਿਸਟਰ ਦੇ ਕੋਲ। ਉਮੀਦ ਆ ਸਾਨੂੰ, ਪੂਰੀ ਬੇਨਤੀ ਅਸੀਂ ਕੀਤੀ ਆ ਵੀ ਸਾਨੂੰ ਸਮਾਂ ਦੇਣ। ਇਕੱਲੀ ਦਰਮੋਹ ਦੀ ਨਹੀਂ, 32 ਲੱਖ ਪਰਿਵਾਰਾਂ ਦੀ ਗੱਲ ਕਰਨ ਦੇ ਲਈ ਤਾਂ ਉਹਨਾਂ ਕੋਲ ਸਮਾਂ ਸਾਨੂੰ ਲੋੜੀਂਦਾ ਸੀ ਅਤੇ ਚਾਹੀਦਾ, ਉਮੀਦ ਆ ਵੀ ਮਿਲੂਗਾ ਵੀ। ਅਤੇ ਤੁਹਾਡਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੇ ਧਿਆਨ ਨਾਲ ਗੱਲ ਸੁਣੀ, ਪਹਿਲਾਂ ਵੀ ਪਿਆਰ ਦਿੱਤਾ, ਹੁਣ ਵੀ ਦੇ ਰਹੇ ਹੋ ਪਿਆਰ, ਸੋ ਬਹੁਤ ਸ਼ੁਕਰੀਆ। ਅਤੇ ਇਸ ਤੋਂ ਬਾਅਦ ਮੈਂ ਸੈਨੇਟਰ ਬਲਤੇਜ ਹੋਣਾ ਨੂੰ ਅਤੇ ਰਿਸ਼ੀ ਨਗਰ ਹੋਣਾ ਨੂੰ ਵੀ ਬੇਨਤੀ ਕਰੂੰਗਾ, ਅਗਰ ਪ੍ਰਧਾਨ ਸਾਹਿਬ ਅਲਾਊ ਕਰਨ 1-1 ਮਿੰਟ ਤਾਂ ਇਹ ਵੀ ਜ਼ਰੂਰ ਆਪਦੇ ਵਿਚਾਰ ਸਾਂਝੇ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੋਨੇ ਵੀਰਾਂ ਨੂੰ ਬੇਨਤੀ ਕਰੂੰਗਾ, ਪਲੀਜ਼ ਸਟੇਜ 'ਤੇ ਆ ਕੇ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ ਵੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿ ਸੰਗਤ ਜੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਦੇਣ, ਗੁਰੂ ਮਹਾਰਾਜ ਦੀ ਗੋਦ ਦੇ ਵਿੱਚ ਆਪਾਂ ਸਾਰੇ ਬੈਠੇ ਹਾਂ। ਜਿੰਨੀ ਗੱਲ ਸੀਗੀ ਉਹ ਆਪਣੇ ਸਤਾਰਨ ਜੀ ਹੁਣਾਂ ਨੇ ਤੁਹਾਨੂੰ ਦੱਸ ਦਿੱਤੀ ਹੈਗੀ ਹੈ ਗੁਰਮੋਹ ਦੇ ਬਾਰੇ। ਅਤੇ ਇਹ ਜੋ ਰੇਅਰ ਡਿਜ਼ੀਜ਼ ਹੈ, ਇਹ ਬਿਮਾਰੀ ਜਿਹੜੀ ਲੱਗੀ ਹੈ ਗੁਰਮੋਹ ਨੂੰ, ਇਹ 32 ਲੱਖ ਹੋਰ ਬੱਚਿਆਂ ਨੂੰ, ਹੋਰ ਪਰਿਵਾਰਾਂ ਦੇ ਵਿੱਚ ਵੀ ਇਹ ਫੈਲ ਰਹੀ ਹੈਗੀ ਹੈ। ਅਤੇ ਜੋ ਇਹਨਾਂ ਨੇ 6-7 ਮਹੀਨਿਆਂ ਦੇ ਵਿੱਚ ਇਹ ਕੰਮ ਕਰ ਦਿੱਤਾ ਹੈਗਾ, ਜੇ ਇਹ ਸਰਕਾਰ ਨੇ ਕਰਨਾ ਹੁੰਦਾ ਤਾਂ ਹੋਰ ਲੱਗਦਾ 7-8 ਸਾਲ ਲੱਗ ਜਾਣੇ ਸੀਗੇ। ਸੋ ਇਹਨਾਂ ਦੀ ਦੇਣ ਹੈ ਇਸ ਮੁਲਕ ਦੇ ਉੱਤੇ, ਹੋਰ ਪਰਿਵਾਰਾਂ ਦੇ ਉੱਤੇ, ਸਾਰੀ ਦੁਨੀਆਂ ਦੇ ਵਿੱਚ ਵੀ ਇਹ ਜਿਹੜੀ ਦਵਾਈ ਬਣਾ ਰਹੇ ਨੇ ਉਹਦਾ ਅਸਰ ਪਏਗਾ। ਅਤੇ ਇਹ ਇੱਕ ਸਿਰਫ ਗੁਰਮੋਹ ਦੀ ਗੱਲ ਨਹੀਂ ਹੈਗੀ, ਇਹ ਸਿੱਖੀ ਦੀ ਗੱਲ ਹੈਗੀ ਹੈ। ਜਿਸ ਤਰ੍ਹਾਂ ਤੁਸੀਂ ਉਹਨਾਂ ਦੀ ਗੱਲ ਸੁਣੀ ਹੈਗੀ ਹੈ, ਸਰਬੱਤ ਦਾ ਭਲਾ ਸਮਝ ਕੇ, ਸਰਬੱਤ ਦਾ ਭਲਾ ਸੁਣ ਗੱਲ ਅਰਦਾਸ ਕਰਕੇ ਇਹ ਤੁਰੇ ਹੈਗੇ ਨੇ। ਸੋ ਉੱਥੇ ਜਿਸ ਤਰ੍ਹਾਂ ਦਾਸ ਦੀ ਗੱਲ ਹੋਈ ਹੈ, ਇਹ ਦਾਸ ਦੀ ਗੱਲ ਨਹੀਂ ਹੈਗੀ, ਇਹ ਮਹਾਰਾਜ ਦੀ ਗੱਲ ਹੈ। ਗੁਰੂ ਕਿਰਪਾ ਦੇ ਨਾਲ, ਗੁਰੂ ਮਿਹਰ ਦੇ ਨਾਲ, ਬਾਕੀ ਸਤਸੰਗਤ ਦੇ ਨਾਲ ਜੋ ਸੰਗਤ ਸਹਿਯੋਗ ਦਿੰਦੀ ਹੈਗੀ ਹੈ, ਉੱਥੇ ਫਿਰ ਆਪਣੇ ਆਪ ਹੀ ਵਿੱਚ ਸ਼ਕਤੀ ਪੈਦਾ ਹੁੰਦੀ ਹੈਗੀ, ਆਪਣੇ ਆਪ ਹੀ ਉਹ ਕੰਮ ਤੁਰਦਾ ਹੈਗਾ, ਆਪਣੇ ਆਪ ਹੀ ਉਹ ਕੰਮ ਚੱਲਦਾ ਹੈਗਾ। ਸੋ ਆਪ ਜੀ ਦਾ ਮੈਂ ਬਾਹਲਾ ਸਮਾਂ ਨਹੀਂ ਲਵਾਂਗਾ, ਇੰਨਾ ਹੀ ਜ਼ਰੂਰ ਕਹਾਂਗਾ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈਗਾ ਵੀ ਇਹਨਾਂ ਦੀ ਹੁਣ ਇਹ ਜੋ ਜਰਨੀ ਹੈਗੀ ਹੈ, ਜੋ ਇਹ ਚਾਲੇ ਪਾਏ ਨੇ, ਉਹ ਤੁਰ ਪਏ ਨੇ, ਇਹਦੇ ਨਾਲ ਅਸੀਂ ਸਹਿਯੋਗ ਰੱਖਣਾ ਹੈਗਾ ਸੋਸ਼ਲ ਮੀਡੀਆ ਰਾਹੀਂ, ਜਿੱਥੇ ਵੀ ਹੋ ਸਕੇ, ਜਿੰਨਾ ਵੀ ਇਹ ਸੋਸ਼ਲ ਮੀਡੀਆ ਦੇ ਵਿੱਚ ਪਾਉਂਦੇ ਹੈਗੇ ਨੇ ਉਹ ਤੁਸੀਂ ਨਾਲ ਜੁੜੋ, ਆਪਣੇ ਪਰਿਵਾਰਾਂ ਦੇ ਨਾਲ, ਆਪਣੇ MP MLA ਜੋ ਵੀ ਹੈਗੇ ਨੇ ਉਹਨਾਂ ਨੂੰ ਵੀ ਦੱਸੋ। ਸੋ ਕਿ ਜਦੋਂ ਇਹ ਪਹੁੰਚਣਗੇ ਆਟਵਾ, ਉੱਥੇ ਪ੍ਰਧਾਨ ਮੰਤਰੀ ਇਹਨਾਂ ਨੂੰ ਮਿਲਣ ਨੂੰ ਤਿਆਰ ਹੋਵੇ। ਸੋ ਕੋਸ਼ਿਸ਼ ਸਾਡੀ ਵੀ ਵੱਲੋਂ ਵੀ ਹੈ ਵੀ ਅਸੀਂ ਤਿਆਰੀ ਕਰ ਰਹੇ ਹੈਗੇ ਹਾਂ ਵੀ ਉੱਥੇ ਇਹਨਾਂ ਦਾ ਜੋ ਹੁਣ ਬੁਲਾਰਾ ਹੈਗਾ ਉਹਦਾ ਉੱਥੇ ਵੀ ਜਵਾਬ ਮਿਲੇਗਾ, ਅਤੇ ਉੱਥੇ ਵੀ ਇਹਨਾਂ ਨੂੰ ਆਪਣੇ ਪ੍ਰਧਾਨ ਮੰਤਰੀ, ਜੋ ਵੀ ਉੱਥੋਂ ਦੇ ਸਰਕਾਰ ਨੇ, ਸਾਡੇ ਵੱਲੋਂ ਜੋ ਵੀ ਹੈ, ਉੱਥੇ ਇਹਨਾਂ ਨੂੰ ਸਹਿਯੋਗ ਦੇਣਗੇ, ਉੱਥੇ ਜੀਆਂ ਕਹਿਣਗੇ, ਅਤੇ ਬਾਕੀ ਜਿਹੜੀਆਂ ਚਿੱਠੀਆਂ ਇਕੱਠੀਆਂ ਕਰ ਰਹੇ ਹੈਗੇ ਨੇ, ਅਤੇ ਜੋ ਇਹਨਾਂ ਦਾ ਮਕਸਦ ਹੈ ਉਹ ਪੂਰਾ ਹੋਏਗਾ। ਸੋ ਇੰਨਾ ਕੁਛ ਕਹਿੰਦਾ ਹੋਇਆ ਆਪ ਜੀ ਕੋ ਇਹੀ ਮੇਰੀ ਬੇਨਤੀ ਹੈਗੀ ਹੈ, ਅਤੇ ਪ੍ਰਧਾਨ ਇੱਥੋਂ ਦੇ ਜੋ ਵੀ ਪ੍ਰਬੰਧਕ ਕਮੇਟੀਆਂ ਨੇ, ਹੋਰ ਵੀ ਕਈ ਥਾਵਾਂ 'ਤੇ ਗੁਰੂ ਘਰਾਂ ਦੇ ਵਿੱਚੋਂ ਪ੍ਰਬੰਧਕ ਕਮੇਟੀਆਂ, ਹੋਰ ਸੰਸਥਾਵਾਂ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ, ਇਹ ਸਾਰੀ ਕੌਮ ਦਾ ਇੱਕ ਹੱਲਾ ਹੈ। ਅਤੇ ਆਪ ਜੀ ਨੇ ਸਟਾਲਿਨ ਜੀ ਤਾਂ ਆਪ ਕੋਸ਼ਿਸ਼ ਕਰ ਰਹੇ ਨੇ, ਇਹਨਾਂ ਦੇ ਵਾਈਫ ਨਵਪ੍ਰੀਤ ਕੌਰ ਵੀ। ਇੱਕ ਮੈਂ ਗੱਲ ਤੁਹਾਡੇ ਨਾਲ ਛੋਟੀ ਜਿਹੀ ਦੱਸ ਦਿੰਦਾ ਹੈਗਾ, ਜਦੋਂ ਇਹਨਾਂ ਨੂੰ ਇਹ ਪਤਾ ਲੱਗਿਆ ਕਿ ਸਾਡੇ ਬੱਚੇ ਨੂੰ ਬਿਮਾਰੀ ਲੱਗੀ ਹੈਗੀ ਹੈ ਨਾ, ਉਦਣ ਇਹਨਾਂ ਨੇ ਆਪਣਾ ਰੋਸ ਨਹੀਂ ਕੀਤਾ, ਉਦਣ ਰੋਏ ਨਹੀਂ, ਉਦਣ ਹੰਗਾਰਾ ਨਹੀਂ ਪੜਿਆ, ਕੋਈ ਇਹੋ ਜਿਹੀ ਗੱਲ ਨਹੀਂ ਹੋਈ। ਉਦਣ ਇਹਨਾਂ ਨੇ 2000 ਈਮੇਲ ਭੇਜੀਆਂ, ਪਤਾ ਕੀਤਾ ਵੀ ਇਹ ਕੀ ਗੱਲ ਹੈਗੀ ਹੈ, ਅਤੇ ਉਹ ਤੋਂ ਇਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈਗਾ ਵੀ ਇਹਦਾ ਕੋਈ ਹੱਲ, ਕੋਈ ਨਾ ਕੋਈ ਹੱਲ ਲੱਭਾਂਗੇ ਅਸੀਂ ਜ਼ਰੂਰ। ਸੋ ਇਹ ਹੈ ਸ਼ਕਤੀ, ਇਹ ਹੈ ਗੁਰੂ ਮਹਾਰਾਜ ਦੀ ਕਿਰਪਾ, ਇਹ ਹੈ ਮਿਹਰ। ਸੋ ਇਹਨਾਂ ਦੇ ਨਾਲ ਅਸੀਂ ਜੁੜੇ ਹਾਂ ਅਤੇ ਅਖੀਰ ਤੱਕ ਅਸੀਂ ਤੁਰਾਂਗੇ। ਸੋ ਆਪ ਜੀ ਦਾ ਵੀ ਇਹੀ ਉਪਰਾਲਾ, ਆਪ ਜੀ ਦਾ ਵੀ ਇਹੀ ਦੇਣ ਆ, ਆਪ ਜੀ ਦੇ ਅੱਗੇ ਵੀ ਇਹੀ ਬੇਨਤੀ ਹੈਗੀ ਹੈ। ਸੋ ਆਪ ਜੀ ਨੂੰ ਸਾਰਿਆਂ ਨੂੰ ਇਸੀ ਇੰਨਾ ਕੁਛ ਕਹਿੰਦੇ ਹੋਇਆਂ ਮਹਾਰਾਜ ਜੀ ਬਖਸ਼ਿਸ਼ ਕਰਨ। ਆਓ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਸਾਡੇ ਸੈਨੇਟਰ ਸਰਦਾਰ ਬਲਤੇਜ ਸਿੰਘ ਜੀ, ਇਸ ਤੋਂ ਪਹਿਲਾਂ ਡਾਕਟਰ ਸਟਾਲਿਨ, ਉਹਨਾਂ ਨੇ ਗੱਲ ਕੀਤੀ ਹੈ ਇਸ ਬੱਚੇ ਦੇ ਗੁਰਮੋਹ ਸਿੰਘ ਦੇ ਇਲਾਜ ਲਈ। ਜਿਹੜਾ ਉਪਰਾਲਾ ਤੁਸੀਂ ਸੰਗਤਾਂ ਨੇ ਕੀਤਾ ਹੈ ਉਹਦੇ ਲਈ ਪਹਿਲਾਂ ਧੰਨਵਾਦ ਵੀ ਹੈ। ਸਾਡੇ ਨਗਰ ਕੀਰਤਨ ਦੇ ਵਿੱਚ ਬਹੁਤ ਵੱਡੀ ਸਹਾਇਤਾ ਤੁਹਾਡੇ ਵੱਲੋਂ ਕੀਤੀ ਗਈ, ਅਦਰਵਾਈਜ਼ ਵੀ ਲਗਾਤਾਰ ਇਹ ਸਹਾਇਤਾ ਜਾਰੀ ਹੈ। ਸਾਡੇ ਇੱਥੇ ਕੈਲਗਰੀ ਦੀ ਸੰਸਥਾ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ, ਪ੍ਰੋਗਰੈਸਿਵ ਕਲਾ ਮੰਚ, ਸਿੱਖ ਵਿਰਸਾ, ਇਹਨਾਂ ਸਾਰਿਆਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ। ਇੱਕ ਵਾਰ ਫਿਰ ਆਖਰੀ ਹੱਲਾ ਆਪਾਂ ਮਾਰਨਾ ਕਿ ਇਸ ਬੱਚੇ ਦੀ ਆਵਾਜ਼, ਇਸ ਪਰਿਵਾਰ ਦੀ ਆਵਾਜ਼, ਸਿਰਫ ਇੱਕ ਬੱਚੇ ਦੀ ਆਵਾਜ਼ ਨਹੀਂ ਹੈ, ਜਿਵੇਂ ਹੁਣੇ ਹੁਣੇ ਦੱਸਿਆ ਗਿਆ, ਪ੍ਰਧਾਨ ਜੀ ਨੇ ਦੱਸਿਆ, ਗਰੇਵਾਲ ਸਾਹਿਬ ਨੇ, ਬਲਤੇਜ ਸਿੰਘ ਜੀ ਨੇ, ਡਾਕਟਰ ਸਟਾਲਿਨ ਉਹਨਾਂ ਨੇ, ਕਿ 32 ਲੱਖ ਬੱਚੇ ਨੇ ਜਿਹੜੇ ਇਸ ਬੜੀ ਨਿਵੇਕਲੀ ਕਿਸਮ ਦੀ ਬਿਮਾਰੀ ਦੇ ਵਿੱਚੋਂ ਦੀ ਗੁਜ਼ਰ ਰਹੇ ਨੇ, ਉਹਨਾਂ ਸਾਰਿਆਂ ਦੇ ਇਲਾਜ ਦਾ ਬੰਦੋਬਸਤ ਹੋ ਰਿਹਾ ਹੈ। ਇੱਕ ਬੱਚੇ ਦਾ ਇਲਾਜ ਨਹੀਂ, ਅਸੀਂ 32 ਲੱਖ ਪਰਿਵਾਰਾਂ ਦੀਆਂ ਖੁਸ਼ੀਆਂ ਉਹਨਾਂ ਨੂੰ ਵਾਪਸ ਕਰਨ ਲਈ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਅਸੀਂ ਨਿਕਲੇ ਹਾਂ। ਆਪਾਂ ਸਾਰਿਆਂ ਦਾ ਹੀ ਫਰਜ਼ ਵੀ ਬਣਦਾ, ਸਾਡੀ ਸਿੱਖ ਫਿਲੋਸਫੀ ਇਹੀ ਕਹਿੰਦੀ ਹੈ ਕਿ ਆਪਾਂ ਹਰ ਸ਼ਰਨ ਵਿੱਚ ਆਏ ਦੀ ਬਾਂਹ ਫੜਦੇ ਹਾਂ। ਇਹ ਪਰਿਵਾਰ ਵੀ ਤੁਹਾਡੇ ਨਾਲ ਹੈ, ਗੁਰੂ ਮਹਾਰਾਜ ਦੀ ਓਟ ਆਸਰਾ ਲਿਆ ਗਿਆ ਹੈ, ਆਪਾਂ ਸਾਰੇ ਹੀ ਇਸ ਪਰਿਵਾਰ ਦਾ ਸਾਥ ਦਈਏ ਅਤੇ ਆਪਣੀ ਆਵਾਜ਼ ਆਪਾਂ ਪਹੁੰਚਾਈਏ ਅਤੇ ਇਸ ਬੱਚੇ ਦਾ ਇਲਾਜ ਸੰਭਵ ਹੋ ਸਕੇ। ਇਸ ਬੇਨਤੀ ਦੇ ਨਾਲ ਖਿਮਾ ਦਾ ਪ੍ਰਾਰਥੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਦੋਨੋਂ ਹੀ ਵੀਰਾਂ ਦਾ ਜਿਨ੍ਹਾਂ ਨੇ ਆਪਦੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ, ਨਾਲ ਹੀ ਗੁਰਮੋਹ ਦੇ ਪਿਤਾ ਜੀ ਦਾ ਜਿਨ੍ਹਾਂ ਨੇ ਆਪ ਨੂੰ ਇਹ ਸਾਰੀ ਜਾਣਕਾਰੀ ਦਿੱਤੀ। ਸਾਧ ਸੰਗਤ ਜੀ, ਤੁਹਾਡੇ ਚਾਨਣਾਂ 'ਚ ਬੇਨਤੀ ਆ, ਥੋੜ੍ਹਾ ਸਮਾਂ ਵੀ ਕੱਢ ਕੇ ਤੁਸੀਂ ਜ਼ਰੂਰ ਉਹਨਾਂ ਨਾਲ ਬਾਹਰ 2 ਮਿੰਟ ਵਿਚਾਰ ਕਰਕੇ ਜਾਇਓ, ਕਿਉਂਕਿ ਕਿਤੇ ਨਾ ਕਿਤੇ ਆਪਣੇ ਗਾਹੇ ਬਹਾਏ ਇਸ ਚੀਜ਼ ਨਾਲ ਕੋਈ ਪੀੜਤ ਹੈ। ਕਿਉਂਕਿ ਦਾਸ ਗੁਰੂ ਘਰ ਜੀ ਦੀ ਸੇਵਾ 'ਚ ਆਇਆ ਤਾਂ ਬਹੁਤ ਜ਼ਿਆਦਾ ਪਰਿਵਾਰ ਮਿਲਦੇ ਆ ਇਸ ਤਰ੍ਹਾਂ ਦੇ ਜਿਹੜੇ ਇਸ ਬਿਮਾਰੀ ਤੋਂ ਪੀੜਤ ਨੇ। ਮਹਾਰਾਜ ਨੇ ਵੀਰ ਜੀ ਉਹਨਾਂ ਨੂੰ ਸੇਵਾ ਬਖਸ਼ੀ ਆ। ਆਪਾਂ ਸਾਰੇ ਰਲ ਮਿਲ ਕੇ ਅਰਦਾਸ ਬੇਨਤੀ ਕਰੀਏ, ਮਹਾਰਾਜ ਇਸ ਚੀਜ਼ ਨੂੰ ਪੂਰੇ ਪੂਰ ਪਾਵੇ ਅਤੇ ਦਵਾਈ ਬਣ ਕੇ ਅਤੇ ਆਪਣੇ ਬੱਚਿਆਂ ਦਾ ਇਲਾਜ ਹੋ ਸਕੇ। ਇਹਨਾਂ ਵੀਰ ਜੀ ਉਹਨਾਂ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ। ਮਹਾਰਾਜ ਇਹਨਾਂ ਦੀ ਕਮਾਈਆਂ 'ਚ ਬਰਕਤਾਂ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜਿਨ੍ਹਾਂ ਨੇ ਸ਼ੁਰੂਆਤ ਦੇ ਭਲੇ ਦੇ ਲਈ ਇਹ ਕਾਰਜ ਕੀਤੇ, ਉਦਮ ਬਖਸ਼ਿਆ। ਮਹਾਰਾਜ ਕਿਰਪਾ ਕਰਨ, ਗੁਰਮੋਹ ਦੇ ਜਿਹੜੇ ਸਾਰਿਆਂ ਨੂੰ ਇਲਾਜ ਮਿਲੇਗਾ। ਮਹਾਰਾਜ ਇਸੇ ਤਰ੍ਹਾਂ ਹੀ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ। ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਦੀ ਬਾਣੀ ਦਾ ਪਵਿੱਤਰ ਫਰਮਾਨ ਹੈ, ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਹਰ ਕੀਰਤਨ ਮੈਂ ਇਹ ਮਨ ਜਾਗੈ। ਆਓ ਸੰਗਤ ਜੀ, ਆਪਾਂ ਗੁਰੂ ਜਸ ਨਾਲ ਜੁੜੀਏ। ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਾਉਣ ਜਾ ਰਹੇ ਹਨ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ, ਗੁਰਦੁਆਰਾ ਜਾਮਨੀ ਸਾਹਿਬ ਵਾਲੇ, ਅਤੇ ਉਹਨਾਂ ਦਾ ਕੀਰਤਨੀ ਜਥਾ। ਆਓ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਹ ਸਨ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ ਹੈ। ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਭਾਈ ਜੰਗ ਬਹਾਦਰ ਸਿੰਘ ਜੀ, ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੇ ਅੱਜ ਅੰਤਮ ਸੰਸਕਾਰ ਹੋਏ ਨੇ। ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਰੱਖੇ ਹੁਣ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਜਾਣਗੇ ਅਤੇ ਅੰਤਮ ਅਰਦਾਸ ਹੋਵੇਗੀ। ਆਓ ਹੁਣ ਬੜੇ ਪਿਆਰ ਦੇ ਨਾਲ ਅਲਾਣੀਆਂ ਦਾ ਪਾਠ ਅਤੇ ਭੋਗ ਦੇ ਸਲੋਕ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਣਾ ਰਹੁ ਨ ਕੋ ਰਹਿ, ਹਰੀ ਆਪੋ ਆਪਣੀ, ਕੋਈ ਨ ਬੰਦਾ ਧੀਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸਿਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸ ਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬੜਹੰਸ ਮਹੱਲਾ ਪਹਿਲਾ, ਕਰ ਪੰਜਵਾ ਅਲਾਹਣੀਆ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਧੰਨ ਸਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦੇ ਲਾਇਆ। ਮੁੱਲ ਤਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ।

ਪਹਿਲਾਂ ਆਵਹੋ ਮਿਲੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ ਅਰੋਬੈ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲ ਹੈ ਪੰਥ ਨਿਹਾਲ ਹੈ।

ਵਡ ਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਰੰਦਾ ਸੱਚਾ ਜਾਣੀ ਸੱਚੜਾ ਪਰਬਦਗਾਰੋ ਜਿਨ ਆਪੀ ਨੇ ਆਪ ਸਾਜਿਆ ਸੱਚੜਾ ਲਖ ਅਪਾਰ ਦੋਏ ਪੁੜ ਜੋੜ ਬਿਛੋੜਿਆਨ ਗੁਰ ਬਿਨ ਕੋਰ ਅੰਧਾਰੋ ਸੂਰਜ ਚੰਦ ਸਿਰਜਿਆਨ ਅਹਿਨ

ਸਰਕਾਰ ਰੂਪ ਨਾ ਜਾਣੈ ਸੋਹਣੀਐ ਹੁਕਮ ਬਦੀ ਸਰਕਾਰੋ ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰ।

ਤਣਕਾਰ ਕਰ ਕਰ ਕੰਤ ਮਹਿਲੀਆ ਰੂੜੇ ਹੇ ਤਪਿਆਰੇ ਮੈਂ ਫਿਰ ਸੱਚ ਸਲਾਹਣਾ ਹੋ ਰਸਿਆੜੀ ਨਾਮ ਪਤਾਰੇ ਗੁਰਮਿਲਿਆ ਵੇਸ ਪਲਟਿਆ ਸਾਤਨ ਸੱਚ ਸਿਗਾਰੋ ਆਪ ਹੋ ਮਿਲੋ ਸਹੇਲੀ ਹੋ ਸਿਮਰੋ ਸਿਰਜਣਹਾਰ ਬਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੁ ਬੜ ਹੰਸ ਮਹੱਲਾ ਪਹਿਲਾ ਜਿਨ ਜਗ ਸਹਿਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣ

ਆਇ ਵੜ ਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜਗ ਝੂਠ ਪਸਾਰੋ ਵਾ ਸੱਚਾ ਕਰ ਸੱਚੜੈ ਸੇਵੀਐ ਸੱਚ ਕਰ

ਲਭ ਧੰਦੇ ਮਾਇਆ ਜਗਤ ਪੁਲਾਇਆ ਕਾਲ ਖੜਾ ਰੂਆਏ ਬਾਬਾ ਆਪ ਹੋ ਭਾਈ ਹੋ ਗਲ ਮਿਲ ਹੈ।

ਕਿਆ ਮੇਲੋ ਇਕ ਭੂਲੇ ਨਾ ਵੋ ਥੇ ਵੋ ਥਾਵ ਗੁਰ ਸ਼ਬਦੀ ਸਚ ਖੇਲ ਜਮ ਮਾਰਗ ਨਹੀਂ ਜਾਣਾ ਸ਼ਬਦ ਪਛਾਣ ਜੁਗ ਜੁਗ ਸਾਚਾ ਵੇਸੇ ਸਾਜਨ ਸਹਿਜ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਮੈਂ ਸਾਚੇ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣ ਯਾਰੀ ਕਾਮਣ ਪਾਏ ਬਹੁ ਰੰਗੀ ਗਲ ਤਾਗਾ ਹੋਚੀ ਮਤ ਪਿਆ ਮਨ ਹੋਛਾ

ਏਟੀ ਹੈ ਦਰ ਹਕਾਰੜ ਆਇਆ ਹੈ ਹਕਾਰਾ ਆਇਆ ਜਾ ਤਿਸ ਭਾਇਆ ਰੋਨੇ ਰੋਵਣ ਹਾਰੇ ਪੁੱਤ ਪਾਈ ਪਾਤੀਜੇ ਰੋਵੈ

ਓਂਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਣ ਸੰਗ ਅਲਾਪੈ ਅੱਠ ਨੰਦਨ ਪ੍ਰਥਮ ਰਾਗ ਭੈਰੂ ਬੈ ਕਰਹੀ ਪੰਚ ਰਾਗਣੀ ਸੰਗ ਉਚਰਹੀ ਪ੍ਰਥਮ ਭੈਰ ਵੀ ਬਲਾਵਲੀ ਪੁਨਿਆ ਕੀ ਗਾਭੈ ਬੰਗਲੀ ਪੁਨ ਅਸਲੀ ਕੀ ਪਈ ਬਾਰੀ ਇਹ ਭੈਰੂ ਕੀ ਪੰਚੂ ਨਾਰੀ ਪੰਚਮ ਹਰਖ ਦਸਾਖ ਸੁਣਾਵੈ ਬੰਗਾਲ ਮਦਮਾਦ ਬਗਾਵੈ ਲਲਿਤ ਬਲਾਵ ਲਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਬ ਕੇ ਗਾਵੈ ਗਾਇਨ ਪਾਤਰ ਦੁਤੀਆ ਮਾਲਕ ਸਕ ਅਲਪ ਹੈ ਸੰਗ ਰਾਗਣੀ ਪੰਚੂ ਥਪ ਹੈ ਗੋਂਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਾਨਾ ਸ੍ਰੀਏ ਪੰਚੂ ਗਾਈ ਮਾਲ ਰਾਗ ਕੋ ਸਕ ਸੰਗਲਾਈ ਮਾਰੂ ਮਸਤ ਅੰਗ ਮੇ ਵਾਰਾ ਪ੍ਰਾਬਲ ਚੰਡ ਕਉ ਸਕ ਉਭਾਰਾ ਖਉ ਖਟਿਓ ਭੌਰਾ ਨਦ ਗਾਏ ਅਸ਼ਟਮਾਲ ਕਉ ਸਕ ਸੰਗਲਾਏ ਪੁਨਿਆਓ ਹੰਡੋਲ ਪੰਚਨਾਰ ਸੰਗ ਅਸ਼ਟ ਸੁਤ ਉਠੈ ਤਾਨ ਕਲੋਲ ਗਾਹਿਨ ਤਾਰ ਮਿਲਾਵਹੀ ਤੈ ਲੰਗੀ ਦੇਵ ਕਰਿਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਪਰ ਜਾ ਸੰਗ ਲਾਹੀ ਪੰਚੋ ਆਰ ਜਾ ਸੁਰਮਾਨੰਦ ਪਾਸ ਕਰਿਆ ਚੰਦਰ ਬਿੰਬ ਮੰਗਲਨ ਸਹਾਇ ਸਰਸ ਬਾਣ ਉਹ ਆਏ ਬਨੁਦਾ ਗਾਵੈ ਸਰਸ ਬਸੰਤ ਕਮੋਦਾ ਅਟ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਸਾਧ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਗਦਾਤਾ ਸੋਈ ਭਗਤ ਬਚਲ ਤਹਿ ਲੋਇ ਜੀਉ। ਗੁਰ ਸ਼ਬਦ ਸਮਾਵੇ ਅਵਰ ਨ ਜਾਣੈ ਕੋਈ ਜੀਉ, ਅਵਰੂ ਨ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵ ਹੀ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵ ਹੇ, ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ। ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ, ਹਰ ਭਾਣਾ ਗੁਰ ਪਾਇਆ, ਗੁਰ ਜਾਵੈ ਹਰ ਪ੍ਰਭਾਸ ਜੀਉ। ਸਤਿਗੁਰ ਕਰੇ ਹਰ ਪਹਿ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਉ। ਪੈਜ ਰੱਖੋ ਹਰ ਜਨੇ ਕੇਰੀ, ਹਰ ਦੇਹੋ ਨਾਮ ਨਰੰਜਨਾ, ਅੰਤ ਚੱਲਦਿਆਂ ਹੋਏ ਬੇਲੀ, ਜਮਦੂਤ ਕਾਲ ਨੇ ਖੰਜਨਾ। ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਉ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਧੰਨ ਧੰਨ ਕਹਿ ਸਬਾਸ ਜੀਉ।

ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਪਾਣਾ ਪਾਵੇ। ਆਨੰਦ ਅਨਹਦ ਵਜੈ ਵਾਜੇ, ਹਰ ਆਪ ਗੱਲ ਮੇਲਾ ਬੋਏ। ਤੁਸੀਂ ਪੁੱਤ ਪਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਉ। ਤੁਰ ਲਿਖਿਆ ਪੁਰਵਾਣਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਭ ਪਾਸ ਜੀਉ। ਸਤਿਗੁਰ ਪਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨ ਪਾਇਆ। ਮਿਤ ਪੈ ਜੈ ਮਿਤ ਬਿਕਸੈ, ਜਿਸ ਮਿਤ ਕੀ ਪੈਜ ਪਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੇ। ਸਤਿਗੁਰੂ ਪ੍ਰਤੱਖ ਹੁੰਦਾ ਬੈਰਾਜ ਆਪ ਟਿਕਾਇਆ, ਸਭ ਸਿੱਖ ਬੰਦਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਹੋ ਨਿਰਬਾਣ ਜੀਉ, ਕੇਸੋ ਗੋਪਾਲ ਪੰਡਿਤ ਸਦਹੋ, ਹਰ ਹਰ ਕਥਾ ਪੜ੍ਹੈ ਪ੍ਰਾਣ ਜੀਉ। ਹਰ ਕਥਾ ਪੜ੍ਹੀਏ ਹਰ ਨਾਮ ਸੁਣੀਐ, ਬੇਬਾਣ ਹਰ ਰੰਗ ਪਾਗੁਰ ਪਾਵੇ। ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਹਰ ਪਾਇਆ ਸਤਿਗੁਰੂ ਬੋਲਿਆ, ਹਰ ਮਿਲਿਆ ਪੁਰਖ ਸਜਾਣ ਜੀਉ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਉ। ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜਾਏ ਜੀਉ। ਮੋਰੀ ਪੁੱਤ ਸਨ ਮੁਖ ਹੋਇਆ, ਰਾਮਦਾਸ ਪੈਰੀ ਪਾਏ ਜੀਉ। ਸਭ ਪਵੇ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ। ਕੋਈ ਕਰ ਬਖੀਲੀ ਨਿਵੇ ਨਹੀਂ, ਫਿਰ ਸਤਿਗੁਰੂ ਆਣ ਨਿਵਾਇਆ। ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਈ ਜੀਉ। ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਉ। ਹਰ ਗੁਰੇ ਪਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਉ। ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਕਿੰਨਾ ਸਾਬਾ ਤੂੰ ਮਾਤ ਪਿਤਾ ਹਮ ਬਾਰਿਕ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੀ ਤੁਮਰਾ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਸਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਾਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਬਾਸਾਂ ਸੰਗ ਨਹੀਂ ਬਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆਰੀ ਆਇਤ ਦੇਗ ਤੇਗ ਫਤਹਿ ਬ੍ਰਿਦ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੀਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਜੀ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ ਜਹਿ ਜਹਿ ਰੱਖੇ ਆਪ ਤਹਿ ਜਾਏ ਖੜੋਵਣਾ। ਭਾਈ ਜੰਗ ਬਹਾਦਰ ਸਿੰਘ ਜੀ ਦਾਤਾ ਜੀ ਜਿੰਨੀ ਆਪ ਜੀ ਨੇ ਸਵਾਸਾ ਰੂਪੀ ਪੂੰਜੀ ਬਖਸ਼ ਪੂਰਨ ਕਰਦਿਆਂ ਹੋਇਆਂ ਅਕਾਲ ਚਲਾਣਾ ਕਰ ਗਏ ਸਨ ਅੱਜ ਉਹਨਾਂ ਦੇ ਸਰੀਰ ਦਾ ਅੰਤਿਮ ਸੰਸਕਾਰ ਹੋਇਆ। ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਅਲਾਣੀਆਂ ਬਾਣੀਆਂ ਦੇ ਪਾਠ ਹੋਏ ਅੰਮ੍ਰਿਤ ਬਾਣੀ ਦਾ ਕੀਰਤਨ ਹੋਇਆ। ਸਮੁੱਚੀ ਸੇਵਾ ਨਿਭਾਉਂਦੇ ਆਪ ਜੀ ਦੇ ਦੱਸ ਰਿਹਾ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ। ਵਿਛੜੀ ਹੋਈ ਜੀਵਾਤ ਮਨ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਨੂੰ ਭਾਣਾ ਮਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਚੜ੍ਹਦੀਆਂ ਕਲਾਂ ਬਖਸ਼ਣੀਆਂ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ। ਲੋਕ ਪਰਲੋਕ ਸੇਵਕਾਂ ਦੇ ਪੜਦੇ ਟੱਕਣੇ, ਵਿਛੜੀ ਹੋਈ ਪ੍ਰਾਣੀ ਦੇ ਨਿਮਤ ਪਰਿਵਾਰ ਵੱਲੋਂ ਬਸਤਰ ਭੇਟਾਵਾਂ ਲੈ ਕੇ ਹਾਜ਼ਰ ਹੋਏ ਨੇ ਦਰ ਪ੍ਰਵਾਨ ਕਰਨੀਆਂ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾ ਪ੍ਰਵਾਨ ਕਰਨੀਆਂ। ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਵਿਛੜੀ ਹੋਈ ਰੂਹ ਨੂੰ ਪਹੁੰਚਾਉਣਾ, ਰੂਹ ਦਾ ਭਲਾ ਕਰਨਾ ਜੀ। ਆਪ ਜੀ ਦੇ ਹਜ਼ੂਰ 6 ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਰਤਾਰਥ ਕਰੋ ਅਤੇ ਸ਼ਾਮਾਂ ਦੇ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਵੋ ਚਾਹ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਾ ਮਿਲੇਂਗੇ, ਵਾਹਿਗੁਰੂ ਨਾਮ ਜਿਹਾ ਜਿਹਾ। ਜੋ ਸ਼ਰਧਾ ਕਰ ਸੇਮ ਦੇ, ਕੰਡਾ ਜਾ ਕੈ ਹਾਥ ਮੈਂ, ਸੋ ਹਮਰੀ ਰਚਿਆ ਕਰਹੀ, ਸੋ ਹਮਰੀ ਰਚਿਆ ਕਰਹੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਕਿਆ ਜਾਣਾ ਕੇਵ ਮਰੇਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੈ, ਤਾਂ ਸਹਿਲਾ ਮਰਨਾ ਹੋਏ। ਸੋ ਕਹੂ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ। ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀਐ। ਤੁਦ ਡਿੱਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸਾਹੂ। ਜਿਸ ਪਾਸ ਬੈਠਿਆ ਸੋ ਹੀ ਐ,

ਕਾ ਲੰਗਰ ਤਿਆਰ ਹੈ। ਪਰਿਵਾਰ ਵੱਲੋਂ ਬੇਨਤੀ, ਸੰਗਤਾਂ ਨੂੰ ਸਭ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾ ਕਰਨੀ ਜੀ। ਭਾਈ ਗੁਰਜੀਤ ਸਿੰਘ ਜੀ ਬੈਂਕਾ, ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸਿੰਘ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀ ਹੈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ। ਸਤਿਸੰਗ ਜੀ, ਆਪ ਜੀ ਨੂੰ ਪਤਾ ਹੈ ਕਿ ਕੱਲ੍ਹ ਸਵੇਰੇ ਇਹਨਾਂ ਦੇ ਇੱਕ ਸਾਥੀ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਹੋਰਾਂ ਦੇ ਨਾਲ ਜੋ ਸਾਈਡ 'ਤੇ ਸੇਵਾ ਕਰਦੇ ਸਨ ਭਾਈ ਸਤਨਾਮ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਸਤਿਗੁਰੂ ਪਾਤਸ਼ਾਹ ਦੇ ਬਖਸ਼ੇ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆਂ ਅਕਾਲ ਚਲਾਣਾ ਕਰ ਗਏ ਹਨ। ਔਰ ਅੱਜ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਜੋ ਮ੍ਰਿਤਕ ਸਰੀਰ ਪੰਜਾਬ ਭੇਜਣ ਲਈ, ਜਿੱਥੇ ਬਾਡੀ ਭੇਜਣ 'ਤੇ ਖਰਚਾ ਆਉਣਾ, ਉੱਥੇ ਨਾਲ ਹੀ ਪਿੱਛੇ ਪਰਿਵਾਰ ਵਿੱਚ, ਕਿਉਂਕਿ ਉਹਨਾਂ ਤੋਂ ਬਗੈਰ ਕੋਈ ਹੋਰ ਕਮਾਉਣ ਵਾਲਾ ਨਹੀਂ ਸੀ, ਭਾਈ ਸਾਹਿਬ ਹੋਰਾਂ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਬਾਹਰ ਟੇਬਲ ਉੱਪਰ ਸੇਵਾਦਾਰ ਬੈਠੇ ਨੇ। ਆਪ ਜੀ ਨੂੰ ਅਪੀਲ ਹੈ ਕਿ ਭਾਈ ਸਾਹਿਬ ਹੋਰਾਂ ਲਈ, ਉਹਨਾਂ ਦੇ ਪਰਿਵਾਰ ਲਈ, ਉਹਨਾਂ ਦੀ ਬਾਡੀ ਇੰਡੀਆ ਭੇਜਣ ਲਈ ਆਪਣੀ ਦਸਵੰਧੀ ਮਾਇਆ ਵਿੱਚੋਂ ਕੁਝ ਨਾ ਕੁਝ ਯੋਗਦਾਨ ਜ਼ਰੂਰ ਪਾਓ। ਗੁਰੂ ਰਹਿਮਤ ਕਰੇ, ਭਾਈ ਸਾਹਿਬ ਹੋਰਾਂ ਦਾ ਜਾਣਾ ਜਿੱਥੇ ਪਰਿਵਾਰ ਲਈ ਇੱਕ ਬਹੁਤ ਵੱਡਾ ਘਾਟਾ ਹੈ, ਉੱਥੇ ਸਮੁੱਚੇ ਕੀਰਤਨੀਆਂ ਲਈ, ਗੁਰਦੁਆਰਾ ਸਾਹਿਬ ਦੇ ਸਟਾਫ ਲਈ ਵੀ ਇੱਕ ਬਹੁਤ ਵੱਡਾ ਘਾਟਾ ਅਤੇ ਇੱਕ ਝਟਕਾ ਹੈ, ਕਿਉਂਕਿ ਇੱਕ ਦਿਨ ਪਹਿਲਾਂ ਉਹਨਾਂ ਨੇ ਸ਼ਾਮ ਨੂੰ ਇੱਥੇ ਰਹਿਰਾ ਸਾਹਿਬ ਦਾ ਪਾਠ ਕੀਤਾ, ਤੁਸੀਂ ਸਰਵਣ ਕਰਦੇ ਰਹੇ ਹੋ, ਬੜੇ ਚੜ੍ਹਦੀ ਕਲਾ ਵਾਲੇ ਸਿੰਘ ਸਨ, ਸ਼ੁੱਧ ਗੁਰਬਾਣੀ ਪੜ੍ਹਨੀ, ਸੇਵਾ ਸਿਮਰਨ ਵਿੱਚ ਤਤਪਰ ਰਹਿਣਾ। ਜਦੋਂ ਵੀ ਗੁਰਦੁਆਰਾ ਸਾਹਿਬ ਤੋਂ ਕਿਸੇ ਵੀ ਗ੍ਰੰਥੀ ਸਿੰਘ ਨੇ ਫੋਨ ਕਰਨਾ ਕਿ ਭਾਈ ਸਤਨਾਮ ਸਿੰਘ ਜੀ ਇੱਥੇ ਤੁਹਾਡੀ ਜ਼ਰੂਰਤ ਹੈ, ਅਤੇ ਬਿਨਾਂ ਦੇਰੀ ਕਦੇ ਵੀ ਉਹਨਾਂ ਨੇ ਜਵਾਬ ਨਹੀਂ ਸੀ ਦਿੱਤਾ। ਇੱਥੋਂ ਤੱਕ ਕਿ ਸਿਹਤ ਭਾਵੇਂ ਠੀਕ ਨਹੀਂ ਵੀ ਹੁੰਦੀ ਸੀ, ਫਿਰ ਵੀ ਕਹਿੰਦੇ ਨਹੀਂ ਸਨ ਕਿ ਮੈਂ ਠੀਕ ਨਹੀਂ। ਬੜੇ ਪਿਆਰ ਵਾਲੇ ਗੁਰਮੁਖ ਸਨ, ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਆਓ, ਭਾਈ ਸਾਹਿਬ ਹੋਰਾਂ ਦੀ ਯਾਦ ਵਿੱਚ ਸੰਗਤ ਅੱਜ ਕੀਰਤਨ ਵੀ ਗੁਰੂ ਘਰ ਦੇ ਕੀਰਤਨੀਏ ਕਰ ਰਹੇ ਨੇ, ਉਹਨਾਂ ਦੀ ਯਾਦ ਵਿੱਚ ਸ਼ਬਦ ਵੀ ਪੜ੍ਹੇ ਜਾ ਰਹੇ ਨੇ ਵੈਰਾਗਮਈ। ਸੋ ਬੇਨਤੀ ਹੈ ਕਿ ਤੁਸੀਂ ਆਰਥਿਕ ਤੌਰ 'ਤੇ ਵੀ ਪਰਿਵਾਰ ਦੀ ਮਦਦ ਲਈ ਜ਼ਰੂਰ ਆਪਣਾ ਯੋਗਦਾਨ ਪਾਉਣਾ। ਆਓ ਇਸੇ ਤਰ੍ਹਾਂ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖੜਾਵੈ ਕਵਣ ਚੁਗਾਵੈ ਤਿਨ ਕਵਣ ਖੜਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ

ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੰਤਾ

ਸਿਮਰਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ

ਸੋਈ ਥੀਸੀ ਜੋ ਤੂੰ ਦੇਹੇ ਸੋਈ ਹਾਂ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ।

ਮਨ ਏਕ ਨ ਚੇਤ ਸਮੂੜ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ।

ਦਾਤਾ ਜੇ ਅਸ ਧੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਐ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਬੋਲੋ ਜੀ ਵਾਹਿਗੁਰੂ।

ਜੀਵਨਵਾਜ ਸੋਦਰ ਰਹਿਰਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ। ਗਰੀਬਨਵਾਜ ਕਿਰਪਾ ਕਰੋ, ਕੈਨੇਡਾ ਦੀ ਧਰਤੀ 'ਤੇ ਰੌਸ਼ਨ ਭਵਿੱਖ ਦੀ ਤਲਾਸ਼ ਵਿੱਚ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਾਤਸ਼ਾਹ ਕੈਨੇਡਾ ਦਾ ਵਰਕ ਪਰਮਿਟ PR ਦੀ ਦਾਤ ਦੇ ਕੇ ਨਿਵਾਜੋ।

ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਸੋ ਕਹੁ ਟਲ ਗੁਰ ਸੇਵੀਐ ਐਨ ਇਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀ ਐ ਤੁਧ ਡਿੱਠੇ।